ਉਹ ਸਿਫਤ ਕਸਮ ਦੀ ਨੂਰਿਆ ਸੋਹੋਂ ਪੁਰਸੋਂ ਝੱਟੀਐ ਉਹਦੇ ਡਿੱਠੇ ਸੱਚੇ ਪਾਤਸ਼ਾਹ

मानता न प्यास दर्शन खड़ी मानता न प्यास।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨਾ ਨਾ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖੜ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਤੁਮਰੀ ਰਹਿ ਰਾਸ ਰਹਾਉ। ਅਰਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸੇ, ਹਰ ਹਰ ਨਾਮ ਮਿਲੈ ਤ੍ਰਿਪਤਸ ਹੈ, ਮਿਲ ਸੰਗਤ ਗੁਣ ਪ੍ਰਗਾਸੇ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸੇ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਖ ਜੀਵੇ ਤ੍ਰਿਖ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰੜਸ ਪਾਇਆ।

ਮਹੱਲਾ ਚੌਥਾ ਸੋ ਪੁਰਖ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ।

ਵਰਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਮਨ ਅੰਤਰ ਜੀ, ਹਰ ਇੱਕ ਪੁਰਖ ਸਮਾਣਾ।

ਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇ

ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰ ਹੇ ਤ੍ਰਿਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੇ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਅੱਖ ਵਖਾਣੈ

ਹੈ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰਨ ਜਾਮ ਲਾਗ ਭਾਵ ਜਲ ਤਰਨ ਕੈ ਜਨ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਓ

ਭਾਈ ਦਸਵੀਂ ਚਾਉ ਭਾਈ ਪੁਨਰਾਥ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ।

ਮੋਹ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਇੱਛਾ ਨਿਜ ਕਰ ਦੈ ਕਰਿਐ, ਸਭੈ ਰਣ ਕਉ ਆਜ ਸੰਘਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾਡ ਕੋਈ ਅਵਨ ਨ ਤਿਹਾਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ।

ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭੁ ਸੋ ਕਹਾ ਹੂੰ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਣ ਦੋਈ ਇੱਕ ਹੈ ਬੇਵਿਚਾਰ ਕਥ ਨਾਹੀ

ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਬਿਆ ਛਪਸਕ ਨ ਕੋਈ ਸੰਮਤ ਸਤਰਹ ਸਾਸ ਪਚਾਵਣ ਹਾੜਵਦੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਹੋ ਸੁਧਾਰਾ ਦੋਹਰਾ ਪੇਤਰ ਤੋਂ ਕੇ ਚਰਨ ਤਾਰੂ

ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ।

ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰਵਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰਤ ਹਰੀਆ

ਤਿਤ ਘਰ ਅਨਹਦ ਵਾਜੇ, ਅਨਹਦ ਸੁਨੋ ਵੜਭਾਗੀ ਉਹ। ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁੱਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ।

ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਇ ਉਧਾਰੋ ਇਹ ਵਸਤ ਤਾ ਜੀ ਨਾ ਜਾਈ ਨਿਤ ਨਿਤ ਰੱਖ ਔਰ ਧਾਰੋ।

0: Southern Harbor.
1: Good luck. Southern.

ਧੰਨ ਧੰਨ ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ ਪਰਸੋਂ, ਇਸ ਦੇ ਸੰਬੰਧ ਵਿੱਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਰੰਭਤਾ ਮਾਤਾ ਖੀਵੀ ਇਸਤਰੀ ਸਤਸੰਗ ਵੱਲੋਂ ਹੋਈ ਹੈ। ਤਿੰਨੋਂ ਦਿਨ ਅਖੰਡ ਪਾਠ ਸਾਹਿਬ ਚੱਲਣਗੇ, ਲੰਗਰ ਚੱਲਣਗੇ, ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਆਓ ਸਰਵਣ ਕਰੀਏ ਗੁਰੂ ਕੀ ਕਥਾ। ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਜ ਮਿਲ ਬੈਠ ਕੇ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਜੋ ਪ੍ਰਸੰਗ ਇੱਕ ਰਹਿੰਦਾ ਹੈ ਬਾਕੀ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦੇ ਪ੍ਰਸੰਗ ਵਿੱਚੋਂ ਨਾਗਾ ਪੈਣ ਕਰਕੇ ਰਹਿ ਗਿਆ ਸੀ, ਉਹ ਸੰਪੂਰਨ ਕਰਨਾ ਹੈ ਆਪਾਂ ਅੱਜ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਵੇਂ ਬਲਵਾਨ ਹੋਏ, ਜੋ ਸ਼ਬਦ ਆਪ ਜੀ ਨੇ ਸੁਣੇ ਨੇ, ਪਾਤਸ਼ਾਹ ਦੇ ਪਾਤਸ਼ਾਹ ਡੋਲ ਕਿਵੇਂ ਹੋਏ ਨੇ। ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਹੀਦ ਹੋਣ ਤੋਂ ਪਹਿਲਾਂ ਆਗਿਆ ਕਰ ਗਏ ਸਨ। ਜਿਵੇਂ ਆਪਾਂ ਪ੍ਰਸੰਗ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ ਸਾਧ ਸੰਗਤ ਜੀ, ਕਿ ਦੁਸ਼ਟ ਚੰਦੂ ਜਿਹੜਾ ਮਹਾਰਾਜ ਜੀ ਨੂੰ ਇਹਨੇ 5 ਦਿਨ ਤਸੀਹੇ ਦਿੱਤੇ ਨੇ, ਬਹੁਤ ਦਾ ਦਿੱਤਾ ਹੈ, ਪਰ ਸਤਿਗੁਰੂ ਹਿਰਦਿਓਂ ਠੰਡੇ ਰਹੇ ਗੁਰੂ ਅਰਜਨ ਦੇਵ ਸਾਹਿਬ। ਪੈਰਾਂ ਦੀਆਂ ਤਲੀਆਂ ਸੜ ਗਈਆਂ ਨੇ, ਫਲੂਏ ਪੈ ਗਏ, ਸਾਰੇ ਸਰੀਰ 'ਤੇ ਫਲੂਏ ਪੈ ਗਏ ਨੇ, ਛਾਲਿਓ ਪੈਰਾਂ ਦੀਆਂ ਤਲੀਆਂ ਵੀ ਸੜ ਗਈਆਂ ਨੇ, ਤੱਤੀ ਤਵੀ 'ਤੇ ਖੜੋਣ ਕਰਕੇ ਬੈਠਣ ਕਰਕੇ। ਪਰ ਜਦੋਂ ਅਗਲਾ ਦਿਨ ਚੜ੍ਹਿਆ, ਇਹ ਦੁਸ਼ਟ ਨੇ ਕਿਹਾ ਵੀ ਧਰਮ ਨਾਸ, ਉਸ ਵੇਲੇ ਹਾਕਮ ਲੋਕ ਇਹ ਵੀ ਕਰਦੇ ਸੀ, ਜਿਵੇਂ ਕਵੀ ਜੀ ਨੇ ਪ੍ਰਸੰਗ ਲਿਖਿਆ, ਗਊ ਦਾ ਚਾਮੇ ਨੇ ਮੰਗਾਇਆ ਸੱਜਰਾ ਲਾਖ, ਉਹਦੇ ਵਿੱਚ ਮਹਾਰਾਜ ਜੀ ਨੂੰ ਕਹਿੰਦਾ ਮੈਂ ਤੁਹਾਨੂੰ ਬਿਠਾਵਾਂਗਾ, ਮੜ ਦੇਵਾਂ, ਤੁਹਾਡਾ ਪਹਿਲਾਂ ਧਰਮ ਖਤਮ ਕਰਾਂਗਾ, ਜੇ ਤੁਸੀਂ ਸਵੀਕਾਰ ਨਹੀਂ ਕਰਦੇ, ਸਮਝੌਤਾ ਨਹੀਂ ਕਰਦੇ ਮੇਰੇ ਨਾਲ, ਤਾਂ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਮਾਰਾਂ, ਸ਼ਹੀਦ ਕਰਾਂਗਾ। ਇਹ ਇਹਨੇ ਧਾਰ ਕੇ ਮਨਸਾ ਅਤੇ ਗਊ ਦਾ ਚੰਮ ਮੰਗਵਾਇਆ। ਅਗਲੇ ਦਿਨ ਸਵੇਰੇ ਸਿਪਾਹੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਰਾਵੀ ਦੇ ਜਲ ਵਿੱਚ ਇਸ਼ਨਾਨ ਕਰਨ ਦੀ ਇੱਛਾ ਕੀਤੀ। ਇਹ ਮੰਨ ਗਿਆ, ਸਹਿਮਤ ਹੋ ਗਿਆ ਹੈ ਚੰਦੂ ਕਿ ਰਾਵੀ ਦੇ ਜਲ 'ਤੇ ਜਾ ਕੇ ਇਸ਼ਨਾਨ ਕਰ ਸਕਦੇ ਹਾਂ। ਇਹਦੀ ਜਿਹੜੀ ਹਵੇਲੀ ਹੈ ਉਹ ਦਰਿਆ ਦੇ ਕਿਨਾਰੇ ਦੇ ਉੱਪਰ ਹੀ ਸੀ, ਉੱਧਰਲੇ ਬੰਨੇ ਛੋਟੀ ਦਰਵਾਜ਼ਾ ਜਿਹੜਾ ਸੀ, ਛੋਟਾ ਜਿਹਾ ਦਰਵਾਜ਼ਾ ਬਾਰੀ ਖੁੱਲ੍ਹਦੀ ਸੀ, ਉੱਥੋਂ ਦੀ ਇਹ ਮਹਾਰਾਜ ਜੀ ਨੂੰ ਪਿੱਛੇ ਜਿਵੇਂ ਭੇਜ ਰਿਹਾ ਸਖਤ ਪੈ ਰਿਆਂ ਵਿੱਚ, ਉੱਥੇ ਹੀ ਸਤਿਗੁਰੂ ਸਮਾਉਣ ਲੱਗੇ ਨੇ ਜੋਤੀ ਜੋ ਸੱਚਖੰਡ ਪਿਆਨਾ ਕਰ ਰਹੇ, ਸਰੀਰ ਤਪਿਆ ਹੋਇਆ ਠੰਡੇ ਪਾਣੀ ਵਿੱਚ ਇਸ਼ਨਾਨ ਕਰਕੇ, ਅਤੇ ਜਿਵੇਂ ਆਗਿਆ ਕਰਦੇ ਨੇ ਸਿੱਖਾਂ ਨੂੰ, ਇਹ ਪ੍ਰਸੰਗ ਆ ਰਿਹਾ ਹੈ, ਸਰਵਣ ਕਰਨਾ ਕਰੀਏ ਜੀ।
1: ਦੋਹਰਾ ਉੱਠਿਓ ਪ੍ਰਾਤ ਚੰਦ ਦੁਸ਼ਟ।
0: ਜਦੋਂ ਅਗਲਾ ਦਿਨ ਹੋਇਆ, ਸਾਰੇ ਤਸੀਹੇ ਦੇ ਕੇ ਮਹਾਰਾਜ ਜੀ ਨੂੰ ਡਲਾਉਣ ਤੋਂ ਜ਼ੋਰ ਲਾ ਲਿਆ, ਨਹੀਂ ਡੋਲੇ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਸ਼ਾਂਤ ਚਿੱਤ ਰਹੇ, ਅਡੋ ਤੱਤੀਆਂ ਤਵੀਆਂ 'ਤੇ ਬੈਠ ਕੇ ਵੀ, ਖਲੋ ਕੇ ਵੀ। ਤਾਂ ਉਸ ਵੇਲੇ ਜਦੋਂ ਅਗਲਾ ਦਿਨ ਚੜ੍ਹਿਆ, ਇਹ ਚੰਦੂ ਜਿਹੜਾ ਦੁਸ਼ਟ ਹੈ ਸਵੇਰ ਹੁੰਦਿਆਂ ਹੀ ਉੱਠਿਆ ਹੈ, ਆਪਣੇ ਹਵੇਲੀ ਵਿੱਚੋਂ ਜਾਗਿਆ ਹੈ।
1: ਚਿਤਵਤ ਚਿਤ ਗਰਬਾਤ।
0: ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੀ ਗੱਲ ਹੀ ਉਹਨਾਂ ਬਾਰੇ ਹੀ ਸੋਚਣ ਲੱਗਾ ਹੈ।
1: ਅੱਜ ਮਨਾਵੋ ਜਿਮ ਚਾਹਾਂ,
0: ਕਹਿੰਦਾ ਅੱਜ ਜਿਵੇਂ ਮੈਂ ਚਾਹਾਂਗਾ ਨਾ ਉਵੇਂ ਉਹਨਾਂ ਨੂੰ ਮਨਾ ਲਵਾਂਗਾ।
1: ਨਾਹੇ ਤਾਂ ਕਰੇ ਹੰਕਾਰ,
0: ਨਾ ਮੰਨਣਗੇ ਤਾਂ ਮੈਂ ਉਹਨਾਂ ਨੂੰ ਮੁਕਾ ਦੇਵਾਂਗਾ।
1: ਜਉ ਪਈ ਅਤ ਪ੍ਰਾ ਧਰਮ ਹਿਰਦੇ ਜਿਸ ਕੇਰੇ,
0: ਜਿਨ੍ਹਾਂ ਦੇ ਹਿਰਦੇ ਵਿੱਚ ਧਰਮ ਬਹੁਤ ਪਿਆਰਾ ਹੈ, ਆਪਣਾ ਧਰਮ ਨਹੀਂ ਕਦੇ ਵੀ ਛੱਡਣਗੇ।
1: ਤਿਸ ਖੋਵਨ ਹਿਤ ਤ੍ਰਾਸ ਕਨੇਰੇ,
0: ਉਹਨੂੰ ਧਰਮ ਨੂੰ ਨਾਸ ਕਰਨ ਵਾਸਤੇ ਅੱਜ ਮੈਂ ਪਹਿਲਾਂ ਬਹੁਤੇ ਡਰ ਦੇਵਾਂਗਾ।
1: ਕਰੋ ਆਜ ਬਿੱਦ ਸਤਾ ਸਗਾਈ,
0: ਕਰੋ ਆਜ ਬਿੱਦ, ਜਾਂ ਤਾਂ ਮੈਂ ਆਪਣੀ ਸਪੁੱਤਰੀ ਦਾ ਅੱਜ ਵਿਧੀ ਨਾਲ ਮਰਿਆਦਾ ਨਾਲ, ਜਿਹੜਾ ਸਗਾਈ ਕਰ ਦੇਵਾਂਗਾ ਮਨਾ ਲਵਾਂਗਾ
1: ਕਿਆ ਕੋ ਚਰਮ ਦਿਓ ਮਡਵਾਈ
0: ਜਾਂ ਮੈਂ ਗਊ ਦੇ ਸੱਜਰੇ ਲਾਏ ਹੋਏ ਚੰਮ ਵਿੱਚ ਉਹਨਾਂ ਨੂੰ ਮਡਵਾ ਕੇ ਪਹਿਲਾਂ ਧਰਮ ਨਾਸ ਕਰਕੇ ਤੇ ਫਿਰ ਮੁਕਾ ਦੇਵਾਂਗਾ
1: ਇਮ ਚਿਤਵਤ ਪਹੁੰਚੋ ਤਹਿ ਆਈ
0: ਇਸ ਤਰ੍ਹਾਂ ਸੋਚਦਾ ਹੋਇਆ ਇਹ ਦੁਸ਼ਟ ਚੰਦੂ ਉੱਥੇ ਆ ਕੇ ਖੜਾ ਹੋਇਆ ਹੈ
1: ਬੈਠਿਓ ਦੁਸ਼ਟ ਕ੍ਰੋਧ ਅਪਜਾਈ
0: ਦੁਸ਼ਟ ਸਾਹਮਣੇ ਕੁਰਸੀ ਤੇ ਮਹਾਰਾਜ ਜੀ ਦੇ ਬੜਾ ਗੁੱਸਾ ਧਾਰ ਕੇ ਬੈਠਾ ਹੈ
1: ਨਿਕਟ ਗੁਰੂ ਕੇ ਬਾਕ ਬਖਾਨਾ
0: ਮਹਾਰਾਜ ਜੀ ਦੇ ਕੋਲੇ ਇਹਨੇ ਫਿਰ ਬੋਲ ਬੋਲਣਾ ਕੀਤਾ ਹੈ
1: ਅਬਲੋ ਨਾਤਾ ਲਿਹੋ ਮਨ ਮਾਨਾ
0: ਕਹਿੰਦਾ ਹੁਣ ਤੱਕ ਮੈਂ ਤੁਹਾਨੂੰ ਕਹਿੰਦਾ ਵਾਂ ਵੀ ਮਨ ਵਿੱਚ ਮੇਰੀ ਪੁੱਤਰੀ ਦਾ ਨਾਤਾ ਜਿਹੜਾ ਰਿਸ਼ਤਾ ਉਹ ਕਬੂਲ ਕਰ ਲਵੋ
1: ਸਕਲ ਮੁਲਕ ਮਾਲਕ ਅਬਸ਼ਾਹੂ
0: ਇਸ ਵੇਲੇ ਸਾਰੇ ਹਿੰਦੁਸਤਾਨ ਦਾ ਮਾਲਕ ਹੈ ਬਾਦਸ਼ਾਹ ਜਹਾਂਗੀਰ
1: ਤਿਸ ਦੀਵਾਨ ਮੈਂ ਬੈਠ ਤਪਾਹੂ
0: ਮੈਂ ਉਹਦਾ ਦੀਵਾਨ ਹੁੰਦਾ ਵਾਂ ਮੁੱਖ ਸਲਾਹਕਾਰ ਉਹਦੇ ਹਰ ਵਕਤ ਕੋਲ ਬੈਠਦਾ ਹਾਂ
1: ਜਹਾਂ ਲਗ ਰਾਜ ਤੁਰਕ ਪਤ ਕੇਰਾ
0: ਜਿੱਥੋਂ ਤੱਕ ਇਹ ਤੁਰਕਾਂ ਦੇ ਬਾਦਸ਼ਾਹ ਦਾ ਰਾਜ ਹੈ ਇਹ ਸੋ ਸਾਰਾ ਹਿੰਦੁਸਤਾਨ ਅਤੇ ਸਾਰਾ ਪਾਕਿਸਤਾਨ ਇਰਾਨ ਨਾਲ ਹੱਦ ਲੱਗਦੀ ਸੀ ਉਸ ਵੇਲੇ ਕਹਿੰਦਾ ਉੱਥੋਂ ਤੱਕ
1: ਤਹਿ ਲਗ ਹੁਕਮ ਚਲਤ ਹੈ ਮੇਰਾ
0: ਉੱਥੋਂ ਤੱਕ ਮੇਰਾ ਹੁਕਮ ਚੱਲਦਾ ਮੈਂ ਜੋ ਕਵਾਂ ਬਾਦਸ਼ਾਹ ਤੋਂ ਮਨਾ ਸਕਦਾ ਹਾਂ
1: ਤਰਾਸ ਨਾ ਤਨਕ ਸੋ ਮਨ ਮਹਿ ਜਾਣਾ
0: ਤੁਸੀਂ ਹੁਣ ਤੱਕ ਮੇਰਾ ਥੋੜਾ ਜਿੰਨਾ ਵੀ ਡਰ ਮਨ ਵਿੱਚ ਨਹੀਂ ਜਾਣਿਆ ਹੈ
1: ਕਰਿਓ ਅਨਾਦਰ ਰੰਗ ਸਮਾਨਾ
0: ਤੇ ਮੈਨੂੰ ਕੰਗਾਲ ਨਿਆਈ ਜਾਣ ਕੇ ਨਾ ਕੰਗਾਲ ਤੇ ਮੇਰਾ ਅਨਾਦਰ ਕੀਤਾ ਹੈ ਅਨਾਦਰ ਨਹੀਂ ਕੀਤਾ ਇਹ ਦੁਸ਼ਟ ਕਹੀ ਜਾਂਦਾ ਇਹਨੇ ਆਪ ਹੀ ਹੰਕਾਰ ਕੀਤਾ ਸੀ
1: ਸੋ ਫਲ ਅਬ ਲੇਵ ਹੋ ਦੁੱਖ ਕਨੇ
0: ਉਹ ਫਲ ਹੁਣ ਅਬ ਲੇਵ ਹੋ ਦੁੱਖ ਕਨੇ ਬਹੁਤੇ ਦੁੱਖ ਤੁਸੀਂ ਲੈ ਰਹੇ ਹੋ ਉਹਦਾ ਫਲ ਹੈ
1: ਬਿਨਾਂ ਧਰਮ ਕਰ ਅਬ ਦਿਓ ਹਨੇ
0: ਮੈਂ ਤੁਹਾਨੂੰ ਧਰਮ ਤੋਂ ਬਿਨਾਂ ਕਰਕੇ ਤੇ ਹੁਣ ਅੱਜ ਛੱਡਾਂਗਾ ਨਹੀਂ
1: ਤੇਨ ਚਰਮ ਕੋ ਲੈ ਕਰ ਗੀਲਾ
0: ਪਹਿਲਾਂ ਸੱਜਰਾ ਗਊ ਦਾ ਲਾਇਆ ਹੋਇਆ ਚੰਮ ਜਿਹੜਾ ਗਿੱਲਾ ਉਹਦੇ ਵਿੱਚ ਤੁਹਾਨੂੰ ਮੜ ਕੇ
1: ਲਪਟਾਵ ਹੈ ਜੇ ਤੇ ਕਿ ਤਵ ਡੀਲਾ
0: ਜਿੰਨਾ ਤੁਹਾਡਾ ਸਰੀਰ ਹੈ ਸਾਰੇ ਤੇ ਮੈਂ ਉਹ ਮੜ ਦੇਵਾਂਗਾ
1: ਪੁਨ ਆਤਪ ਮਹਿ ਦਿਓ ਬਿਠਾਏ
0: ਫਿਰ ਤੁਹਾਨੂੰ ਦੁਪਹਿਰ ਦੀ ਧੁੱਪ ਵਿੱਚ ਬਿਠਾ ਦੇਵਾਂਗਾ
1: ਸੋ ਸਿਕਹਿ ਪ੍ਰਾਣ ਤੋਹੇ ਬਿਨਸਾਏ
0: ਜਦੋਂ ਮਾਸ ਸੁੱਕ ਜਾਵੇਗਾ ਤੇ ਗਰਮੈਸ਼ ਨਾਲ ਤੁਹਾਡਾ ਜਿਹੜੇ ਪ੍ਰਾਣ ਆ ਉਹ ਨਾਸ ਹੋ ਜਾਣਗੇ
1: ਪੁਨ ਹੈ ਪਠਾ ਮੈਂ ਆਪਣੇ ਸਿਪਾਹੀ
0: ਫਿਰ ਉਸ ਤੋਂ ਬਾਅਦ ਮਹਾਰਾਜ ਜੀ ਨੂੰ ਹੋਰ ਕੀ ਡਰਾਵੇ ਦਿੰਦਾ ਹੈ ਕਹਿਣ ਲੱਗਾ ਫਿਰ ਮੈਂ ਅੰਮ੍ਰਿਤਸਰ ਆਪਣੇ ਸਿਪਾਹੀ ਭੇਜਾਂਗਾ
1: ਘਰ ਕੋ ਲੁੱਟ ਲੈਹੇ ਧਨ ਪਾਹੀ
0: ਤੁਹਾਡੇ ਘਰ ਬਾਰ ਨੂੰ ਧਨ ਦੌਲਤ ਨੂੰ ਸਾਰਿਆਂ ਨੂੰ ਲੁੱਟ ਲੈਣਗੇ ਜਾਂਦਿਆਂ ਹੀ
1: ਗਹਿ ਲਹਿ ਤਬ ਨੰਦਨ ਤੇਰਾ
0: ਤੁਹਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਫੜ ਕੇ ਫੜ ਲੈਣਗੇ ਉਹ ਫਿਰ ਬਾਅਦ ਵਿੱਚ ਜਾ ਕੇ
1: ਇਸੀ ਰੀਤ ਦੇ ਕਸ਼ਟ ਵਡੇਰਾ
0: ਇਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਮੈਂ ਕਸ਼ਟ ਦਿੱਤੇ ਨੇ ਉਹਨਾਂ ਨੂੰ ਬਹੁਤ ਭਾਰੀ ਕਸ਼ਟ ਦੇ ਕੇ
1: ਕਰੋ ਕਾਂਤ ਨਹਿ ਜੀਵਤ ਛੋਰ
0: ਮੈਂ ਮੁਕਾ ਦੇਵਾਂਗਾ ਜਿਉਂਦਾ ਨਹੀਂ ਛੱਡਾਂਗਾ
1: ਬਿਨਾਂ ਬੰਸ ਕਰੇ ਹਾਂ ਦੁੱਖ ਘੋਰ
0: ਬਿਨਾਂ ਤੁਹਾਨੂੰ ਬੰਸ ਤੋਂ ਅੰਸ ਬੰਸ ਤੋਂ ਭਿਆਨਕ ਦੁੱਖ ਦੇ ਕੇ ਮੈਂ ਕਰ ਦੇਵਾਂਗਾ ਸੋ ਇਸ ਤਰ੍ਹਾਂ ਇਹਨੇ ਕਿਹਾ ਮੁਰਤਜਾ ਖਾਂ ਜਿਹੜਾ ਸੀ ਗਵਰਨਰ ਲਾਹੌਰ ਦਾ ਉਹਨੇ ਇਹ ਹੀ ਫਤਵਾ ਲਾਇਆ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਸਾ ਕਾਨੂੰਨ ਮੁਤਾਬਕ ਯਾਸਾ ਸੋ ਦੰਡਾਵਲੀ ਮੁਤਾਬਕ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ ਜਿਸ ਨਾਲ ਉਹਨਾਂ ਦਾ ਇੱਕ ਵੀ ਕਤਰਾ ਖੂਨ ਦਾ ਧਰਤੀ 'ਤੇ ਨਾ ਡਿੱਗੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਘਰ ਘਾਟ ਬੱਚਿਆਂ ਨੂੰ ਫੜ ਕੇ ਕੈਦ ਕੀਤਾ ਜਾਵੇ ਅਤੇ ਘਰ ਘਾਟ ਜ਼ਬਤ ਕੀਤਾ ਜਾਵੇ ਇਹ ਹੀ ਸਾਧ ਸੰਗਤ ਜੀ ਜਿਹੜਾ ਸੀ ਜਾਰੀ ਹੋਇਆ ਸੀ ਫਰਮਾਨ ਇਹ ਚੰਦੂ ਐਵੇਂ ਨਹੀਂ ਕਹਿ ਰਿਹਾ ਮਹਾਰਾਜ ਜੀ ਨੂੰ ਸੋ ਇਸ ਤਰ੍ਹਾਂ ਕਹਿੰਦਾ ਵੀ ਮੈਂ ਬਾਅਦ ਵਿੱਚ ਤੁਹਾਡੇ ਸਾਹਿਬਜ਼ਾਦੇ ਨੂੰ ਵੀ ਫੜ ਕੇ ਮਾਰਾਂਗਾ ਅਤੇ ਤੁਹਾਡੀ ਬਾਂਸੀ ਖਤਮ ਕਰ ਦਿਆਂਗਾ
1: ਨਾਹਿਤ ਨਾਤਾ ਮਾਨੋ ਅੱਜ
0: ਨਹੀਂ ਤਾਂ ਅੱਜ ਹੀ ਮੇਰੀ ਪੁੱਤਰੀ ਦਾ ਨਾਤਾ ਤੁਸੀਂ ਮੰਨ ਲਵੋ
1: ਬਚੇ ਪ੍ਰਾਣ ਸਭ ਸਦਰ ਹੈ ਕਾਜ
0: ਤੁਹਾਡੇ ਪ੍ਰਾਣ ਰਹਿ ਆਉਣਗੇ ਸਾਰੇ ਕੰਮ ਬਣ ਜਾਣਗੇ
1: ਸੁਲਹੀ ਸੁਲਬੀ ਪ੍ਰਿਥਿਆ ਮਰਿਓ
0: ਪਹਿਲਾਂ ਸੁਲਹੀ ਖਾਨ ਫਿਰ ਸੁਲੱਬੀ ਖਾਨ ਉਹਦਾ ਭਤੀਜਾ ਅਤੇ ਫਿਰ ਤੁਹਾਡਾ ਵੱਡਾ ਭਰਾ ਪ੍ਰਿਥੀ ਚੰਦ ਉਹ ਤਾਂ ਪਹਿਲਾਂ ਹੀ ਖਤਮ ਹੋ ਗਏ ਆਪਣੇ ਮਨਸੂਬੇ ਘੜਦੇ ਹੋਏ।
1: ਕਰੇ ਯਤਨ ਤੂੰ ਹੱਥ ਨਾ ਪਰਿਓ,
0: ਬੜੇ ਯਤਨ ਕੀਤੇ ਤੁਸੀਂ ਨਹੀਂ ਫੜੇ ਗਏ, ਸਾਡੇ ਹੱਥ ਨਹੀਂ ਆਏ।
1: ਚਹਿਤ ਗਏ ਮਰ ਪੁਜੀ ਨਾ ਆਸ,
0: ਉਹ ਚਾਹੁੰਦੇ ਹੀ ਮਰ ਗਏ, ਖਤਮ ਹੋ ਗਏ, ਉਹਨਾਂ ਦੀ ਆਸਾ ਪੂਰੀ ਨਹੀਂ ਹੋਈ।
1: ਮੈਂ ਅਬ ਕਰਾਂ ਤੋਰ ਬਿਨਾਸ਼,
0: ਮੈਂ ਹੁਣ ਤੁਹਾਡਾ ਨਾਸ ਕਰਕੇ ਹੀ ਛੱਡਾਂਗਾ।
1: ਕਿਸ ਬਲ ਕੇ ਭਰੋਸ ਔਰ ਭੁਲਾ,
0: ਕਿਹੜੇ ਬਲ ਤੇ ਭਰੋਸੇ ਦੇ ਆਸਰੇ ਤੁਸੀਂ ਇੰਨਾ ਅਡੋਲ ਬੈਠੇ ਹੋ, ਤੁਹਾਨੂੰ ਫਿਕਰ ਨਹੀਂ ਹੈ।
1: ਮਮ ਸੰਬਲੀ ਕੇਰ ਪ੍ਰਤਕੂਲ,
0: ਮੇਰੇ ਸੰਬਲੀ ਦੇ ਉਲਟ ਹੋ ਗਏ ਹੋ। ਮੈਂ ਏਡਾ ਵੱਡਾ ਬਲੀ ਬਾਦਸ਼ਾਹ ਦਾ ਦੀਵਾਨ ਤੇ ਉਹਦੇ ਉਲਟ ਚੱਲਣਾ ਕੀਤਾ ਹੈ।
1: ਕਹਿਬੋ ਹੈ ਸੋ ਕਹੋ ਅਬ ਸਮੋ,
0: ਕਹਿਬੋ ਹੈ ਸੋ ਕਹੋ ਅਬ ਸਮੋ, ਕਹਿਣ ਲੱਗਾ ਵੀ ਜੋ ਕਹਿਣਾ ਹੁਣ ਮੈਨੂੰ ਜਵਾਬ ਦੇਣਾ ਉਹ ਦੇ ਦਿਓ, ਹੁਣ ਸਮਾਂ ਹੈ।
1: ਜਬ ਲਗ ਮੈਂ ਬੂਝਤ ਕਰ ਛਿਮੋ,
0: ਜਦੋਂ ਤੱਕ ਮੈਂ ਤੁਹਾਨੂੰ ਛਿਮਾ ਕਰਕੇ ਆਪ ਪੁੱਛਦਾ ਹਾਂ।
1: ਸ਼੍ਰੀ ਅਰਜਨ ਸੁਣ ਕਰ ਸਭ ਸ਼੍ਰੋਣ,
0: ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਇਹਦੀਆਂ ਸਾਰੀਆਂ ਗੱਲਾਂ ਕੰਨਾਂ ਵਿੱਚ ਸੁਣ ਕੇ।
1: ਬੋਲੇ ਬਾਕ ਜਿਨ੍ਹਾਂ ਕੇ ਤੇ ਪਉ ਨਾ,
0: ਜਿਨ੍ਹਾਂ ਨੂੰ ਥੋੜ੍ਹਾ ਜਿਨ੍ਹਾਂ ਵੀ ਕੋਈ ਡਰ ਨਹੀਂ ਹੈ ਨਾ ਹਿਰਦੇ ਵਿੱਚ, ਮਹਾਰਾਜ ਵਚਨ ਕੀਤੇ ਹਨ ਫਿਰ ਉਹਨਾਂ ਇਹਨੂੰ ਅੱਗੋਂ।
1: ਅਬ ਹਮ ਰਾਵੀ ਚਹੇ ਸ਼ਨਾਨ,
0: ਮਹਾਰਾਜ ਕਹਿਣ ਲੱਗੇ ਵੀ ਹੁਣ ਅਸੀਂ ਰਾਵੀ ਦਰਿਆ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ।
1: ਸੇਵਕ ਪੰਜ ਸੰਗ ਦੇਹੋ ਜਾਨ,
0: ਹਾਂ ਅਸੀਂ ਇਕੱਲਿਆਂ ਨਹੀਂ ਜਾਣਾ ਉੱਥੇ, ਤੇ ਪੰਜ ਸਾਡੇ ਜਿਹੜੇ ਸਿੱਖ ਕੈਦ ਕੀਤੇ ਨੇ ਨਾ, ਇਹਨਾਂ ਨੂੰ ਵੀ ਨਾਲ ਜਾਣ ਦਿਓ।
1: ਪੰਜ ਦਿਵਸ ਬੀਤੇ ਇਸ ਭਾਂਤੀ,
0: ਪੰਜ ਦਿਨ ਇਸ ਤਰੀਕੇ ਨਾਲ ਲੰਘ ਗਏ ਹਨ ਸਾਨੂੰ।
1: ਦੇਈ ਸਜਾਏ ਅਗਨ ਸਮਤਾਤੀ,
0: ਜੋ ਸਜ਼ਾ ਤੋਂ ਤੁਸਾਂ ਨੇ ਸਰਕਾਰ ਨੇ ਸਾਨੂੰ ਅੱਗ ਦੀ ਨਿਆਈ ਦਿੱਤੀ ਹੈ, ਤੱਤਾ ਕੀਤਾ ਹੈ।
1: ਪਾਵਨ ਤਨੇ ਪੁਨ ਹੈ ਜਿਮ ਕਰ,
0: ਸਰੀਰ ਨੂੰ ਤੱਤਾ ਕੀਤਾ ਹੈ, ਇੰਨਾ ਕੁ ਲੈਣਾ ਹੈ। ਸੋ ਆਵੇ ਸੁਣ ਤਾਂ ਪਾਵਨ ਤਨੇ ਪੁਨ ਜਿਮ ਕਰ, ਪਹਿਲਾਂ ਅਸੀਂ ਇਹ ਸਰੀਰ ਨੂੰ ਇਸ਼ਨਾਨ ਕਰਕੇ ਪਵਿੱਤਰ ਕਰਨਾ ਚਾਹੁੰਦੇ ਹਾਂ, ਫਿਰ ਜਿਵੇਂ ਆਵੇਗੀ ਮਨ ਵਿੱਚ ਕਰਾਂਗੇ।
1: ਨਿਸ਼ਚਲ ਮਤ ਕਰ ਨਿਸ਼ਚੇ ਧਰੇ,
0: ਪਹਿਲਾਂ ਨਿਸ਼ਚਲ ਮਤ ਆਪਣਾ ਹਿਰਦਾ ਡੋਲ ਕਰਕੇ, ਅਤੇ ਫਿਰ ਕੋਈ ਅਸੀਂ ਸਲਾਹ ਮਸ਼ਵਰਾ ਰੱਖਾਂਗੇ, ਆਪਣਾ ਜਿਹੜਾ ਇਰਾਦਾ ਉਹ ਜੋ ਹੋਇਆ ਉਹਦੇ ਮੁਤਾਬਕ ਚੱਲਾਂਗੇ।
1: ਸੁਣ ਕਰ ਦੁਸ਼ਟ ਹਿਰਦੇ ਹਰ ਖਾਇਓ,
0: ਸੁਣ ਕੇ ਦੁਸ਼ਟ ਚੰਦੂ ਮਨ ਵਿੱਚ ਬੜਾ ਖੁਸ਼ ਹੋਇਆ ਹੈ ਇਹ ਬਚਨ ਮਹਾਰਾਜ ਜੀ ਦੇ।
1: ਧਰਮ ਬਿਨਾਸ਼ਨ ਤੇ ਡਰ ਪਾਇਓ,
0: ਇਹ ਸੋਚਦਾ ਮਨ ਵਿੱਚ ਇਹਨੇ ਇਹ ਸੋਚਿਆ ਵੀ ਧਰਮ ਨਾਸ ਹੋਣ ਤੋਂ ਡਰ ਗਏ ਹਨ।
1: ਅਬ ਇਹ ਮਨ ਲੈ ਹੈ ਨਾ ਤਾਂ,
0: ਇਹ ਹੁਣ ਮੇਰੀ ਸਪੁੱਤਰੀ ਦਾ ਰਿਸ਼ਤਾ ਮਨ ਲੈਣਗੇ।
1: ਸੀਤਲ ਗਾਤ ਹੋਏ ਜਲ ਨਾ ਤਾਂ,
0: ਜਦੋਂ ਇਸ਼ਨਾਨ ਕਰਨਗੇ ਤੇ ਤਪਿਆ ਹੋਇਆ ਸਰੀਰ ਫਿਰ ਠੰਡਾ ਹੋ ਜਾਵੇਗਾ, ਉਹਨੂੰ ਠੰਡਕ ਮਿਲੇਗੀ।
1: ਇਹ ਵਿਚਾਰ ਕਹਿ ਜਾਏ ਇਸ਼ਨਾਨ ਹੋ,
0: ਇਸ ਤਰ੍ਹਾਂ ਵਿਚਾਰ ਕਰਕੇ ਜਾਏ ਇਸ਼ਨਾਨ, ਇਹਨੇ ਕਹਿ ਦਿੱਤਾ ਵੀ ਜਾਓ, ਜਾ ਸਕਦੇ ਹੋ, ਇਸ਼ਨਾਨ ਕਰ ਲਓ।
1: ਬਚੇ ਪ੍ਰਾਣ ਕਹਿਬੋ ਮਨ ਮਾਨ ਹੋ,
0: ਬਚੇ ਪ੍ਰਾਣ ਤੁਹਾਡੇ ਪ੍ਰਾਣ ਬਚ ਜਾਣਗੇ ਜੇ ਮੇਰਾ ਕਿਹਾ ਹੋਇਆ ਮੰਨ ਲਵੋਗੇ। ਸੋ ਸਾਧ ਸੰਗਤ ਜੀ ਉਸ ਵੇਲੇ ਲਾਗੀ ਤੇ ਬ੍ਰਾਹਮਣ ਜਾਂਦੇ ਹੁੰਦੇ ਸੀ ਬੱਚਾ ਬੱਚੀਆਂ ਦੇ ਰਿਸ਼ਤੇ ਕਰਨ ਰੋਕਣ ਵਾਸਤੇ, ਇਹਦੇ ਵੀ ਇਹਨੇ ਭੇਜੇ ਸੀ ਦਿੱਲੀ ਤੋਂ, ਅਤੇ ਇਹਨੇ ਸ਼ਰਤਾਂ ਲਾਈਆਂ ਸੀ ਤਿੰਨ, ਇੱਕ ਤਾਂ ਵਰ ਜਿਹੜਾ ਮੇਰੀ ਲੜਕੀ ਵਾਸਤੇ ਲੱਭਣਾ ਹੈ, ਮੈਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਦੀਵਾਨ ਹੁੰਦਾ, ਅਤ ਸੁੰਦਰ ਹੋਵੇ, ਬਹੁਤ ਸੁੰਦਰ, ਅਤ ਸੁੰਦਰ। ਦੂਜਾ ਕੁਲ ਉੱਚੀ ਹੋਵੇ। ਤੀਜਾ ਧਨ ਆਦਿਕ ਦੀ ਕੋਈ ਕਮੀ ਨਾ ਹੋਵੇ, ਧਨ ਦੌਲਤ ਦੀ। ਉਹ ਸਾਰੇ ਲੱਭਦੇ ਲੱਭਦੇ ਪੰਜਾਬ 'ਚ ਹੋਰ ਸੂਬਿਆਂ 'ਚ ਦਿੱਲੀ ਤੋਂ ਤੁਰੇ ਲੱਗ ਗਈ, ਅਤੇ ਬ੍ਰਾਹਮਣ ਥੱਕ ਗਏ ਸੀ, ਕਿਤੇ ਉਹਨਾਂ ਨੂੰ ਤਿੰਨ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ। ਜਦੋਂ ਆਏ ਅੰਮ੍ਰਿਤਸਰ ਅਤੇ ਮਹਾਰਾਜ ਦਰਬਾਰ ਸਾਹਿਬ ਦੇਖਿਆ ਵੀ ਇੰਨੀ ਦੁਨੀਆ ਮੱਥਾ ਟੇਕਦੀ, ਧਨ ਦੌਲਤ ਦੀ ਕੋਈ ਕਮੀ ਨਹੀਂ, ਅਤੇ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਸਾਹਿਬਜ਼ਾਦੇ ਨੇ ਇੰਨਾ ਡੀਲ ਡੋਲ ਅਤੇ ਇੰਨਾ ਸੁੰਦਰ, ਉਹਨਾਂ ਜਿੰਨਾ ਸੁੰਦਰ ਕੌਣ ਸੀ। ਅਤੇ ਕੁਲ ਉੱਚੀ ਸੋਡ ਬੰਸ, ਤਿੰਨੇ ਸ਼ਰਤਾਂ ਇੱਥੇ ਰਲੀਆਂ ਸੀ। ਗੁਰੂ ਘਰ ਵਿੱਚ ਗੁਣ ਬਹੁਤ ਨੇ, ਘੱਟ ਤੋਂ ਘੱਟ ਤਿੰਨੇ ਜਿਹੜੀਆਂ ਦੁਨੀਆਂ 'ਚੋਂ ਨਹੀਂ ਨਾ ਰਲੀਆਂ ਸੀ, ਉਹ ਵੀ ਇੱਥੇ। ਉਹਨਾਂ ਇਹ ਵੇਖ ਕੇ ਬੜੇ ਸਿਆਣੇ ਸੀ, ਅਤੇ ਉਹਨਾਂ ਅੱਖਾਂ ਮੀਚ ਕੇ ਰਿਸ਼ਤਾ ਕਰਤਾ ਵੀ ਸਾਡੀ ਇੱਛਾ ਪੂਰੀ ਹੋ ਗਈ ਦੀਵਾਨ ਦੀ ਵੀ। ਇਹਨੂੰ ਜਦੋਂ ਜਾ ਕੇ ਦੱਸਿਆ, ਇਹਨੇ ਉਹ ਜੋ ਬਾਣੀ 'ਚ ਮਹਾਰਾਜ ਜੀ ਨੇ ਕਿਹਾ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀ ਸਾਖਤ ਬੰਦਾ ਹੁੰਦਾ, ਉਹਨੂੰ ਰੱਬ ਦਾ ਭੈ ਨਹੀਂ ਹੁੰਦਾ, ਮਾਇਆ ਦਾ ਪੁਜਾਰੀ। ਭਗਤ ਸਾਰਾ ਕੁਝ ਹੁੰਦਿਆਂ ਵੀ ਰੱਬ ਦੇ ਭੈ ਵਿੱਚ ਵਿਚਰਦਾ ਹੈ, ਬੰਦਗੀ ਵਿੱਚ। ਉਹ ਕੁਝ ਨਹੀਂ ਸਮਝਦਾ ਬਲ ਦੀ ਦੌਲਤ। ਉਹ ਜੋੜ ਨਹੀਂ ਬੈਠਣਾ ਸੀ, ਇਹ ਹੰਕਾਰੀ ਸੀ। ਜਦੋਂ ਉਹਨੂੰ ਦੱਸਿਆ ਜਾ ਕੇ ਲੱਗਾ ਇਹ ਕੀ ਕੀਤਾ ਜੀ, ਇਹ ਤੁਸੀਂ ਮੋਰੀ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ, ਚੁਬਾਰੇ ਦੀ ਇੱਟ, ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਕਰਨ ਮੋਰੀ ਦੀ ਨਹੀਂ, ਇਹ ਤੁਸੀਂ ਜੋ ਕੀਤਾ ਇਹ ਇਹਨੇ ਬੋਲ ਬੋਲੇ ਸੀ ਅਤੇ ਹਟਾ। ਉਸ ਵੇਲੇ ਹੁੰਦਾ ਵੀ ਜਿੱਥੇ ਕਰ ਆਉਂਦੇ ਉੱਥੇ ਹੀ ਹੁੰਦਾ ਸੀ, ਹਟਾ ਨਹੀਂ ਕੋਈ ਸਕਦਾ, ਨਹੀਂ ਤਾਂ ਫਿਰ ਉਹ ਨਾਤਾ ਹੀ ਨਹੀਂ ਹੁੰਦਾ ਸੀ, ਲੜਕੀ ਉਵੇਂ ਰਹਿੰਦੀ ਸੀ, ਇਹ ਰਿਵਾਜ਼ ਸੀ ਉਸ ਵੇਲੇ ਵਿਧਾਨ ਸੀ। ਇਹ ਬਚਨ ਜਦੋਂ ਸਿੱਖਾਂ ਵਿੱਚ ਗਏ, ਦਿੱਲੀ ਦੀ ਸੰਗਤ ਕੋਲ ਗਏ ਅਤੇ ਉਹਨਾਂ ਚਿੱਠੀ ਲਿਖ ਕੇ ਮਹਾਰਾਜ ਨੂੰ ਪਾ ਵੀ ਇਹ ਦੁਸ਼ਟ ਨੇ ਗੁਰੂ ਘਰ ਨੂੰ ਚੁਬਾਰਾ ਕਿਹਾ, ਆਪਣੇ ਆਪ ਨੂੰ ਚੁਬਾਰਾ ਕਿਹਾ, ਗੁਰੂ ਘਰ ਨੂੰ ਮੋਰੀ ਕਿਹਾ, ਵਾ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਸਾਡੀ ਬੇਨਤੀ, ਇੰਨਾ ਹੰਕਾਰ ਇਹਦੇ ਅੰਦਰ। ਸੱਚੇ ਪਾਤਸ਼ਾਹ ਨੇ ਉਹ ਜਦੋਂ ਬੈਠੇ ਸੀ ਦਰਬਾਰ ਵਿੱਚ ਸੰਗਤ ਲਾ ਕੇ, ਇੱਥੇ ਚਿੱਠੀ ਆਈ ਪੜ੍ਹੀ ਅਤੇ ਸਿੱਖਾਂ ਵੀ ਕਿਹਾ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਸੁਣ ਕੇ ਕਿਹਾ ਵੀ ਵਾਕਈ ਇਹ ਹੰਕਾਰੀ ਨਾਲ ਨਹੀਂ ਬਣ, ਇਹ ਨਹੀਂ ਸਾਡੀ ਵੀ ਇਹੋ ਹੀ ਰਹਿ। ਮਹਾਰਾਜ ਨੇ ਰਹਿ ਵੀ ਪੁੱਛੀ ਸੀ, ਸੰਗਤ ਸਾਰੀ ਨੇ ਉੱਥੋਂ ਵੀ ਸੰਗਤ ਦੀ ਚਿੱਠੀ ਅਤੇ ਇੱਥੋਂ ਵੀ ਸੰਗਤ ਦੀ ਸਲਾਹ ਨਾਲ ਇਹ ਨਾਤਾ ਮੋੜਿਆ ਸੀ ਵੀ ਨਹੀਂ ਤੂੰ ਚੁਬਾਰਾ ਤਾਂ ਚੁਬਾਰੇ ਨਾਲ ਮੇਲ ਕਰ ਲੈ, ਗੁਰੂ ਘਰ ਨਿਮਾ ਨਿਮਰਤਾ ਨੇ ਮੋਰੀ ਹੈ ਅਤੇ ਮੋਰੀ ਨਾਲ ਮੋਰੀ ਦਾ ਮੇਲ ਹੋ ਜੂਗਾ। ਉਸੇ ਦਿਨ ਦੋ ਰਿਸ਼ਤੇ ਹੋ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚੋਂ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਜਵਾਬ ਦਿੱਤਾ। ਹੁਣ ਇਹ ਹੰਕਾਰੀ ਮੁੜ ਕੇ ਬਾਅਦ ਵਿੱਚ ਇਹਨੂੰ ਪਛਤਾਵਾ ਲੱਗਾ ਅਤੇ ਇਹ ਉਹੀ ਗੱਲ ਵਾਰ ਵਾਰ, ਇਹ ਸਮੇਂ ਦੇ ਹੁਕਮਰਾਨ ਨੇ ਕੁਹਾੜਾ ਤਾਂ ਉਹ ਆਪ ਹੀ ਹੈ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਸਤੇ, ਦਸ ਤਾਂ ਇਹਨੂੰ ਬਣਾਇਆ ਵਾ, ਇਹਦਾ ਇਹ ਰੌਲਾ ਸੀ। ਤਾਂ ਮੈਂ ਇੰਨੀ ਕੁ ਬੇਨਤੀ ਤੁਹਾਨੂੰ ਕੀਤੀ ਹੈ, ਬੋਲ ਬੋਲ ਬੋਲਦਾ ਵਾ ਕਵੀ ਜੀ ਦੀ ਇਹ ਕਮਾਲ ਹੈ ਕਵਿਤਾ ਦੀ ਵੀ ਕੋਈ ਗੱਲ ਰਹਿਣ ਨਹੀਂ ਦਿੱਤੀ ਆਹਮਣੋ ਸਾਹਮਣੇ ਆ, ਸਾਕਤ ਦੇ ਮੁੱਖ ਦੀ ਵੀ ਅਤੇ ਗੁਰੂ ਸਾਹਿਬ ਚੁੱਕ ਦੇ ਆਨੰਦ ਵਿੱਚ ਨੇ ਆਪਣੇ ਵਿੱਚ, ਇਹ ਕਮਾਲ ਹੈ ਕਵਿਤਾ ਦੀ ਵੀ ਸਾਹਮਣੇ ਲਿਆ ਦਿੰਦੇ ਨੇ ਜਿਵੇਂ ਪਿਕਚਰ ਹੁੰਦੀ ਹੈ, ਕੋਈ ਧਿਆਨ ਨਾ ਸੁਣੇ ਧਿਆਨ ਧਾਰ ਕੇ, ਉੱਥੋਂ ਜਿੱਥੋਂ ਦਾ ਵਰਤਾਰਾ ਹੋ ਰਿਹਾ ਉੱਥੋਂ ਦਾ ਧਿਆਨ ਲੈ ਕੇ, ਧਰਤੀ ਦਾ ਅੰਮ੍ਰਿਤਸਰ ਦੀ ਗੱਲ ਹੈ ਅਤੇ ਅੰਮ੍ਰਿਤਸਰ ਦਾ ਲਾਹੌਰ ਦੀ ਹੈ ਅਤੇ ਲਾਹੌਰ ਦਾ ਰਾਵੀ ਦੇ ਕਿਨਾਰੇ। ਸੋ ਇਹਦੇ ਨਾਲ ਭਾਵ ਪੈਦਾ ਹੁੰਦਾ, ਇਸ ਕਰਕੇ ਸਾਧ ਸੰਗਤ ਜੀ ਇਹ ਇਹਨੇ ਇਹ ਜਿੱਦ ਰੱਖੀ ਹੈ ਅਤੇ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਇਹ ਜ਼ਰੀਆ ਬਣਿਆ ਹੈ, ਉਹ ਕਹਿ ਲਈਏ ਹੁਕਮਰਾਨ ਅਤੇ ਜਹਾਂਗੀਰ ਸੀ ਉਹਦੇ ਹੁਕਮ ਵਿੱਚ ਹੋਇਆ ਸਭ ਕੁਝ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਕਹਿ ਰਿਹਾ ਆਪਣੇ ਮਨ ਹੀ ਮਨ ਬਚਿਆ ਪ੍ਰਾਣ, ਕਹਿੰਦਾ ਫਿਰ ਤੁਹਾਡੇ ਪ੍ਰਾਣ ਬਚ ਜਾਣਗੇ ਜੇ ਵੀ ਕਿਹਾ ਹੋਇਆ ਮੰਨ ਲਓ।
1: ਦਸਕ ਸਿਪਾਹੀ ਕਰ ਸਵਧਾਨ,
0: ਦਸਕ ਸਿਪਾਹੀਆਂ ਨੂੰ ਸਾਵਧਾਨ ਕਰਕੇ ਹਥਿਆਰ ਦੇ ਕੇ ਪੂਰੇ,
1: ਖੜਗ ਸਿਪਰ ਗਹਿ ਸੰਗ ਪਿਆਨ,
0: ਉਹਨਾਂ ਦੇ ਨਾਲ ਤਲਵਾਰਾਂ ਅਤੇ ਢਾਲਾਂ ਫੜਾ ਕੇ ਅਤੇ ਨਾਲ ਤੋਰੇ ਆ ਮਹਾਰਾਜ ਜੀ ਦੇ ਚਾਰ ਛਪੇਰੇ ਕਰਕੇ,
1: ਆਪਣੀ ਦ੍ਰਿਸ਼ਟ ਤਰੇ ਇਸ ਰੱਖ,
0: ਕਿਹਾ ਉਹਨਾਂ ਨੂੰ ਸਖ਼ਤ ਹੋ ਕੇ ਵੀ ਆਪਣੀ ਨਿਗਾਹ ਥੱਲੇ ਇਹਨਾਂ ਨੂੰ ਰੱਖਣਾ, ਬਾਹਰ ਨਹਾਉਣ ਗਿਆ ਬਾਹਰ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਨ ਦੇਣੀ, ਕੋਈ ਆਉਂਦਾ ਜਾਂਦਾ ਮਨੁੱਖ ਮਿਲੇ ਤਾਂ
1: ਇਹ ਤੋਂ ਦੂਰ ਨਾ ਜਾਣੇ ਦੇ ਹੋ,
0: ਇੱਧਰ ਉੱਧਰ ਦੂਰ ਨਹੀਂ ਜਾਣ ਦੇਣਾ, ਸਿੱਧਾ ਦਰਿਆ ਤੇ ਲਿਜਾਣਾ ਤੇ ਉੱਥੇ ਇਸ਼ਨਾਨ ਕਰਾਉਣਾ ਹੈ,
1: ਰਾਵੀ ਤੀਰ ਸਥਰ ਤਾਲੇ ਹੋ,
0: ਰਾਵੀ ਦਰਿਆ ਦੇ ਕਿਨਾਰੇ ਤੇ ਇਹਨਾਂ ਨੂੰ ਰੱਖਣਾ ਹੈ, ਕਿਤੇ ਆਸੇ ਪਾਸੇ ਨਹੀਂ ਜਾਣ ਦੇਣਾ ਵੀ ਲੋਕਾਂ ਨੂੰ ਪਤਾ ਲੱਗ ਜੇ ਤੇ ਸੰਗਤਾਂ ਛੁਡਾ ਕੇ ਲੈ ਜਾਣ,
1: ਅਪਰ ਗਰੀ ਤੇ ਕਹਿ ਹਟਕਾਵ,
0: ਹੋਰ ਅਪਰ ਗਰੀ ਹੋਰ ਗਲੀ ਵਿੱਚ ਜਾਣ ਤੋਂ ਰੋਕ ਕੇ ਰੱਖਣਾ ਹੈ,
1: ਮਸਜਿਦ ਬੈਠ ਤੇ ਕੁਛ ਨਾ ਅਲਾਵ,
0: ਜਦੋਂ ਦਰਿਆ ਵਿੱਚ ਬੈਠ ਕੇ ਇਸ਼ਨਾਨ ਕਰਨਗੇ ਉਦੋਂ ਕੁਝ ਨਹੀਂ ਕਹਿਣਾ,
1: ਇਹ ਤੇ ਦਿਸ਼ ਲਿਆਵ ਰਹੋ ਪਿਛਾਰੀ,
0: ਫਿਰ ਵਾਪਸ ਇਹ ਇੱਧਰ ਨੂੰ ਲੈ ਕੇ ਆਉਣਾ ਵਾ, ਮੇਰੇ ਕੋਲ ਇਹਨਾਂ ਦੇ ਅੱਗੇ ਪਿੱਛੇ ਰਹਿਣਾ ਹੈ,
1: ਸਿੱਖ ਨੂੰ ਜੋਤ ਇਸ ਰੱਖੋ ਅਗਾਰੀ,
0: ਸਿੱਖਾਂ ਪੰਜ ਸਿੱਖਾਂ ਦੇ ਸਮੇਤ ਲੈ ਜਾਵੋ ਤੇ ਇਹਨਾਂ ਨੂੰ ਆਪਣੇ ਅੱਗੇ

0: ਸਾਰੇ ਸਰੀਰ ਨੂੰ ਮਹਾਰਾਜ ਜੀ ਨੇ ਚਿੱਟੇ ਵੱਡੇ ਚਾਦਰੇ ਨਾਲ ਬੁੱਕਲ ਮਾਰ ਕੇ ਟਕਿਆ ਹੋਇਆ, ਤੇੜ ਕਛਹਿਰਾ ਹੈ ਸਿਰ ਤੇ ਦਸਤਾਰ
1: ਹੈ,
0: ਤੇ ਚਰਨਾਂ ਦੇ ਹੇਠਾਂ ਤਲੀਆਂ ਜਿਹੜੀਆਂ ਨੇ ਨਾ ਚਰਨਾਂ ਦੀਆਂ ਉਹ ਸੜ ਕੇ ਤੇ ਫਲੂਏ ਪਏ ਨੇ, ਛਾਲੇ ਹੋਏ ਹੋਏ ਹਨ।
1: ਸੁਨੇ ਸੁਨੇ ਧਰ ਪਰ ਧਰ ਜੋਏ,
0: ਹੌਲੀ ਹੌਲੀ ਪਹਿਲਾਂ ਤਾਂ ਧਰਤੀ ਉੱਪਰ ਪੈਰ ਰੱਖ ਰੱਖ ਕੇ ਹੌਲੀ ਹੌਲੀ ਮਸਾਂ ਮਸਾਂ ਚੱਲਣਾ ਕੀਤਾ ਹੈ।
1: ਨਿਕਟ ਪੁਰਾਣਾ ਸੇਵਕ ਹੇਰਾ,
0: ਫਿਰ ਭਾਈ ਪੁਰਾਣਾ ਜੀ ਨੂੰ ਨੇੜੇ ਆਪਣੇ ਵੇਖਿਆ ਹੈ।
1: ਗਹਿਓ ਸਿਕੰਦ ਚਲੇ ਤਿਸ ਬੇਰਾ,
0: ਉਹਨੂੰ ਇਸ਼ਾਰਾ ਕੀਤਾ, ਉਸ ਵੇਲੇ ਭਾਈ ਪੁਰਾਣਾ ਜੀ ਦੌੜ ਕੇ ਗਏ ਤੇ ਮਹਾਰਾਜ ਜੀ ਨੂੰ ਮੋਢੇ ਤੋਂ ਆਸਰਾ ਦੇ ਕੇ ਨਾ, ਕਿਉਂਕਿ ਚਰਨਾਂ ਦੀਆਂ ਤਲੀਆਂ ਹੇਠ ਛਾਲੇ ਹੋਏ ਨੇ, ਜੇ ਪੂਰਾ ਪੈਰ ਧਰਤੀ 'ਤੇ ਟਿਕਦਾ ਤਾਂ ਉਹ ਫਿਰ ਸਾਧ ਸੰਗਤ ਜੀ ਬਹੁਤ ਜ਼ਿਆਦਾ ਮੱਚਦੇ ਨੇ। ਇਸ ਕਰਕੇ ਇਸ਼ਾਰਾ ਕੀਤਾ ਭਾਈ ਸੋ ਪੁਰਾਣਾ ਜੀ ਨੇ ਮੋਢੇ ਤੋਂ ਆਸਰਾ ਦਿੱਤਾ ਵੀ ਪੈਰ ਘੱਟ ਥੱਲੇ ਲੱਗਣ ਚਰਨਾਂ।
1: ਛੋਟੀ ਇੱਕ ਮੋਰੀ,
0: ਸੋ ਦਰਿਆਵੀ ਰਾਵੀ ਦਰਿਆ ਦੇ ਦਿਸ਼ਾ ਵੱਲ ਇੱਕ ਛੋਟਾ ਦਰਵਾਜ਼ਾ ਸੀ ਇਹਦੇ ਘਰ ਦੇ ਵਿੱਚੋਂ ਹਵੇਲੀ 'ਚੋਂ।
1: ਗਮਨਤ ਨਿਕਸੇ ਗੁਰ ਤਿਸ ਔਰੀ,
0: ਜਾਂ ਛੋਟੀ ਵੀ ਭੀੜੀ ਜਾਂਦੀ ਸੀ ਉਹ ਕਹਿ ਲਈਏ, ਅਤੇ ਉੱਧਰ ਦੀ ਮਹਾਰਾਜ ਚੱਲੇ ਹੋਏ ਉਹਨਾਂ, ਸੋ ਉੱਧਰ ਦੀ ਬਾਹਰ ਲੈ ਕੇ ਗਏ ਹਨ ਪਿਛਲੇ ਪਾਸੇ ਦੀ।
1: ਕੋ ਕੋ ਨਰ ਪਿਖੇ ਠਾਣਤ ਨਮੋ,
0: ਕੋਈ ਕੋਈ ਮਨੁੱਖ ਵੇਖਦਾ ਮਹਾਰਾਜ ਨੂੰ ਜਾਂਦਿਆਂ ਨੂੰ ਅਤੇ ਉਹ ਨਮਸਕਾਰ ਕਰਦਾ ਹੈ।
1: ਲਾਲ ਬਰਨ ਮੁਖ ਕੋ ਤਹੇ ਸਮੋ,
0: ਉਸ ਸਮੇਂ ਕੀ ਨਜ਼ਰ ਆਉਂਦਾ ਵੀ ਚਿਹਰਾ ਲਾਲ ਸੁਰਖ ਹੋਇਆ ਪਿਆ ਹੈ।
1: ਭੋਜਨ ਕਿਉਂ ਨਾ ਪੀਓ ਪਾਣੀ,
0: ਕਿਉਂਕਿ 5 ਦਿਨ ਹੋ ਗਏ ਨਾ ਭੋਜਨ ਛਕਿਆ ਨਾ ਪਾਣੀ ਪੀਤਾ ਛਕਿਆ ਹੈ।
1: ਦੁਰਬਲ ਤਨ ਸਜਾਏ ਖਲ ਠਾਨੀ,
0: ਸਰੀਰ ਜਿਹੜਾ ਮੂਰਖ ਨੇ ਇੰਨੀ ਸਜ਼ਾ ਦਿੱਤੀ ਹੈ ਤਪਾਇਆ ਹੈ ਕਿ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ।
1: ਹੇਰ ਹੇਰ ਨਰ ਉਰ ਬਿਸਮਾਵੇ,
0: ਵੇਖ ਵੇਖ ਕੇ ਉਹ ਜਾਂਦੇ ਆਉਂਦੇ ਜਿਹੜੇ ਥੋੜ੍ਹੇ ਬਹੁਤ ਬਹੁਤੇ ਪਛਾਣ ਕਰਦੇ ਨੇ ਆਮ ਮਨੁੱਖ, ਹੋਏ ਵੇਖ ਵੇਖ ਕੇ ਸਰੀਰ ਦੀ ਹਾਲਤ ਬੜਾ ਹੈਰਾਨ ਹੁੰਦੇ ਨੇ।
1: ਕਿਆ ਇਨ ਦਸ਼ਾ ਪਈ ਗੁਰ ਜਾਵੇ,
0: ਕਹਿੰਦੇ ਗੁਰੂ ਸਾਹਿਬ ਹੀ ਜਾਪਦੇ ਜਾ ਰਹੇ ਨੇ ਗੁਰੂ ਅਰਜਨ ਦੇਵ, ਐਸੀ ਹਾਲਤ ਕਿਵੇਂ ਹੋ ਗਈ ਹੈ, ਕੀ ਕਾਰਨ ਬਣਿਆ ਹੈ।
1: ਜਿਤ ਕੀ ਬ੍ਰਿਤ ਏਕ ਰਸ ਤਾਸੇ,
0: ਪਰ ਧੰਨ ਗੁਰੂ ਅਰਜਨ ਦੇਵ ਸਾਹਿਬ, ਸਾਰਾ ਸਰੀਰ ਭੁੱਜਿਆ ਪਿਆ ਹੈ, ਛਾਲੇ ਹੋਏ ਪਏ ਨੇ, ਪਰ ਚਿੱਤ ਦੀ ਬਿਰਤੀ ਜਿਹੜੀ ਹੈ ਉਹ ਨਹੀਂ ਤਪਾ ਸਕਿਆ ਦੁਸ਼ਟ ਚੰਦੂ ਜਹਾਂਗੀਰ ਮੁਰਤਜ਼ਾ ਖਾਂ ਸ਼ੇਖ ਅਹਿਮਦ ਸਰਹੰਦੀ, ਇਹ ਜਿੰਨੀ ਜੁੰਡਲੀ ਸੀ। ਸੋ ਚਿੱਤ ਕੀ ਬ੍ਰਿਤ ਏਕ ਰਸ ਤੈਸੇ, ਚਿੱਤ ਦੀ ਬਿਰਤੀ ਜਿਹੜੀ ਇੱਕ ਰਸ ਉਸੇ ਤਰ੍ਹਾਂ ਹੀ ਹੈ।
1: ਨਿਜਾਨੰਦ ਮਹਿਪੂਰਬ ਜੈਸੇ,
0: ਜਿਵੇਂ ਹਰਿਮੰਦਰ ਸਾਹਿਬ ਬੈਠਿਆਂ ਦੀ ਸੰਗਤ ਨੂੰ ਦਿਦਾਰੇ ਦਿੰਦਿਆਂ ਦੀ ਆਪਣੇ ਆਤਮਾ ਦੇ ਆਨੰਦ ਵਿੱਚ ਪਰਮ ਆਨੰਦ ਵਿੱਚ ਪਹਿਲਾਂ ਰਹਿੰਦੀ ਸੀ।
1: ਤਨ ਪੀੜਾ ਤੇ ਡਿੱਗੀ ਨਾ ਸੋਈ,
0: ਤਨ ਨੂੰ ਪੀੜਾ ਆਈ ਹੈ ਤਪਾਇਆ ਹੈ ਜਾਲਮ ਨੇ, ਪਰ ਉਹ ਚਿੱਤ ਦੀ ਬਿਰਤੀ ਆਤਮਾ ਦੇ ਆਨੰਦ ਵਿੱਚੋਂ ਪਰਮ ਆਨੰਦ ਵਿੱਚੋਂ ਡਿੱਗੀ ਨਹੀਂ ਹੈ, ਉਹ ਨਹੀਂ ਹਿਲਾ ਸਕੇ, ਉਹ ਨਹੀਂ ਹਿੱਲੀ ਹੈ।
1: ਮੇਰੇ ਹਿਲਾਏ ਨਾ ਜਿਮ ਨਰ ਕੋਈ,
0: ਜਿਵੇਂ ਡੋਲ ਰਹੀ ਹੈ ਹਿੱਲਣ ਤੋਂ ਬਿਨਾਂ, ਜਿਵੇਂ ਸੁਮੇਰ ਪਰਬਤ ਹਿਮਾਲੀਆ ਪਰਬਤ ਸੁਮੇਰ ਪਰਬਤ, ਜਿਵੇਂ ਜਿੰਨੇ ਮਰਜ਼ੀ ਤੂਫਾਨ ਆਈ ਜਾਣ ਉਹ ਨਹੀਂ ਹਿੱਲ ਸਕਦਾ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਅਡੋਲ ਰਿਹਾ ਹੈ ਬਿਰਤੀ ਪਰਮਾਨੰਦ ਵਿੱਚ ਇੱਕ ਰਸ ਹੈ।
1: ਸੁਨੇ ਸੁਨੇ ਰਾਵੀ ਕੇ ਤੀਰ,
0: ਸੋ ਹੌਲੀ ਹੌਲੀ ਉਹ ਮਹਾਰਾਜ ਚੱਲ ਕੇ ਸਿੱਖਾਂ ਨੇ ਮੋਢਿਆਂ ਤੋਂ ਆਸਰਾ ਦਿੱਤਾ ਹੇਠ, ਤੋ ਹੌਲੀ ਹੌਲੀ ਰਾਵੀ ਦਰਿਆ ਦੇ ਕਿਨਾਰੇ ਤੇ
1: ਪਹੁੰਚੇ, ਛੋਇਓ ਨੀਰ ਬੜ ਛਸੀਰ,
0: ਪਹੁੰਚੇ ਹਨ ਬਹੁਤ ਠੰਡਾ ਜਲ ਜਿਹੜਾ ਸਰੀਰ ਨਾਲ

0: ਮਹਾਰਾਜ ਮੁਕਤੀਦਾਤਾ ਸਤਿਗੁਰੂ ਜੀ ਨੇ ਉਹ 100 ਧੋਣਾ ਕੀਤਾ ਹੈ, 5 ਸ਼ਨਾਨਾਂ ਕੀਤੀਆਂ ਨੇ।
1: ਬ੍ਰਿੰਦ ਚਰੇ ਕਰ ਮੁਖ ਸਿਤ ਲਾਇਓ,
0: ਬਹੁਤੇ ਚੂਲੇ ਭਰ ਭਰ ਕੇ ਤੇ ਮੁਖ ਦੇ ਵਿੱਚ ਕੀਤੇ ਹੈ, ਪੁਰਲੇ ਕੀਤੇ ਹਰ ਨਾਮ।
1: ਮਹਾ ਉਸ਼ਨਤਾ ਜੋ ਤਪਤਾਇਓ,
0: ਬਹੁਤ ਜ਼ਿਆਦਾ ਜੋ ਗਰਮੀ ਸੀ, ਗਰਮੈਸ਼ 5 ਦਿਨਾਂ ਦੀ, ਉੱਤੋਂ ਜੇਠ ਦਾ ਮਹੀਨਾ ਤਪਿਆ ਹੋਇਆ ਸੂਰਜ, ਉਹ ਠੰਡ ਤੋਂ ਥੋੜ੍ਹਾ ਜਿਹਾ ਤਪਤਾਇਓ ਉਸ਼ਨਤਾ, ਉਹ ਤੋਂ ਕੁਛ ਆਰਾਮ ਮਿਲਿਆ ਹੈ।
1: ਗਹਿ ਪਦ ਪਦ ਮਲੰਗਾ ਹੈ ਪਖਾਰੇ,
0: ਫਿਰ ਚਰਨ ਕਮਲ ਆਪ ਜੀ ਦੇ ਪਕੜ ਕੇ ਪ੍ਰੇਮ ਨਾਲ ਹੌਲੀ ਹੌਲੀ ਆਸਤੇ ਆਸਤੇ ਕਿਨਾਰੇ 'ਤੇ ਬੈਠਿਆਂ ਦੇ ਭਾਈ ਲੰਗਾਹ ਜੀ ਚੌਧਰੀ ਝਬਾਲ ਵਾਲੇ

0: ਇਹਨਾਂ ਨੇ ਸੋ ਧੋਣਾ ਕੀਤੇ ਹਨ, ਸ਼ੁਰੂ ਕੀਤੇ ਹਨ।
1: ਪ੍ਰਭ ਸ਼ੇ ਜਲ ਮਹਿ ਮੱਜਨ ਧਾਰੇ,
0: ਫਿਰ ਸਤਿਗੁਰੂ ਜਲ ਵਿੱਚ ਪ੍ਰਵੇਸ਼ ਹੋਏ ਨੇ, ਸਮੇਤ ਕੇਸਾਂ ਦੇ ਚੁੱਭਾ ਲਾਇਆ, ਇਸ਼ਨਾਨ ਕੀਤਾ ਹੈ।
1: ਵਹਿਰ ਨਿਕਸਪਤ ਸ਼ੁਸ਼ਕ ਲਿਓ ਹੈ,
0: ਸੋ ਬਾਹਰ ਨਿਕਲ ਕੇ ਇਸ਼ਨਾਨ ਕਰਕੇ ਤੇ ਸੁੱਕਾ ਵਸਤਰ ਲੈ ਕੇ,
1: ਦੇਹ ਅਛਾਦਨ ਪਨ ਹੈ ਕਿਉਂ ਹੈ।
0: ਫਿਰ ਮਹਾਰਾਜ ਜੀ ਨੇ ਸੋ ਤੇੜ ਦਾ ਵਸਤਰ ਬਦਲਿਆ ਤੇ ਦੇਹ ਛਾਦਨ ਪੁਨਹ ਕੀ, ਫਿਰ ਉਹ ਚਾਦਰੇ ਨਾਲ ਸਾਰਾ ਸਰੀਰ ਆਪਣਾ ਬੁਕਲ ਮਾਰ

0: ਜਿਹੜਾ ਜਪਜੀ ਸਾਹਿਬ ਦਾ ਪਾਠ ਸਿੱਖਾਂ ਦੀ ਮੁਕਤੀ ਕਰਦਾ ਹੈ, ਸਿੱਖਾਂ ਨੂੰ ਸੁੱਖ ਸ਼ਾਂਤੀ ਦਿੰਦਾ ਹੈ, ਕਲਿਆਣ ਦਿੰਦਾ ਹੈ, ਜਿਹਦੇ ਵਿੱਚ ਇੰਨਾ ਬਾਲਾ ਹੈ, ਉਹ ਪਾਵਨ ਬਾਣੀ ਜਪਜੀ ਸਾਹਿਬ ਬ੍ਰਹਮ ਗਿਆਨ ਦਾ ਦਾਤ ਦੇਣ ਵਾਲੀ ਹੈ, ਜਿਹੜਾ ਜਿੰਨਾ ਅਭਿਆਸ ਕਰਦਾ ਹੈ। ਅਖੀਰ ਸਮੇਂ ਜੇ ਜਪਜੀ ਸਾਹਿਬ ਦਾ ਪਾਠ ਹੋ ਜਾਵੇ ਤਾਂ ਫਿਰ ਮੁਕਤ ਹੋ ਜਾਂਦਾ ਉਸ ਵੇਲੇ ਜੀ। ਤੋ ਐਸਾ ਜਿਹੜਾ ਪਾਠ ਹੈ ਉਹ ਮਹਾਰਾਜ ਜੀ ਨੇ ਆਪ ਪੂਰਨੇ ਪਾ ਰਹੇ ਨੇ, ਆਪ ਕੀਤਾ
1: ਹੈ। ਤਾਂ
0: ਹੀ ਸਿੱਖ ਦੀ ਜਦੋਂ ਚਿਖਾ ਬਲਦੀ ਹੈ ਨਾ ਅੰਤਮ ਸੰਸਕਾਰ ਵੇਲੇ, ਸ੍ਰੀ ਜਪਜੀ ਸਾਹਿਬ ਦਾ ਪਾਠ ਉੱਥੇ ਹੁੰਦਾ, ਕੀਰਤਨ ਸੋਹਿਲਾ ਅਤੇ ਜਪਜੀ ਸਾਹਿਬ ਦਾ ਪਾਠ ਉਸ ਤੋਂ ਪਹਿਲਾਂ। ਸੋ ਇਸ ਤਰ੍ਹਾਂ ਤਾਂ ਕੀਤਾ ਜਾਂਦਾ ਹੈ, ਮਰਿਆਦਾ ਹੈ। ਤੂੰ ਵਹਿਰ ਪੰਚ ਪੁੰਨ ਪੰਚੋ ਸਿੱਖ ਕੀਨ ਛਨਾਨੇ, ਫਿਰ ਪੰਜਾਂ ਸਿੱਖਾਂ ਨੇ ਜੋ ਮਹਾਰਾਜ ਜੀ ਦਾ ਇਸ਼ਨਾਨ ਹੋ ਗਿਆ, ਮਹਾਰਾਜ ਆਪਣੀ ਇੱਛਾ ਅਨੁਸਾਰ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਨੇ ਬੈਠ, ਫਿਰ ਪੰਜਾਂ ਉਹਨਾਂ ਨੇ ਇਸ਼ਨਾਨ ਕੀਤਾ ਹੈ। ਪੰਜ ਦਿਨ ਇਹਨਾਂ ਨੂੰ

0: ਉਹ ਮਹਾਰਾਜ ਜੀ ਦੇ ਚਾਰ ਚਪੇਰੇ ਪੰਜੇ ਸਿੱਖ ਇਸ਼ਨਾਨ ਕਰਕੇ ਵਸਤਰ ਪਹਿਨ ਕੇ ਖੜੇ ਹੋ ਗਏ।
1: ਜਪ ਜੀ ਪਾਠ ਸੁਣਿਆ ਨਿਰਤਾਰ,
0: ਸਤਿਗੁਰਾਂ ਦੀ ਰਸਨਾ ਤੋਂ ਨਿਰਣਾ ਕਰਕੇ ਇੱਕ ਰਸ ਜਪ ਜੀ ਸਾਹਿਬ ਜੀ ਦਾ ਪਾਠ ਸੁਣਿਆ ਹੈ।
1: ਭੋਗ ਪਾਏ ਕਰ ਸੀਸ ਨਿਭਾਇਓ,
0: ਸੰਪੂਰਨ ਕਰਕੇ ਪਾਠ ਮਹਾਰਾਜ ਜੀ ਨੇ ਸੀਸ ਸਿਰ ਨਿਭਾਇਆ ਹੈ। ਕੋਈ ਵੀ ਬਾਣੀ ਪੂਰੀ ਹੋਵੇ ਤਾਂ ਉਸ ਵੇਲੇ ਅਖੀਰਲੀਆਂ ਦੋ ਪੰਗਤੀਆਂ ਦੋ ਵਾਰਾਂ ਪੜ੍ਹ ਕੇ ਸਿਰ ਨਿਭਾ ਕੇ ਫਤਿਹ ਬੁਲਾਉਣੀ ਸਿੱਖ ਨੇ ਬਾਣੀ ਪੜ੍ਹਦਿਆਂ। ਇਹ ਧਿਆਨ ਰੱਖਣਾ ਹੈ, ਸ਼ਰਧਾ ਬਣੀ ਰਹਿੰਦੀ ਹੈ। ਧਿਆਨ ਕਿਤੇ ਪਾਸੇ ਗਿਆ ਹੋਵੇ ਤਾਂ ਵੀ ਆ ਜਾਂਦਾ ਹੈ ਇਹ ਕਿਰਿਆ ਨਾਲ। ਦੂਜੀ ਬਾਣੀ ਆਰੰਭ ਕਰਨ ਤੋਂ ਪਹਿਲਾਂ ਇਹ ਨਿਯਮ ਹੈ, ਸੀਸ ਨਿਭਾਇਆ ਹੈ।
1: ਪੁਨ ਸਿੱਖਨ ਸਨ ਬਾਖ ਅਲਾਇਓ,
0: ਫਿਰ ਸਿੱਖਾਂ ਦੇ ਤਾਈ ਬਚਨ ਕੀਤੇ ਨੇ।
1: ਅਬ ਹਮ ਚਾਹੇ ਪਰਲੋਕ ਪਿਆਨਾ,
0: ਗੁਰਸਿੱਖ ਹੁਣ ਅਸੀਂ ਪਰਲੋਕ ਜਾਣਾ ਚਾਹੁੰਦੇ ਹਾਂ, ਹੁਣ ਸਰੀਰ ਇਸ ਤੋਂ ਬਾਅਦ ਚੱਲਦਾ ਨਹੀਂ ਹੈ।
1: ਚਿਤ ਜਿਮ ਕਹਿਤ ਸਕਲ ਹਮ ਠਾਨਾ,
0: ਚਿਤ ਜਿਮ ਕਹਿਤ ਜਿਵੇਂ ਅਸੀਂ ਕਹਿੰਦੇ ਹਾਂ ਤੇ ਉਹ ਸਾਰਾ ਤੁਸਾਂ ਨੇ ਬਾਅਦ ਵਿੱਚ ਉਸੇ ਤਰ੍ਹਾਂ ਹੀ ਕਰਨਾ ਹੈ। ਅੰਮ੍ਰਿਤਸਰ ਜਾ ਕੇ
1: ਸ਼੍ਰੀ ਹਰਗੋਬਿੰਦ ਸੰਗ ਮਿਲੀਜਾ,
0: ਤੁਸੀਂ ਜਾ ਕੇ ਸਾਡੇ ਜਸਮਾਉਣ ਤੋਂ ਬਾਅਦ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਜਾ ਕੇ ਮਿਲਣਾ ਹੈ।
1: ਹਮ ਦਿਸ਼ ਤੇ ਬਹੁਤ ਧੀਰਜ ਦੀਜਾ,
0: ਸਾਡੀ ਦਿਸ਼ਾ ਵੱਲੋਂ ਬਹੁਤ ਜ਼ਿਆਦਾ ਧੀਰਜ ਹੌਸਲਾ ਦੇਣਾ ਹੈ।
1: ਕਰੋ ਨਾ ਸ਼ੋਕ ਗੋਬਿੰਦ ਗੁਣ ਗਾਵੋ,
0: ਪਹਿਲੀ ਗੱਲ ਕਹਿਣੀ ਵੀ ਸ਼ੋਕ ਨਹੀਂ ਕਰਨਾ, ਅਫਸੋਸ ਰੋਣਾ ਧੋਣਾ ਨਹੀਂ, ਬਿਲਕੁਲ ਵਾਹਿਗੁਰੂ ਦੇ ਗੁਣ ਗਾਉਣੇ, ਕੀਰਤਨ ਕਰਾਉਣਾ ਹੈ।
1: ਅਪਰ ਸਰਬ ਕੋ ਕਹੋ ਮਿਟਾਵੋ,
0: ਹੋਰ ਵੀ ਸਾਰਿਆਂ ਨੂੰ ਕਹਿਣਾ, ਰਿਸ਼ਤੇਦਾਰਾਂ ਨੂੰ ਜੋ ਵੀ ਆਉਣ ਸੰਗਤਾਂ, ਸੋਸ ਨਹੀਂ ਕਰਨਾ, ਸਾਰਿਆਂ ਨੂੰ ਕਹਿ ਕੇ ਹਟਾਉਣਾ ਹੈ।
1: ਸਾਇਦ ਹੋਏ ਤਖਤ ਪਰ ਰਾਜ ਹੋ,
0: ਵਿਸ਼ੇਸ਼ ਆਗਿਆ ਕੀ ਕੀਤੀ ਹੈ, ਕਿਹਾ ਕਿ ਸਾਜੁਦ ਸ਼ਸਤਰਾਂ ਦੇ ਸਮੇਤ ਹੋ ਕੇ ਸ਼ਸਤਰ ਧਾਰਨ ਕਰਕੇ, ਹੁਣ ਤੱਕ ਮਾਲਾ ਸੀ, ਸੇਲੀ ਟੋਪੀ ਸੀ, ਪੰਜ ਗੁਰੂ ਸ਼ਾਂਤ ਸਨ, ਹੁਣ ਸੰਤ ਦੇ ਨਾਲ ਛਪਾਈ ਪੁਣਾ, ਪੀਰੀ ਦੇ ਨਾਲ ਮੀਰੀ, ਸੋ ਸਾਜਦ ਹੋਏ ਤਖਤ ਪਰ ਰਾਜੋ, ਨਹੀਂ ਜ਼ਾਲਮ ਸਮਝਿਆ ਹੈ, ਬਹੁਤ ਵਿਚਾਰ ਰੱਖੀ ਸੀ, ਬਹੁਤ ਤਰ੍ਹਾਂ ਦੇ ਤਸੀਹੇ ਦੇ ਕੇ ਸਾਨੂੰ ਇੱਥੋਂ ਤੱਕ ਪਹੁੰਚਾ ਦਿੱਤਾ, ਹੁਣ ਅਤ ਹੋ ਗਈ ਹੈ, ਹੁਣ ਨਹੀਂ ਸਰਨਾ ਸ਼ਾਂਤੀ ਨਾਲ, ਹੁਣ ਬਦੀ ਉੱਤੋਂ ਦੀ ਨਾ ਹੋ ਜਾਵੇ, ਨੇਕੀ ਨੂੰ ਦਬਾਅ ਨਾ ਲਵੇ, ਇਸ ਕਰਕੇ ਹੱਥਾਂ ਬਾਜ ਕਰਾ ਰਿਹਾ, ਵੈਰੀ ਮਿੱਤ ਨਾ ਹੋਏ। ਹੁਣ ਸਾਹਿਬਜ਼ਾਦਾ ਜੀ ਨੂੰ ਸਾਡੀ ਵਿਸ਼ੇਸ਼ ਆਗਿਆ, ਜਿਹੜੀ ਪਹਿਲੇ ਪਹਿਲੀ ਮਰਜ਼ਾਦਾ ਤੋਂ ਵੱਖਰੀ ਵੱਧ ਕੇ ਹੈ ਜੋ, ਸੋ ਸਾਜਦ ਹੋਏ ਤਖਤ ਪਰ ਰਾਜੋ, ਉਹਨਾਂ ਨੂੰ ਇਹ ਕਹਿਣਾ ਪਹਿਲੀ ਆ ਗਿਆ ਬਈ ਤਖਤ ਬਣਾਉਣਾ, ਇੱਕ ਤਾਂ ਤਖਤ ਅਕਾਲ ਤਖਤ, ਅਤੇ ਦੂਜਾ ਸ਼ਸਤਰਧਾਰੀ ਹੋ ਕੇ ਤਖਤ 'ਤੇ ਬਹਿਣਾ ਵਾਂ, ਇਹ ਜਿਹੜਾ ਬਾਦਸ਼ਾਹ ਸਾਨੂੰ ਸ਼ਹੀਦ ਕੀਤਾ ਜੀ ਨੇ, ਇੱਥੋਂ ਤੱਕ ਨੌਬਤ ਲਿਆਂਦੀ ਹੈ ਵੀ ਇਹ ਤਾਂ ਕਹਿੰਦਾ ਸੀ ਮੈਂ ਬੰਦ ਕਰਨਾ ਹੈ ਗੁਰੂ ਘਰ ਜੰਗ, ਇਹ ਇਹਨੇ ਕਿਹਾ ਸੀ ਮਨਸੂਬਾ ਸੀ, ਇਹਨੂੰ ਪਤਾ ਲੱਗੇ ਵੀ ਤੇਰੇ ਤਖਤ ਤੋਂ ਉੱਪਰ ਉੱਚੇ ਤਖਤ 'ਤੇ ਗੁਰੂ ਬੈਠਾ ਛੇਵਾਂ, ਤੂੰ ਬੰਦ ਕਰਨਾ ਚਾਹੁੰਦਾ ਵਾਂ, ਆ ਜਿਸ ਤਰ੍ਹਾਂ ਤੇਰੀ ਇਰਾਦਾ ਵਾ ਇੱਛਾ ਵਾ, ਤੇਰੇ ਦਿੱਲੀ ਤਖਤ ਤੋਂ ਅਤੇ ਲਾਹੌਰ ਤੋਂ ਕਿਤੇ ਉੱਚਾ, ਕਿਤੇ ਆਣ ਸ਼ਾਨ ਵਾਲੇ ਤਖਤ 'ਤੇ ਛੇਵਾਂ ਗੁਰੂ ਬੈਠਾ, ਤੂੰ ਕਹਿੰਦਾ ਇੱਕ ਤਲਵਾਰ ਨਹੀਂ ਪਾਉਣ ਦੇਣੀ, ਉਹਨੇ ਦੋ ਪਾਈਆਂ ਜੀ, ਉਹਨੇ ਫੌਜਾਂ ਰੱਖੀਆਂ, ਆ ਹੁਣ ਸਿੱਧਾ ਹੋ ਗਏ। ਇਹ ਸ਼ਾਂਤੀ ਤੋਂ ਬਾਅਦ, ਸ਼ਾਂਤੀ ਦੀ ਹੱਦ ਸੀ ਇਹ ਸਹਿਨਸ਼ੀਲਤਾ ਦੀ, ਤਾਂ ਗੁਰੂ ਘਰ ਵਿੱਚ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਨਿਕਲਿਆ ਅਕਾਲ ਤਖਤ, ਜਿਹੜਾ ਅੱਜ ਤੱਕ ਕਿਸੇ ਨੂੰ ਨਹੀਂ ਸਿਖਾਉਂਦਾ, ਕੋਈ ਵੀ ਹੁਕਮਰਾਨ ਹੋਇਆ, ਐਵੇਂ ਨਹੀਂ, ਅਣਖ ਗੈਰਤ ਕੌਮ ਦੀ ਰਾਜ ਸਤਾ ਹੈ, ਸਵੈਤੰਤਰਤਾ ਆਜ਼ਾਦੀ ਦਾ ਪ੍ਰਤੀਕ ਹੈ, ਐਵੇਂ ਨਹੀਂ ਅਸੀਂ ਗੋਲੇ ਅਕਾਲ ਤਖਤ 'ਤੇ ਚੱਲਦੇ, ਅੱਜ ਵੀ ਹਮਲੇ ਹੁੰਦੇ। ਸੋ ਸਾਜਦ ਹੋਏ ਤਖਤ ਪਰ ਰਾਜੋ, ਮਹਾਰਾਜ ਜੀ ਨੇ ਕਿਹਾ ਇਹ ਵਿਸ਼ੇਸ਼, ਇਹ ਜਾ ਕੇ ਕਹਿਣਾ ਪੰਜੇ ਸਿੱਖੋ ਕਿ ਤਖਤ ਰਚਨਾ ਹੈ ਅਤੇ ਸ਼ਸਤਰ ਪਹਿਨ ਕੇ ਉਹਦੇ ਉੱਪਰ ਬਿਰਾਜਮਾਨ ਹੋਣਾ, ਕਿਸੇ ਦੀ ਪਰਵਾਹ ਨਹੀਂ ਕਰਨੀ ਹੈ।
1: ਜਥਾ ਸ਼ਕਤ ਸੈਨਾ ਸੰਗ ਸਾਜ ਹੋ,
0: ਜਥਾ ਸ਼ਕਤ ਜਿੰਨੀ ਹੋ ਸਕੇ ਵੱਧ ਤੋਂ ਵੱਧ ਸੈਨਾ ਸਿੱਖਾਂ ਦੀ ਹਥਿਆਰ ਬੰਦ ਬਣਾ ਕੇ ਨਾਲ ਰੱਖਣੀ ਹੈ।
1: ਸ਼੍ਰੀ ਗੁਰੂ ਅਮਰਦਾਸ ਕੀ ਅੰਸ,
0: ਤੇ ਮਹਾਰਾਜ ਜੀ ਨੇ ਇਹ ਆਗਿਆ ਕਰਕੇ ਫਿਰ ਕਿਹਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋ ਅੰਸ ਬੰਸ਼ ਹੈ,
1: ਨਿਕਟ ਹਕਾਰੋ ਕੁਲ ਅਵਤੰਸ਼,
0: ਸੋ ਕੁਲ ਦੇ ਸੂਰਜ ਮਹਾਰਾਜ ਜੀ ਜੋ ਹੋਏ ਉਹਨਾਂ ਦੀ ਅੰਸ਼ ਬੰਸ ਨੂੰ ਕੋਲ ਸੱਦਣਾ ਹੈ, ਇਹ ਸਾਡੀ ਸਲਾਹ ਦੇਣੀ ਹੈ।
1: ਪ੍ਰਥਮ ਰੀਤ ਕਰ ਦੀਜ ਹੈ ਟੀਕਾ।
0: ਪਹਿਲੀ ਰੀਤੀ ਨਾਲ ਪਹਿਲਾਂ ਟੀਕਾ ਗੁਰਤਾ ਗੱਦੀ ਦਾ ਕਰਨਾ, ਸਾਹਿਬਜ਼ਾਦੇ ਜੀ ਨੂੰ ਸਾਰਿਆਂ ਨੂੰ ਨਾਲ ਲੈ ਕੇ,
1: ਸਕਲ ਬਾਡੇ ਸੰਗ ਕਹਿ ਬਚਨ ਨੀਕਾ,
0: ਸਾਰੇ ਵੱਡਿਆਂ ਦੇ ਨਾਲ ਸੋਹਣੇ ਬਚਨ ਕਹਿ ਕੇ ਮਰਜ਼ਾਦਾ ਵਿੱਚ ਰਹਿ ਕੇ,
1: ਬ੍ਰਿਧ ਆਦਿਕ ਸਿੱਖਨ ਸਨਮਾਨ ਹੋ।
0: ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਆਦਿਕ ਜਿਹੜੇ ਕਮਾਈ ਵਾਲੇ ਸਿੱਖ ਨੇ ਨਾ, ਸਾਹਿਬਜ਼ਾਦੇ ਨੂੰ ਇਹ ਵੀ ਕਹਿਣਾ ਵੀ ਉਹਨਾਂ ਦਾ ਸਨਮਾਨ ਰੱਖਣਾ ਵਾ।
1: ਪੁਰਾ ਗੁਰਨ ਕੀ ਰੀਤ ਪ੍ਰਮਾਨ ਹੋ,
0: ਫਿਰ ਪੁਰਾ ਗੁਰਨ ਕੀ ਰੀਤ ਪ੍ਰਮਾਨ, ਬਾਕੀ ਮਰਜ਼ਾਦਾ ਜਿਹੜੀ ਸਾਰੀ ਪਹਿਲੇ ਗੁਰਾਂ ਵਾਲੀ ਰੱਖਣੀ ਹੈ, ਉਹ ਮਰਜ਼ਾਦਾ ਨਹੀਂ ਬਦਲਣੀ। ਸਵੇਰੇ ਸ਼ਾਮ ਸਤਸੰਗਤ ਲਾਉਣੀ, ਸੰਗਤ ਦੀਆਂ ਅਰਦਾਸਾਂ ਸੁਣਨੀਆਂ, ਛਾਵਾਂ ਪੂਰੀਆਂ ਕਰਨੀਆਂ, ਕਾਰ ਸੇਵਾ ਕਰਾਉਣੀਆਂ, ਸੰਗਤ ਨੂੰ ਗੁਰਸਿੱਖੀ ਦ੍ਰਿੜ ਕਰਾਉਣੀ, ਚਰਨਾਮ੍ਰਿਤ ਦੇਣਾ, ਚਰਨਾਂ ਦਾ ਅੰਮ੍ਰਿਤ, ਹੋਰ ਉਹ ਸਾਰੀ ਮਰਜ਼ਾਦਾ ਸਿੱਖਾਂ ਤੋਂ ਪ੍ਰਚਾਰ ਕਰਾਉਣਾ, ਬਾਕੀ ਉਵੇਂ ਰੱਖਣੀ ਹੈ।
1: ਨਈ ਰੀਤ ਇੱਕ ਰਣ ਕੀ ਕੀਜ ਹੈ,
0: ਬਾਣੀ ਪੜ੍ਹਨੀ ਅਤੇ ਪੜ੍ਹਾਉਣੀ, ਸੇਵਾ ਕਰ ਸੋਖ ਕਰਾਉਣੀ। ਨਵੀਂ ਰੀਤੀ ਇੱਕ ਇਹ ਕਰਨੀ ਵੀ ਜੰਗ ਮਚਾਉਣੇ ਨੇ ਜ਼ਾਲਮ ਦੇ ਨਾਲ, ਦੰਦ ਖੱਟੇ ਕਰਨੇ ਚੜ੍ਹ ਕੇ ਆਏ ਨੇ। ਸੋ ਮਹਾਰਾਜ ਕਹਿੰਦੇ ਨਵੀਂ ਰੀਤ ਇਹ ਇੱਕ ਰਣ ਕੀ ਕੀਜ ਹੈ, ਇੱਕ ਰਣ ਜੰਗ ਕਰਨ ਦੀ ਨਵੀਂ ਰੀਤ ਚਲਾਉਣੀ ਹੈ।
1: ਅਪਰ ਪ੍ਰਥਮ ਸਮਗਤੀ ਚਲੀ ਚਲੀ ਜਹੈ,
0: ਬਾਕੀ ਸਾਰਾ ਪਹਿਲੀ ਤਰ੍ਹਾਂ ਹੀ ਜਿਹੜੀ ਮਰਜ਼ਾਦਾ ਹੈ ਉਹ ਚਲਾਉਣੀ ਹੈ।
1: ਦਾਹ ਦੇਹ ਨਹ ਕਰੇ ਹਮਾਰੀ,
0: ਸੋ ਤਾਂ ਹੀ ਸ਼ਬਦ ਸੁਣੇ ਨੇ ਨਾ ਰਾਗੀ ਜਥੇ ਨੇ, ਲਾਏ ਨੇ ਬੜੇ ਭਾਵਪੂਰ ਸ਼ਬਦ, ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਆ, ਜਿਨ੍ਹਾਂ ਨੂੰ ਕਹਿ ਰਹੇ ਉਹਨਾਂ ਦਾ ਸਨਮਾਨ ਰੱਖਣਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਦਿਓ, ਬੜੇ ਸੂਝਵਾਨ ਸਿੱਖ ਨੇ, ਮੌਕੇ ਮੌਕੇ ਦਾ ਨਕਸ਼ਾ ਬੰਨ ਕੇ ਬਾਣੀ ਰਚੀ ਹੈ, ਕਵਿਤਾ ਤੁਸੀਂ ਸੁਣੀ ਹੈ ਨਾ ਪੌੜੀ ਕਿੰਨੀ ਭਾਵਪੂਰਤ ਆ। ਬਈ ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰਗੋਬਿੰਦ ਤੋਲਾ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਡੋਲਾ। ਪਹਿਲੇ ਪੰਜ ਗੁਰੂ ਉਹਨਾਂ ਦਾ ਹੱਥ ਪਕੜਨ ਵਾਲੇ ਹੋਏ ਨੇ, ਉਹਨਾਂ ਦਾ ਹੱਥ ਪਕੜਿਆ, ਪਹਿਲੇ ਪੰਜ ਗੁਰੂ ਨਾਲ ਖੜੋਤੇ ਨੇ ਪੂਰਾ ਬਲ ਲੈ ਕੇ, ਦਸਤਗੀਰ ਹੋਏ। ਤਾਂ ਗੁਰੂ ਹਰਗੋਬਿੰਦ ਹਰੀ ਵਾਹਿਗੁਰੂ ਦਾ ਸਰੂਪ ਅਤੋਲ ਬਲ ਵਾਲੇ ਹੋ ਗਏ, ਉਹਨਾਂ ਦਾ ਬਲ ਕੋਈ ਤੋਲ ਨਹੀਂ ਸਕਦਾ, ਏਡੇ ਭਾਰੀ ਹੋ ਗਏ ਸੱਚੇ ਪਾਤਸ਼ਾਹ। ਸੋ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਡੋਲਾ, ਦੀਨ ਦੁਨੀ ਦਾ ਪਾਤਸ਼ਾਹ ਬਣ ਗਏ, ਅਤੇ ਪਾਤਸ਼ਾਹ ਦੇ ਪਾਤਸ਼ਾਹ ਡੋਲ ਨੇ ਉਹ। ਜਹਾਂਗੀਰ ਦਾ ਤਾਂ ਤਖ਼ਤ ਹਿੱਲਣ ਲੱਗ ਗਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਪ੍ਰਣ ਕੀਤਾ 11 ਸਾਲ ਦੀ ਉਮਰ 'ਚ, ਤਖ਼ਤ ਰਚ ਕੇ ਉੱਤੇ ਬੈਠੇ, ਵਿਆਹ ਕੋ ਜੇ ਨਾ ਕੀਤਾ ਤਾਂ ਸਾਨੂੰ ਕੌਣ ਕਹੂ ਗੁਰੂ ਛੇਵਾਂ। ਜਦੋਂ ਖਬਰਾਂ ਗਈਆਂ ਸੀ ਮੈਂ ਤਾਂ ਕੀ ਸੋਚਦਾ, ਉਹਦਾ ਤਖ਼ਤ ਫਿੱਕਾ ਪੈ ਗਿਆ, ਡੋਲਣ ਲੱਗ। ਪਾਤਸ਼ਾਹ ਦੇ ਤਖ਼ਤ ਡੋਲ ਜਾਂਦੇ ਨੇ ਵੱਡਿਆਂ ਵੱਡਿਆਂ ਦੇ, ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਅਡੋਲ ਤਖ਼ਤ ਹੈ, ਤਾਂ ਹੀ ਇਹ ਬਲ ਮਿਲਿਆ ਵਾ ਮਹਾਰਾਜ ਸੱਚੇ ਪਾਤਸ਼ਾਹ ਕਿਹਾ ਸੱਚੇ ਪਾਤਸ਼ਾਹ ਜੀ ਨੇ। ਸੋ ਕਿ ਇਹ ਨਵੀਂ ਰੀਤ ਕਰਨੀ ਹੈ, ਦਾਹ ਦੇਹ ਨਾ ਕਰੋ ਮਾਰ, ਸਾਡੀ ਇਹ ਦੇਹੀ ਦਾ ਸੰਸਕਾਰ ਨਹੀਂ ਕਰਨਾ ਹੈ।
1: ਦੇਹਾਂ ਪ੍ਰਵਾਹ ਇਸ ਸਲਤਾ ਬਾਰੀ,
0: ਇਹ ਦਰਿਆ ਦੇ ਵਿੱਚ ਹੀ ਸਰੀਰ ਨੂੰ ਪ੍ਰਵਾਹ ਕਰ ਦਿਓ।
1: ਦਰਸ਼ਨ ਹਮਰਾ ਇਹ ਦਰਿਆ,
0: ਸਾਡਾ ਦਰਸ਼ਨ ਇਹ ਦਰਿਆ ਹੀ ਸਮਝ ਲਿਓ।
1: ਉੱਤਰ ਦੇਸ਼ ਸਿਰ ਦੱਖਣ ਪਾ,
0: ਜਿੱਧਰੋਂ ਜਲ ਆਉਂਦਾ ਉੱਤਰ ਦੀ ਦਿਸ਼ਾ ਵੱਲੋਂ, ਪਹਾੜਾਂ ਵੱਲੋਂ ਅਤੇ ਦੱਖਣ ਨੂੰ ਵਗਦਾ, ਉਹ ਉੱਧਰ ਉੱਤਰ ਦੀ ਦਿਸ਼ਾ ਵੱਲ ਸੀਸ ਹੈ ਅਤੇ ਦੱਖਣ ਵੱਲ ਚਰਨ, ਸਮਝ ਲੈ ਲਿਓ। ਸੰਗਤਾਂ ਨੂੰ ਕਿਹੋ
1: ਇੱਕ ਰਬਾਬੀ ਤਬ ਚਲ ਆਇਓ,
0: ਉਸ ਵੇਲੇ ਸਬੱਬ ਬਣਿਆ ਇੱਕ ਰਬਾਬੀ ਕੀਰਤਨ ਕਰਨ ਵਾਲਾ ਸਿੱਖ ਚੱਲ ਕੇ ਪਹੁੰਚਾ ਹੈ।
1: ਹੱਥ ਦੁਤਾਰਾ ਗੁਰ ਦਰਸਾਇਓ,
0: ਉਹਦੇ ਹੱਥ ਵਿੱਚ ਦੁਤਾਰਾ ਫੜਿਆ ਹੋਇਆ ਸੀ, ਮਹਾਰਾਜ ਜੀ ਨੇ ਵੇਖਿਆ ਹੈ।
1: ਕਹਿਓ ਤਾਹੇ ਕੋ ਕੀਰਤਨ ਕਰੋ,
0: ਉਹਨੂੰ ਕਿਹਾ ਭਾਈ ਆ ਤੇਰੇ ਵੱਡੇ ਭਾਗ ਨੇ, ਅਸੀਂ ਸਮਾਉਣ ਲੱਗੇ ਹਾਂ, ਹੁਣ ਸਰੀਰ ਨਹੀਂ ਚੱਲਦਾ ਹੈ। ਸੋ ਸ਼ਹੀਦੀ ਅਸੀਂ ਪ੍ਰਵਾਨ ਕਰ ਲਈ ਹੈ ਵਾਹਿਗੁਰੂ ਦੇ ਭਾਣੇ ਵਿੱਚ, ਅਤੇ ਤੂੰ ਕੀਰਤਨ ਕਰੀ, ਇਹ ਕੀਰਤਨ ਦੀ ਸੇਵਾ ਅੰਤਲੇ ਸਮੇਂ ਕਰੀ।
1: ਸਲਤਾ ਤੀਰ ਰੁਚਿਰ ਥਲ ਥਿਰਹੋ,
0: ਸਲਤਾ ਤੀਰ ਰੁਚਿਰ ਥਲ ਥਿਰਹੋ, ਇਹ ਨਦੀ ਦੇ ਕਿਨਾਰੇ ਸੁੰਦਰ ਜਗ੍ਹਾ 'ਤੇ ਤੂੰ ਬੈਠ ਜਾ ਅਤੇ ਤੂੰ ਕੀਰਤਨ ਦੀ ਸੇਵਾ ਕਰੀ।
1: ਗੁਰੂ ਪਛਾਣੇ ਬੰਧਨ ਕੀਨ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਛਾਣ ਕੇ ਉਹਨੇ ਮੱਥਾ ਟੇਕਿਆ ਲੰਮਾ ਪੈ ਕੇ।
1: ਗਾਵਨ ਲੱਗਿਆ ਸ਼ਬਦ ਰਸ ਪੀਨ,
0: ਅਤੇ ਸ਼ਬਦ ਬੈਰਾਗ ਰਾਗਮਈ ਸ਼ਬਦ ਗਾਉਣ ਲੱਗਾ ਰਸ ਵਿੱਚ।
1: ਬ੍ਰਹਮਾ ਦੇਖੇ ਲਖੇ ਕਰ ਗੁਰੇ ਤਿਆਰੀ,
0: ਮਹਾਰਾਜ ਦੀ ਤਿਆਰੀ ਜਾਣ ਕੇ ਦੇਵਤੇ ਆਦਿਕ।
1: ਇੰਦਰਾ ਦੇਖੇ ਸੁਰੇ ਗੁਰੇ ਸੁਰਚਾਰੀ,
0: ਆਦਿਕ ਸਵਰਗਾਂ ਦੇ ਵਿੱਚੋਂ ਸਾਰੇ ਦੇਵਤੇ ਜਿਹੜੇ ਆਏ ਨੇ,
1: ਵਿਦਿਆ ਧਰ ਉਤਲਾਵਤ ਆਏ,
0: ਵਿਦਿਆ ਧਾਰਨ ਵਾਲੇ ਵੀ ਜਿਹੜੇ ਲੋਕ ਨੇ ਆਏ ਹਨ।
1: ਕਿੰਨਰ ਜਛ ਅਪਰ ਸਾਲ ਆਏ,
0: ਕਿੰਨਰ ਜਛ ਪਛਰਾਂ ਆਦਿਕ ਸਾਰੀਆਂ ਆਈਆਂ ਹਨ।
1: ਸਕਲ ਬਾਯੋ ਗਨ ਸਿੱਧ ਅਰਚਾਰਨ,
0: ਸਾਰੇ ਸਾਧ ਸੰਗ ਜੀ ਸਿੱਧ ਲੋਕ ਆਦਿਕ ਤੇ

0: ਸਮੇਤ ਅਸਮਾਨ ਜਿਹੜਾ ਵਿਵਾਨ ਉੱਤੇ ਖੜੇ ਹੋਏ ਨੇ ਭਰ ਗਿਆ
1: ਹੈ। ਜੋਤ ਮਹਾਨ
0: ਜਿੱਥੇ ਕਿੱਥੇ ਬੜੀ ਜੋਤ ਪ੍ਰਕਾਸ਼ ਆਕਾਸ਼ ਦੇ ਵਿੱਚ ਹੋ ਗਿਆ ਹੈ।
1: ਗੋਰਖਨਾਥ ਲਿਆ ਗਨ ਚੇਲਾ,
0: ਗੋਰਖਨਾਥ ਨੇ ਆਪਣੇ 84 ਸਿੱਧ ਨਾਲ ਲੈ ਕੇ
1: ਪੀਰ ਅਜਮਤੀ ਮੇਲ ਸਕੇਲਾ,
0: ਤੇ ਹੋਰ ਵੀ ਬਹੁਤ ਅਜਮਤੀ ਪੀਰ ਨਾਲ ਇਕੱਠੇ ਹੋ ਕੇ ਆਏ ਨੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
1: ਗੁਪਤ ਆਏ ਸਭ ਮੰਗਲ ਕਰ ਹੈ,
0: ਗੁਪਤ ਆ ਕੇ ਲੋਕਾਂ ਨੂੰ ਨੀ ਬਹੁਤਿਆਂ ਨੂੰ ਪਤਾ ਲੱਗਦਾ ਆਕਾਸ਼ ਵਿੱਚ ਮੰਗਲ ਕਰ ਰਹੇ ਨੇ।
1: ਪਰਿਵਾਰਤ ਚਾਹੋਂ ਦੇਸ਼ ਮਹਿ ਥਿਰ ਹੈ,
0: ਚਾਰ ਚਪੇਰੇ ਮਹਾਰਾਜ ਜੀ ਦੇ ਵਿਮਾਨ ਦੇ ਜਿਵੇਂ ਜਾਵੇਗਾ ਸੱਚਖੰਡ ਨੂੰ ਮਹਾਰਾਜ ਜੀ ਪਹੁੰਚਣਗੇ, ਤੇ ਇਹ ਚਾਰ ਛਪੇਰੇ ਜਾਣਗੇ।
1: ਸਤਿਗੁਰੂ ਚਰਿਤ ਕਹਿ ਸੋ ਸੁਣੈ,
0: ਸਤਿਗੁਰੂ ਮਹਾਰਾਜ ਦੇ ਕਹਿੰਦੇ ਵੀ ਚਰਿਤ ਕੌਤਕ ਕੌਣ ਕਹਿ ਸਕਦਾ ਹੈ।
1: ਬਿਸਮਤ ਹੋਏ ਕਰ ਉਰ ਮਹਿ ਗੁਣ,
0: ਹੈਰਾਨ ਹੋ ਕੇ ਆਪਣੇ ਮਨਾਂ ਵਿੱਚ ਸੋਚਦੇ ਹਨ ਵਿਚਾਰਦੇ ਨੇ ਸਭ ਕੋਈ
1: ਇਨ ਸਮਤੀ।

0: ਅਵਦ ਦਿਖਾਈ।
1: ਹਜ਼ਾਰ ਸ਼ਕਤੀ ਇੰਨੀ ਵੱਡੀ ਸ਼ਕਤੀ ਪਾ ਕੇ ਉਹਨੂੰ ਜਾਰਨ ਦੀ ਹੱਦ ਕਰ ਦਿੱਤੀ ਹੈ।
0: ਅਛਤ ਸ਼ਕਤ ਅਤੇ ਦੁੱਖ ਅਤ ਪਾਈ।
1: ਇੰਨੀ ਭਾਰੀ ਸ਼ਕਤੀ ਹੁੰਦਿਆਂ ਵੀ ਬਹੁਤ ਜ਼ਿਆਦਾ ਦੁੱਖ ਸਰੀਰ ਤੇ ਚੱਲਿਆ ਹੈ।
0: ਨਹ ਸੰਕਲਪ ਹਿਰਦੇ ਮਹਿ ਕੀਨਾ।
1: ਨਹੀਂ ਕੋਈ ਸੰਕਲਪ ਮਨ ਵਿੱਚ ਲਿਆਂਦਾ ਉਲਟ ਪੁਲਟਾ ਕੋਈ ਸ਼ਰਾਪ ਦੇਣ ਦਾ।
0: ਦੁਖੀ ਰਹ ਦੁਖੀ ਕਹੋ ਕਰੇ ਬੇ ਸੁਖਹੀਨਾ।
1: ਤੋ ਦੁਖੀ ਨੂੰ ਇੱਕ ਬੋਲ ਕਹਿ ਕੇ ਦੁੱਖ ਦੇਣ ਵਾਸਤੇ ਉਹਨੂੰ ਉਹਦੇ ਸੁੱਖ ਨਾਸ਼ ਕਰਨ ਲਈ ਇੱਕ ਵੀ ਕਹਿੰਦੇ ਸੰਕਲਪ ਮਨ ਵਿੱਚ ਮਨ ਦੇ ਵਿੱਚੋਂ ਉੱਠਣ ਨਹੀਂ ਦਿੱਤਾ ਹੈ।
0: ਇਨਕੀ ਉਪਮਾ ਇਨਹੂੰ ਬਣੇ।
1: ਇਹ ਸਾਰੇ ਸਿੱਧ ਪੀਰ ਕਹਿੰਦੇ ਨੇ ਗੁਰੂ ਦੀ ਪਦਵੀ ਇਸ ਕਰਕੇ ਵੱਡੀ ਹੈ ਮਹਾਨ ਹੈ ਗੁਰੂ ਦੇ ਤੁੱਲ ਕੋਈ ਨਹੀਂ ਹੈ ਜਿੰਨੀਆਂ ਪਦਵੀ ਸਾਰੇ ਕਹਿੰਦੇ ਇਸ ਕਰਕੇ ਬਹੁਤ ਵੱਡੀ ਮਹਾਨ ਉਪਮਾ ਇਹਨਾਂ ਦੀ ਵਡਿਆਈ ਇਹਨਾਂ ਨੂੰ ਹੀ ਬਣਾਉਂਦੀ ਹੈ।
0: ਸਹੀ ਸਜਾਏ ਨਾ ਆਨੀ ਮਨੇ।
1: ਸਹੀ ਸਜਾਏ ਨਾ ਆਨ ਆਨ ਮਿਨਾ। ਸੋ ਹੋਰ ਕੋਈ ਦੂਜੀ ਗੱਲ ਮਨ ਵਿੱਚ ਨਹੀਂ ਲਿਆਂਦੀ। ਸਜਾ ਕਰੜੀ ਤੋਂ ਕਰੜੀ ਪੰਜ ਦਿਨ ਸਹਾਰ ਲਈ ਹੈ।
0: ਅਨੇਕ ਪ੍ਰਕਾਰ ਗਗਨ ਮਹਿ ਕਹਿ।
1: ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਬਚਨ ਬਿਲਾਸ ਇਹ ਦੇਵੀ ਦੇਵਤੇ ਸਿੱਧ ਪੀਰ ਜੋ ਆਏ ਆਕਾਸ਼ ਵਿੱਚ ਕਰਦੇ ਨੇ ਇੱਕ ਦੂਜੇ ਨਾਲ ਆਵਾਜ਼ਾਂ ਆਉਂਦੀਆਂ ਨੇ।
0: ਅਬ ਆਵ ਹੈ ਸਗਰਾ ਚਿਤ ਚਹ।
1: ਸਾਰੇ ਚਾਹੁੰਦੇ ਵੀ ਹੁਣ ਮਹਾਰਾਜ ਸਾਡੇ ਕੋਲ ਦੀ ਆਉਣਗੇ ਸਾਡੀਆਂ ਪੁਰੀਆਂ ਕੋਲ ਦੀ ਲੰਘਣਗੇ।
0: ਅਸਤਰਨ ਅਵਨੀ ਪਰ ਕੀਨਾ।
1: ਮਹਾਰਾਜ ਜੀ ਨੇ ਆਸਨ ਧਰਤੀ ਤੇ ਲਾਇਆ ਹੈ ਇੱਧਰ ਰਾਵੀ ਦੇ ਕਿਨਾਰੇ।
0: ਬਿਸਦ ਚਾਦਰਾ ਉੱਪਰ ਲੀਨਾ।
1: ਚਿੱਟੇ ਰੰਗ ਦਾ ਚਾਦਰਾ ਉੱਪਰ ਲੰਮੇ ਪੈ ਕੇ ਤੇ ਓੜ ਲਿਆ ਹੈ ਉੱਤੇ ਲੈ ਲਿਆ ਹੈ।
0: ਪੜ ਗਏ ਆਛਾਦਿਓ ਬਦਨ।
1: ਮਹਾਰਾਜ ਜੀ ਮੁੱਖ ਢੱਕ ਕੇ ਸਾਰਾ ਤੇ ਲੰਮੇ ਪੈ ਗਏ ਹਨ।
0: ਗਮਨ ਕਰਨ ਬੈਕੁੰਠ ਨਿਜ ਸਦਨ।
1: ਆਪਣਾ ਜਿਸ ਨਿਜਾਨੰਦ ਬੈਕੁੰਠ ਸੱਚ ਖੰਡ ਦੇ ਵਿੱਚ ਜਾਣ ਲਈ।
0: ਤਿਆਗ ਦੇਹ ਜਬ ਚੜੇ ਬੇਮਾਨਾ।
1: ਸੱਚੇ ਪਾਤਸ਼ਾਹ ਸਰੀਰ ਛੱਡ ਗਏ ਨੇ ਜਦੋਂ ਬਿਮਾਨ

0: ਫੁੱਲਾਂ ਦੀਆਂ ਬੁੱਕ ਭਰ ਭਰ ਤੇ ਉਹ ਮਹਾਰਾਜ ਜੀ ਦੇ ਵਿਮਾਨ ਤੇ ਸੁੱਟਣ ਲੱਗੇ ਨੇ।
1: ਜੈ ਜੈ ਇੱਕ ਵਾਰ ਉਚਾਰ ਹੈ,
0: ਜੈ ਜੈਕਾਰ ਇੱਕੋ ਵਾਰੀ ਸਾਰੇ ਕਹਿੰਦੇ।

0: ਕਰਹਿ
1: ਧੂਪ ਤੁਖਾ ਕੇ ਸੁਗੰਧੀ ਫੈਲਾਉਂਦੇ ਹਨ ਵਿਮਾਨ ਦੇ ਦੁਆਲੇ
0: ਅਤ ਉਤ ਸਭ ਕੋ ਸਗਰੇ ਧਾਰਹਿ
1: ਬਹੁਤ ਸਾਰੇ ਦੇਵਤੇ ਜਿਹੜੇ ਨੇ ਉਹ ਖੁਸ਼ੀ ਮਨਾ ਰਹੇ ਹਨ
0: ਨਮਸਕਾਰ ਕਰ ਬੰਦ ਦਿਖਾ ਰਹੇ
1: ਨਮਸਕਾਰ ਕਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖੁਸ਼ੀ ਲੈਂਦੇ ਹਨ
0: ਭਇਓ ਆਕਾਸ਼ ਅਰਣ ਹੀ ਬਰਣ
1: ਆਕਾਸ਼ ਉਸ ਵੇਲੇ ਸਾਰਾ ਲਾਲ ਰੰਗ ਛਾ ਗਿਆ ਹੈ
0: ਪੇਖਤ ਲੋਕ ਅਚਰਜ ਅਰ ਕਰਨ
1: ਵੇਖ ਕੇ ਲੋਕ ਇਹ ਵੀ ਅੱਗੇ ਤਾਂ ਹੋਇਆ ਨੀ ਜਾਂਦੇ ਆਉਂਦੇ ਬੜੇ ਹੈਰਾਨ ਹੁੰਦੇ ਹਨ
0: ਸਿੱਖ ਕੀ ਸੋਤਾ ਜਾਨ ਤਬ ਗਈ
1: ਉਧਰ ਸਿੱਖ ਦੀ ਸਪੁੱਤਰੀ ਸੀ ਇਹ ਚੰਦੂ ਦੁਸ਼ਟ ਦੇ ਘਰੇ ਵਿਆਹੀ ਹੋਈ ਉਹਨੂੰ ਪਤਾ ਲੱਗ ਗਿਆ ਹੈ ਕਿ ਮਹਾਰਾਜ ਸੱਚਖੰਡ ਚਲੇ ਗਏ
0: ਤ੍ਰਿਣ ਸਮਤਨ ਪਰ ਹਰ ਸੰਗ ਪਈ
1: ਉਹਨੇ ਵੀ ਮਹਾਰਾਜ ਦੇ ਬਚਨ ਹੋ ਗਏ ਸੀ ਨਾ ਤੇ ਕੱਖ ਜੀ ਕੱਖ ਦੀ ਨੀ ਆਈ ਆਪਣਾ ਸਰੀਰ ਛੱਡ ਕੇ ਸੱਚਖੰਡ ਨਾਲ ਹੀ ਸੱਚੇ ਪਾਤਸ਼ਾਹ ਦੇ ਹੋ ਤੁਰੀ ਹੈ
0: ਘਰ ਮਹਿ ਪਰੀ ਨਾ ਕਿਨਹੂੰ ਜਾਣੀ
1: ਘਰ ਦੇ ਵਿੱਚ ਮੰਜੇ ਤੇ ਸਰੀਰ ਪਿਆ ਰਹਿ ਗਿਆ ਇਹਨਾਂ ਕਿਸੇ ਨੂੰ ਉਸ ਵੇਲੇ ਖਬਰ ਨਹੀਂ ਹੋਈ ਹੈ
0: ਪਈ ਗੁਰੂ ਸੰਗ ਭਾਗ ਮਹਾਨੀ
1: ਬਹੁਤ ਵੱਡੇ ਭਾਗਾਂ ਵਾਲੀ ਸੀ ਇਹ ਗੁਰੂ ਸਾਹਿਬ ਦੇ ਨਾਲ ਹੀ ਸੱਚਖੰਡ ਨੂੰ ਗਈ ਹੈ
0: ਅਰਧ ਗੁਰੂ ਕੋ ਚਲਿਓ ਬੇਬਾਨਾ
1: ਉੱਚਾ ਜਦੋਂ ਮਹਾਰਾਜ ਦਾ ਬੇਮਾਨ

0: ਸੋ ਪੱਛਰਾਂ ਜਿਹੜੀਆਂ ਮੂਹਰੇ ਜਾਂਦੀਆਂ ਹਨ,
1: ਚਲ ਹੈ ਅਗਾਰੀ ਕੌਤਕ ਮਾਚਹ,
0: ਅੱਗੇ ਜਾਂਦੀਆਂ ਤੇ ਕੌਤਕ ਕਰਦੀਆਂ ਹੋਈਆਂ,
1: ਜਹ ਲਗ ਜਿਸ ਕੀ ਸ਼ਕਤ ਪਿਆ,
0: ਜਿੱਥੋਂ ਤੱਕ ਜਿੱਥੋਂ ਦੀ ਜਾਣ ਦੀ ਜਿਹਦੀ ਸ਼ਕਤੀ ਸੀ,
1: ਬਹਿਰ ਥਿਰ ਹੈ ਪਿਖ ਕਰ ਉਚਨਨ,
0: ਉੱਥੋਂ ਤੱਕ ਨਾਲ ਜਾ ਗਏ ਨੇ ਤੇ ਫਿਰ ਤਾਂ ਨੂੰ ਮੁੱਖ ਕਰਕੇ ਉੱਚਾ ਮਹਾਰਾਜ ਜਾਂਦਾ ਵਿਮਾਨ ਵੇਖਦੇ, ਕਿਉਂਕਿ ਦੇਵਤਿਆਂ ਦੀਆਂ 14 ਪੁਰੀਆਂ ਮੰਨੀਆਂ ਨੇ, ਬ੍ਰਹਮਪੁਰੀ, ਸ਼ਿਵਪੁਰੀ, ਬਿਸ਼ਨਪੁਰੀ, ਇੰਦਰਪੁਰੀ, ਜਿਹੜੇ ਸਵਰਗ ਨੇ ਇਹ ਹੇਠਾਂ ਨੇ, ਸੱਚਖੰਡ ਬੈਕੁੰਠ ਸਭ ਤੋਂ ਉੱਪਰ ਆ ਸੱਚਖੰਡ। ਸੋ ਇਸ ਕਰਕੇ ਇਹਨਾਂ ਦੀ ਉੱਥੋਂ ਤੱਕ ਸ਼ਕਤੀ ਨਹੀਂ ਜਾਣਦੀ, ਉੱਥੇ ਜਿੱਥੋਂ ਤੱਕ ਸੀ ਤਾਂ ਨੂੰ ਮੁੱਖ ਕਰਕੇ ਵੇਖਦੇ ਰਹੇ ਹਨ।
1: ਗੋਰਖ ਆਦਿ ਪੀਰ ਸਭ ਮੁਰੇ,
0: ਗੋਰਖ ਆਦਿਕ ਪੀਰ ਜਿਹੜੇ ਸੀ ਸਾਰੇ ਸ਼ਕਤੀਆਂ ਵਾਲੇ, ਉਹ ਵੀ ਉੱਥੋਂ ਮੁੜ ਆਏ,
1: ਬੰਦਨ ਕਰ ਕਰ ਨਿਜ ਥਲ ਥਿਰੇ,
0: ਇਹ ਨਮਸਕਾਰ ਕਰ ਕਰਕੇ ਆਪੋ ਆਪਣੇ ਥਾਵਾਂ ਤੇ ਟਹਿ ਗਏ ਕਿ ਧਰੂ ਹੀ ਹੈ ਜਿਹੜਾ ਸੱਚਖੰਡ ਦੇ ਦਰਵਾਜ਼ੇ ਤੇ ਪਹੁੰਚਾ ਇੰਨੀ ਬੰਦਗੀ ਕਰਕੇ।
1: ਇੰਦਰ ਆਦਿਕ ਪੁਨ ਬੰਦਨ ਧਾਰੀ,
0: ਫਿਰ ਇੰਦਰ ਆਦਿਕ ਨੇ ਸਵਰਗਾਂ ਤੱਕ ਪਹੁੰਚ ਸੀ, ਇਹਨੇ ਵੀ ਮੁੜਦੇ ਹੋਏ ਨੇ ਨਮਸਕਾਰ ਕੀਤੀ ਹੈ।
1: ਹਟੇ ਸੰਗ ਗੁਰ ਚਲੇ ਅਗਾਰੀ,
0: ਮਹਾਰਾਜ ਦਾ ਵਿਮਾਨ ਅੱਗੇ ਗਿਆ ਤੇ ਪਿੱਛੇ ਮੁੜ ਆਏ।

0: ਸਤਿਗੁਰੂ ਆਪ ਹੀ ਸੱਚੇ ਪਾਤਸ਼ਾਹ ਬਿਮਾਨ ਗਿਆ ਹੈ
1: ਆਪਣੇ ਸਾਧਨ ਬੈਕੁੰਠ ਪਹੁੰਚ
0: ਹੋਰ ਆਪਣੇ ਘਰ ਬੈਕੁੰਠ ਸੱਚ ਖੰਡ ਗੁਰਪੁਰੀ ਵਿੱਚ ਪਹੁੰਚ ਗਏ ਹਨ
1: ਸਰਬ ਲੋਕ ਤੇ ਆਹ ਜੋ ਉੱਚ
0: ਸਾਰੇ ਲੋਕਾਂ ਤੋਂ ਜੋ ਉੱਚਾ ਹੈ ਜਿੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਹੈ ਅਗੰਮ ਹੈ
1: ਕੇਤਕ ਦਿਨ ਸਵਰਗਨ ਬਚ ਕਹਿ
0: ਕਿੰਨੇ ਕੁ ਦਿਨ ਸਵਰਗਨ ਬਚ ਸੁਰ ਦੇਵਤੇ ਬਚਨ ਕਹਿੰਦੇ ਰਹੇ
1: ਸਤਿਗੁਰੂ ਚਰਿਤ ਸੋ ਅਚਰਜ ਹੈ
0: ਸਤਿਗੁਰੂ ਮਹਾਰਾਜ ਜੀ ਦੇ ਗੁਰੂ ਨਾਨਕ ਦੇ ਘਰ ਦੇ ਕੌਤਕ ਅਚਰਜ ਹਨ ਬਿਆਨ ਨਹੀਂ ਕੀਤੇ ਜਾ ਸਕਦੇ
1: ਜਿਨ ਸਮਾਨਤਾ ਕਰਹਿ ਕੋਈ ਨਾ
0: ਜਿਨ੍ਹਾਂ ਦੀ ਸਮਾਨਤਾ ਬਰਾਬਰੀ ਕੋਈ ਨਹੀਂ ਕਰ ਸਕਦਾ ਹੈ
1: ਭੂਤ ਨਾ ਪਿਆ ਭਵਿਖਿਆ ਤਾਂ ਹੋਏ
0: ਨਾ ਪਿੱਛੇ ਕੋਈ ਹੋਇਆ ਨਾ ਅੱਗੇ ਨੂੰ ਹੋਵੇਗਾ ਗੁਰ ਜੈਸਾ ਨਾ ਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੀ ਇਹ ਨਕਸ਼ਾ ਕਵੀ ਜੀ ਨੇ ਬੰਨਿਆ ਹੈ ਪ੍ਰਲੋਕ ਦਾ ਸੱਚਖੰਡ ਦਾ ਵੇਖੋ ਕੋਈ ਗੱਲ ਰਹਿਣ ਨਹੀਂ ਦਿੰਦੇ ਇਹ ਕਮਾਲ ਆ ਇਹਨਾਂ ਦੀ ਐਵੇਂ ਨੇ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੂੜਾ ਮਨ ਕਵੀ ਸਭ ਤੋਂ ਸ਼੍ਰੋਮਣੀ ਵੱਡੇ ਕਵੀ ਹੋਣ ਦਾ ਮਾਣ ਮਿਲਿਆ ਸੋ ਇਉਂ ਇਹ ਗੁਪਤ ਸ੍ਰਿਸ਼ਟੀ ਹੈ ਜਿਹੜੀ ਸਾਡੀ ਪਹੁੰਚ ਤੋਂ ਸਾਨੂੰ ਨਹੀਂ ਦਿੰਦੀ ਬ੍ਰਹਮ ਗਿਆਨੀਆਂ ਨੂੰ ਇਹ ਸਾਰਾ ਦਿਸਦਾ ਹੈ ਜਿਹਨੂੰ ਬ੍ਰਹਮ ਗਿਆਨ ਰੱਬ ਦੇ ਪਿਆਰਿਆਂ ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਇਹ ਮਹਾਰਾਜ ਦੀ ਸ਼ਹੀਦੀ ਦੇ ਪ੍ਰਸੰਗ ਸੰਪੂਰਨ ਹੋਏ ਨੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਦਿਹਾੜੇ ਪਰਸੋਂ ਨੂੰ ਆ ਰਹੇ ਨੇ ਜਿਨ੍ਹਾਂ ਦੇ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਕੱਲ੍ਹ ਦੇ ਦੀਵਾਨ ਅਤੇ ਪਰਸੋਂ ਦੇ ਆਪਾਂ ਮਹਾਰਾਜ ਉਹਨਾਂ ਦੇ ਆਗਮਨ ਦੇ ਜੋ ਪ੍ਰਸੰਗ ਨੇ ਕਰਾਂਗੇ ਵਿਚਾਰਾਂਗੇ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਰਤ ਬਖਸ਼ਣੀ ਜੀ
1: ਕੇਤਕ ਦਿਨ ਸੁਰਗਨ ਬਚ ਕਹਿ ਸਤਿਗੁਰੂ ਚਰਿਤ

ਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਂ ਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣੇ ਆਈ ਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ

ਅਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨ

अहने ससहज सुबाए दर्शन परसया गुरु का जन्म मरना दुख जाए।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਦ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਬੇਨਾਸੀ, ਤਾ ਕੀ ਸੇਵਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੇ ਵਾਹ ਨਾ ਲਗਾਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮ ਕਾਰ, ਦੁਖ ਲੱਗਾ ਨਾ ਪਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂਣ ਹੈ ਛੁੱਟ ਹੈ, ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾਖੀ ਹੈ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ, ਸੋਹਿਲਾ ਹਉ ਵਾਰੀ ਜਿਤ ਸੋਹਿਲਾ। ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀ ਅੜੇ ਸੰਭਾਲੀ।

ਸੰਬਤ ਸਾਹ ਲਿਖਿਆ ਮਿਲ ਕਿਰਪਾ ਬਹੁ ਤੇਲ, ਦੇਹੋ ਸੱਜਣ ਸੜੀਆ ਜੋ ਹੋਵੇ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵੰਨ, ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ, ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਵਣ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਵਨਾਨ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤੇਰੀ ਰਹਾਉ, ਸਹਿ ਸਤਵ ਨੈਨ ਨਨ ਨੈਨ ਹੈ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਰਨ ਅਨੇਕ ਪਦ, ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਵਿਸਾਖੀ ਜੋਤ ਪ੍ਰਗਟ ਹੋਏ, ਜੋਤ ਪਹਾਵੈ ਸਵਾਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ, ਮਨੋ ਅੰਦਿਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾ ਤੇਰਾ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਚੰਡੋਤ ਪੁੰਨ ਵੱਡਾ ਹੇ, ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿੰਨ ਅੰਤਰ ਹਉ ਮੈਂ ਕੰਡਾ ਹੇ, ਜੋ ਜੋ ਚਲ ਹੈ ਚੁੱਭੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾ ਹੇ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰਲਾਹਾ, ਆਗੈ ਬਸਨ ਸੁਹੇਲਾ, ਉਧ ਘਟਾ ਦਿਨ ਸੁਰੈਣਾਰੇ, ਮਨ ਗੁਰਮਿਲ ਕਾਜ ਸੁਵਾਰੇ, ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆ, ਜਿਸ ਹੈ ਜਗਾਏ ਪੀਆ ਵਾਏ ਹੁਰਾਸ, ਅਕਥ ਕਥਾ ਤਿਨ ਜਾਨੀ, ਜਾ ਕਉ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵ ਹੋ ਸੁਖ ਸਹਿ।

ਵਾਹਿਗੁਰੂ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਵਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ।

काल मुहूर्त अजूनी सैभंग प्रसाद जप आदि सच जुगाद सच है पी सच नानक होसी पी सच सोचै सोच न होवई जे सोची लख बार चुपै चुप न होवई जे लाए रहा निरतार ਭੁੱਕੇ ਆ ਭੁੱਖ ਨਾ ਉਤਰੀ ਜੇ ਬੰਨਾ ਪੁੜੀਆਂ ਭਾਰ ਸਾਹਸ ਸਿਆਣਪਾ ਲੱਖ ਹੋਏ ਤੈਕ ਨ ਚੱਲੈ ਨਾਲ ਕਿਵ ਸਜਾਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸੇ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੋ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣਨ ਨੀ ਸਣ ਗਾਵੇ ਕੋ ਗੁੜ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇ ਹੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਚ ਨਾਹੀ ਪਾਖੇ ਆ ਪਾਹੁ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀ ਹੈ ਜਿਤ ਸਦਰ ਬਾਰ ਮਾਹੁ ਕੇ ਬੋਲਣ ਬੋਲੀਐ ਜਿਥੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰੂ ਨਾਨਕ ਏ ਵੈ ਜਾੜੀ ਐ ਸਭ ਆਪੇ ਸਚਿਆਰੂ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਐ ਮਨਲਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਈ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਖ ਦਾਤਾ ਉਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਾਹੀ ਕਰੀ ਜੇ ਤੀਸਰ ਟੋਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਖ ਦਾਤਾ ਉਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾ ਰੁਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋ ਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣ ਤਿਆ ਗੁਣ ਦੇ ਤਿਆ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਤਰ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿਨ ਸਿੱਖਿਆ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾਇੰਦ ਸੁਣਿਆ ਮੁਕਤਸਾਲਾ ਹਨੁਮੰਦ ਸੁਣਿਆ ਜੋਗ ਜੁਗ ਅਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਠ ਕਾ ਸਿਧਾਰ ਸੁਣਿਆ ਪੜ ਪੜ ਪਾਵ ਹਮਾਨ ਸੁਣਿਆ ਲਾਗੈ ਸਹਿਤਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਐਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਲਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਮੰਨਾ ਸਗਲ ਭਮਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਮ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣਾ ਮਨ ਕੋਏ ਮੰਨਾ ਬਾਰਗ ਠਾਕਨ ਪਾਏ ਮੰਨਾ ਪਤਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਪਾਵੈ ਮੁਕਤ ਵਾਰ ਮੰਨਾ ਪਰਵਾਰਾ ਸਾਧ ਹਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹ ਦੁਰਗਹਿਮਾਨ ਪੰਚੇ ਸੋਹ ਦਰਰਾ ਜਾਨ ਪੰਚਾਂ ਕਾ ਗੁਰੇਕ ਧਿਆਨ
ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾ ਹਿਸ ਮਾਰੂ ਧੌਲ ਧਰਮ ਦਾ ਆਕਾ ਭੂਤ ਤਉ ਸੰਤੋਖ ਤਾ ਪਰ ਕਿਆ ਜਿਨ ਸੂਤ ਤਉ ਜੇ ਕੋ ਬੁੱਝਿਆ ਹੋਵੈ ਸਟਿਆਲ ਤਬਲਾ ਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਸਤੀ ਭਾਰਤ ਲੈ ਕਮਜ਼ੋਰ ਜੀਏ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹੋਰ ਰੂਪ ਕੀਤੀ ਦਾਤ ਜਾਣਾ ਕੌਣ ਕੋ ਤਉ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮਰਣਾ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲ ਵਿਲਾਇ ਤਾਰੂ ਕੁਦਰਤ ਕੋ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗਲਵੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਆੜ ਕੂੜੇ ਪਰਾਹੇ ਅਸੰਖ ਮਲੇਸ਼ ਬਲ ਭਾਖਾ ਹੇ ਸੰਖ ਨਿੰਦਕ ਸੰਖ ਕਰਹ ਭਾਰੋ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਧਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਖ ਆਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲ ਆਹ ਅਖਰੀ ਗਿਆਨ ਗੀਤ ਗੁਣ ਗਾਹ ਆਖਰੀ ਲਿਖਣ ਬੋਲਣ ਬਾਣ ਅਖਰਾ ਸਸਨ ਯੋਗ ਵਖਾਣ ਜਿਨੇ ਹੇ ਲਿਖੇ ਦਿਸਰਣ ਆਹੀ ਜੇ ਫਰਮਾਹੀ ਤਿਵ ਤੇ ਪਾਹੀ ਜੇਤਾ ਕੀਤਾ ਤੇਤਾ ਨਾ ਬਿਨ ਨਾਵੈ ਨਾਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋ ਕੇ ਹੇ ਮੂਤ ਪਲੀਤੀ ਕੱਪੜ ਹੋਏ ਜੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਭੁੰਨੀ ਪਾਪੀ ਆਖਣ ਨਾਹੀ ਕਰ ਕਰ ਕਰੋ ਨਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੇ ਆਵੋ ਹੋ ਜਾਵੋ ਤੀਰ ਤਪ ਦਇਆ ਦਾਦਾ ਨੋ ਜੇ ਕੋ ਪਾਵੈ ਤਿਲਕਾ ਮਾਣ ਸੁਣੇ ਅਮਨ ਅਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਦ ਬਾਣੀ ਬਨਵਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇਰ ਤੀ ਮਾਹੁ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲੇਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਬਾਹੁ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾਲਾ ਹੀ ਕਿਵਰ ਨਿਕਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂਇਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੂ ਜਾਣ ਅਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਸਹਿਸ ਅਠਾਰਾਂ ਕਹਿਣਕ ਤੇ ਵਾਸ ਲਿਵਕ ਧਾਤ ਲੇਖਾ ਹੋਈ ਤਾਂ ਲਿਖਿਆ ਲਿਖਾ ਹੋ ਨਾਸ ਨਾਨਕ ਵੱਡਾ ਆਖੀ ਆਪੇ ਜਾਣ ਆਪੂ ਸਾ ਲਾਹੀ ਸਾ ਲਾਹੇ ਤੀ ਸੁਰਤ ਨ ਪਾਈਆ ਨਦੀਆ ਅਤੈ ਬਾਹਾ ਪਵਹਿ ਸੰਬੰਧ ਨਾ ਜਾਣੀਆ ਹੈ ਸੰਬੰਧ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀ ਵੀ ਟੋਲ ਨਾ ਹੋਵਣੀ ਜੇ ਤਿਸ ਸਿਮਰ ਹੁਣਾ ਵਿਸਰੈ ਅੰਤ ਨਾ ਸਿਪਤੀ ਕਹਿਣ ਅਨੰਤ ਅੰਤ ਨਾ ਕਰਣਾ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪਿਆ ਕਿਹਾ ਮਨਮੰਤ ਅੰਤ ਨਾ ਜਾਪਿਆ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨੂੰ ਪਾਏ ਜਾਏ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀ ਹੈ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਇਵੜ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨ ਦੇਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਤੰਬਾਈ ਕਿਤੇ ਮੰਗਾ ਹਜੂਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਟਾ ਵਿਕਾਰ ਕਿਤੇ ਲੈ ਲੈ ਕਿਰਪਾਹੀ ਕਿਤੇ ਮੂਰਖਾਹੀ ਖਾਹੇ ਕੀਤੇ ਅਦੁੱਖ ਭੁਗ ਸਦਮਾਰ ਇਹ ਪੇਦਾ ਤਿਰੀ ਦਾ ਧਾਰ ਬੰਦ ਕਲਾਸੀ ਪਹਾੜੈ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣਾ ਜੀਤੀਆ ਮੋਹ ਖਾਏ ਆਪੇ ਜਾਣਾ ਆਪੇ ਦੇ ਅੱਖ ਹੈ ਸੇ ਪਿਹ ਕੇ ਜਿਸ ਨੂੰ ਬਖਸੇ ਸਿਪਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲਿਆ ਵਹਿ ਮੁਲਾ ਜਾਹੀ ਮੁਲ ਭਾਈ ਮੁਲਾ ਸੰਭਾਹੀ ਮੁਲ ਧਰ ਮੁਲ ਦੀ ਬਾਣ ਮੁਲ ਤਲ ਮੁਲ ਪ੍ਰਵਾਣ ਅਮੁੱਲ ਬਖਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਫੁਰਮਾਣ ਮੁੱਲ ਮੁਲ ਆਖਿਆ ਨਾ ਜਾਏ ਆਖਾ ਕਰੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕ੍ਰਭ ਖਿਆਣ ਆਖੇ ਬ੍ਰਹਮੇ ਆਖੇ ਇੰਦੇ ਆਖੇ ਗੋਪੀਤਾ ਗੋਵਿੰਦੇ ਆਖੇ ਈਸਰੇ ਆਖੇ ਸਿੱਧੇ ਆਖੇ ਕੀਤੇ ਕੀਤੇ ਪੌਦੇ ਆਖੇ ਹੈ ਦਾਨਵੇ ਆਖੇ ਹੈ ਦੇਵੇ ਆਖੇ ਸੁਰ ਨਰ ਮੰਜਣ ਸੇਵ
ਕਿਤੇ ਆਖੇ ਆਖਣ ਪਾਹੀ ਕਿਤੇ ਕਾਹੇ ਕਾਹੇ ਉੱਠ ਉੱਠ ਜਾਹੇ ਇਤੇ ਕਿਤੇ ਹੋਰ ਕਰੇਹੀ ਤਾਂ ਆਖਣ ਸਕਹਿ ਕਿ ਜਿਵੇਂ ਜਿਵੜ ਭਾਵੇ ਤਿਵੜ ਹੋਏ। ਨਾਨਕ ਜਾਣਾ ਏ ਸਾਚਾ ਸੋਏ ਜੀ ਕੋ ਆਖੇ ਬੋਲ ਵਿਗਾੜੂ ਤਾਂ ਲਿਖੇ ਅਸਰ ਗਾ ਬਾਰਾ ਗਾ ਬਾਰੂ ਸੋ ਦਰ ਕੇ ਹਸੋ ਕਰਕੇ ਹਾਜਤ ਬੈਸਰਪ ਸਮਾਲੇ ਬਾਜੇ ਨਾਦ ਅਨੇਕਾਂ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹ ਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੀ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਹਣ ਸਦਸ ਵਾਰੇ ਗਾਵਹਿ ਅੰਦਾਸਨ ਬੈਠੇ ਦੇਵਤਿਆਂ ਦਰਨਾਲੀ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਣ ਪੰਡਿਤ ਪੰਡਿਤ ਕਿਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮਤ ਪਿਆਲੇ ਗਾਵਣ ਰਤਨੋ ਪਾਈ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵੈ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋਤ ਭਾਵਣ ਰਤੇ ਤੇਰੇ ਭਗ ਤਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿੱਤ ਨਾ ਆਵ ਨਾਨਕ ਅਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾ ਨਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤਾਊ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰ ਨੂੰ ਕੜਕੜ ਵਾਜਹਿ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਧ ਸਿਧ ਪ੍ਰਸਾਦ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਏਕਾ ਮਾਈ ਜੁਗਤ ਵੇ ਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਤ ਸੁਭਾਵੈ ਤਿਵ ਚਲਾਵੈ ਜੇ ਹੋਵੈ ਫੁਰਮਾਣ ਇਹੋ ਇੱਕੈ ਉਹਨਾਂ ਨਦਮ ਆਵੈ ਬਹੁਤਾ ਸ਼ੁਭਡਾਣ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋ ਲੋਇ ਭੰਡਾਰੋ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀ ਸੇ ਤਰਾਹ ਪਤ ਪਵਿਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋੜ ਚੁੱਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁੱਤੀ ਗਿਆ ਵਿਚਾਰ ਜੋ ਨਾ ਜੁਗਤੀ ਛੁੱਟਿਆ ਸੰਸਾਰ ਜਿਸ ਹੱਤ ਜੋਰ ਕਰ ਵੀ ਕਹਿ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਾ ਸੋਹਣ ਪੰਥ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਬਾਣੀ ਵੈਸੰਤਰ ਕੀਤੇ ਕਾਰਨ ਮਹੇਸ਼ ਕੀਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਬੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਬੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦੋ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੀ ਪਾਤ ਨਰਿੰਦੋ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤੈ ਨਾਦ ਬਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤੈ ਘਾਟ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਈ ਤੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸੁਰਾ ਸਿੱਧਾਂ ਕੀ ਸੁਧ ਕਰਮ ਕਣ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਕਤ ਨੇ ਜਾਹੇ ਨਾ ਉਹ ਮਰਹਿਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਇੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ
तिथ्या खंड मंडल ब्र पांडव जी को कथत अंत नंत तिथा लो अलो अकारु जिव जि हुकम तवै तुकार वेख्या विकसा कर विचारु नानक कथना करड़ाउ सारु जात पहराउ धीर जि सुनियार अहरण मत वेद हथियार भौख लागन तपताउ भांडा भाव अमृत तित ढाल ਘੜੀਐ ਸ਼ਬਦ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਿਨਕਾਰੋ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੋ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾ

ਜਲ ਥਲ ਮਦਾ ਮਗੁ ਅਣਛਿਜ ਅੰਗ ਆਸਨ ਭੰਗ ਕੁਮਾ ਪਾਰ ਗਤ ਮਿਤ ਉਦਾਰ। ਜਲ ਥਲ ਅਮੰਡ ਦਿਸ ਵਿਸ ਪੰਡ, ਜਲ ਥਲ ਮਹੰਤ ਦਿਸ ਵਿਸ ਬੇਅੰਤ, ਅਨੁਪਹੁ ਨਾਸ ਤ੍ਰੇ ਧਰ ਤ੍ਰਾਸ, ਆਜਨ ਬਾਹੁ ਇਕਸ ਦਾਹੁ ਓਅੰਕਾਰ ਆਦਿ, ਕਥਨੀ ਅਨਾਦ ਖਲ ਖੰਡ ਖਿਆਲੁ, ਗੁਰਬਰ ਕਾਲ ਘਰ ਘਰ ਪ੍ਰਣਾਮ। ਚਿਤ ਚਰਨ ਨਾਮ ਅਣਛਿਜ ਗਾਤ, ਅਣਜਿਜ ਨ ਬਾਤ ਅਜਿਜ ਨ ਬਾਤ, ਅਣਝੰਜ ਗਾਤ ਅਨਰੰਜ ਬਾਤ, ਅਨ ਟੁੱਟ ਭੰਡਾਰ ਅਣ ਠੱਟ ਉਪਾਰ, ਆਡੀਠ ਧਰਮ ਅਤ ਟੀਠ ਕਰਮ, ਅਣ ਬ੍ਰਨ ਅਨੰਤ ਦਾਤਾ ਮਹੰਤ, ਹਰ ਬੋਲ ਮਨਾ ਛੰਦ ਤਾ ਪ੍ਰਸਾਦ, ਕਰਨਾਲੇ ਹੈ ਅਰਕਾਲੇ ਹੈ, ਖਲ ਖੰਡਨ ਹੈ ਮਹਿਮੰਡਨ ਹੈ, ਜਗਤੇਸ਼ਵਰ ਹੈ ਪਰਮੇਸ਼ਵਰ ਹੈ, ਕਲ ਕਾਰਨ ਹੈ ਸਰਬ ਬਾਰਨ ਹੈ, ਤ੍ਰਿਤ ਕੀ ਧਰਨ ਹੈ ਜਗ ਕੀ ਕਰਨ ਹੈ, ਮਨ ਮਾਨੇ ਹੈ ਜਗ ਜਨ ਹੈ, ਸਰਬੰ ਭਰ ਹੈ ਸਰਬੰ ਕਰ ਹੈ, ਸਰਪਸ ਹੈ ਸਰਬਨਾਸ ਹੈ, ਕਰਨ ਕਰ ਹੈ ਬੇਸਵੰਬਰ ਹੈ, ਸਰਬੇਸ਼ਵਰ ਹੈ ਜਗਤੇਸ਼ਵਰ ਹੈ, ਬ੍ਰਹਮੰਡਸ ਹੈ ਖਲ ਖੰਡਸ ਹੈ, ਭਾਰਤੀ ਭਰ ਹੈ ਕਰਣਾ ਕਰ ਹੈ, ਜਪਾ ਜਪ ਹੈ ਥਪਾ ਥਪ ਹੈ, ਕ੍ਰਿਤਾ ਕ੍ਰਿਤ ਹੈ ਮ੍ਰਿਤਾ ਮ੍ਰਿਤਾ ਮ੍ਰਿਤਾ ਮ੍ਰਿਤਾਈ, ਕਰਣਾ ਕ੍ਰਿਤਾ ਕ੍ਰਿਤਾ ਕ੍ਰਿਤਾਈ, ਧਰਣੀ ਤ੍ਰੇਤਾ ਮਤੇਸ਼ਵਰ ਹੈ ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤਾ ਮ੍ਰਿਤਾ ਮ੍ਰਿਤਾਈ, ਅਜਬਾ ਕ੍ਰਿਤਾ ਮ੍ਰਿਤਾ ਮ੍ਰਿਤਾਈ, ਨਰ ਨਾਇਕ ਹੈ ਖਲ ਕਾਇਕ ਹੈ, ਵਿਸ਼ਵੰਬਰ ਹੈ ਕਰਣਾਲੇ ਹੈ, ਨਿਰਪਨਾਇਕ ਹੈ ਸਰਪਾਇਕ ਹੈ, ਪਾਵ ਪੰਜਨ ਹੈ ਅਰਗੰਜਨ ਹੈ, ਰਿਪਤਾਪਨ ਹੈ ਜਪ ਜਾਪਨ ਹੈ, ਅਕਲੰਕ੍ਰਿਤਾ ਸਰਬਾ ਕ੍ਰਿਤਾਈ, ਕਰਤਾ ਕਰ ਹੈ ਹਰਤਾ ਹਰ ਹੈ, ਪਰਮਾਤਮਾ ਸਰਬਾਤਮ ਆਤਮ ਵਸ ਹੈ, ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੀ, ਨਮੋ ਮੰਤਰ ਮੰਤਰੇ, ਨਮੋ ਤਿਹਨ ਤਿਹਨੀ, ਨਮੋ ਜੁੱਧ ਯੁੱਧੇ, ਨਮੋ ਗਿਆਨ ਗਿਆਨੀ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਨਾਦੰ ਦੇ ਭੂਤੇ, ਕਲੰਕਰ ਰੂਪੇ ਅਲੰਕਾਰ ਅਲੰਕੇ, ਨਮੋ ਆਸਾ ਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ, ਏਕ ਅਛਰੀ ਛੰਦ ਅਜਾਇ ਅਲੈ ਅਭੈ ਅਭੈ ਅਭੂ ਅਜੂ, ਅਨਾਸ ਅਕਾਸ ਗੰਜ ਭੰਜ ਲਖ ਭਖ, ਅਕਾਲ ਦਿਆਲ ਅਲੇਖ ਭੇਖ, ਅਨਾਮ ਅਕਾਮ ਗਾਹ ਢਾਹ, ਨਾਥੇ ਪ੍ਰਮਾਥੇ ਜੋ ਨਿਯਮੋਨੀ, ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ, ਅਕਰਮੰਗ ਭਰਮੰਗ ਅਗੰਜੇ ਅਲੇਖੇ, ਭੁਜੰਗ ਪ੍ਰਿਆਤ ਛੰਦ, ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ, ਅਗੰਜਲ ਅਨਾਮੇ ਸਮਸਤਲ ਨਿਵਾਸੇ, ਨਿਰਕਾਮੰਗ ਬੇਪੂਤੇ ਸਮਸਤਲ ਸਰੂਪੇ, ਕੁਕਰਮੰਗ ਪ੍ਰਣਾਸੀ ਸੋ ਧਰਮੰਗ ਬੇਪੂਤੇ, ਸਦਾ ਸੱਚ ਦਾਨੰਦ ਸਤਰੰਗ ਪ੍ਰਣਾਸੀ, ਕਰੀ ਮੁਲਕ ਨਿੰਦਾ ਸਮਸਤ ਨਿਵਾਸੀ, ਅਜਾਇ ਬਿਭੂਤੇ ਗਜਾਇ ਬਿਗਨੀਮੇ, ਹਰਿਯੰ ਕਰਿਯੰ ਕਰੀ ਮੁਰੜਹੀਮੇ, ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ, ਸੁਯੰ ਪਹੁ ਸੁਭੰ ਸਰਬਦਾ ਸਰਬਜੁਗਤੇ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ, ਤੈ ਪ੍ਰਸਾਦ ਸਵਈਏ ਸਾਬਗ ਸਦ ਸਮੂਹ ਸਦਹਨ ਕੇ, ਦੇਖ ਫਿਰਿਉ ਘਰ ਜੋ ਜਤੀ ਕੇ, ਸੂਰ ਸਰਾਰ ਨੂੰ ਸਦ ਸਦਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ, ਨਦੇਖਿਤ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ, ਏ ਕਰਤੀ ਬਿਨੇ ਕਰਤੀ ਕੇ, ਮਾਤੀ ਮਤੰਗ ਜਰੇ ਜਰ ਸੰਗ, ਅਨੂਪਾ ਤੰਗ ਸਰੰਗ ਸਵਾਰੀ, ਕੋਟ ਤਰੰਗ ਕੁਰੰਗ ਸੇ ਕੂਦਿਤ ਪਾਵਨ ਕੰਗਨ ਕੋ, ਜਾਤ ਨਵਾਰੀ ਭਾਰੀ ਭਜਾਨ ਕੇ, ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਬਚਾਰੇ, ਇਤੇ ਭਾਈ ਤੁਕਾਹਾਂ ਭਾਈ ਭੂਪਤ, ਅੰਤ ਕੋ ਨੰਗੇ ਹੀ ਪਾਏ ਪਧਾਰੇ, ਜੀਤ ਪਿਰਾ ਸਭ ਦੇਸ ਦਸਾਨ ਕੋ, ਬਾਜਿਤ ਢੋਲ ਮਿਰਦੰਗ ਨਗਾਰੀ, ਗੁੰਜਿਤ ਗੁੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਰਨ ਨਹੀਂ ਜਾਤ ਬਚਾਰੇ, ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਧਾਮ ਸਧਾਰੇ,

ਤੇ ਰਤਨਾਨ ਦਾ ਆਦਮ ਦਾਨ ਸੋਸਮ ਜਮਨੇਮ ਅਨੇਕ ਵਸੇਖਾ ਬੀਤ ਪੁਰਾਣ ਕਤੀਬ ਕੁਰਾਣ ਬੀਜ ਬਾਣ ਸਬਾਣ ਕੀ ਪੇਖਾਈ ਪਵਨ ਆਹਾਰ ਜਤੀ ਜਤ ਹਾਰੂ ਸ੍ਰੀ ਪਵਨ ਆਹਾਰ ਜਤੀ ਜਤ ਹਾਰ ਸਭੈ ਸੁ ਵਿਚਾਰ ਹਜ਼ਾਰ ਕੁ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇਕ ਨ ਲਿਖਾ ਈਸ਼ਵਰ ਦਿਸ ਪਾਹਾ ਦੁਰੰਤ ਵਾਸੁ ਸਾਸੁ ਨਾ ਦੁਰਜਾਨ ਦਲਾਂਗੀ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਜਹਾਨ ਨਦਾਨ ਚੱਲਾਂਗੇ ਵੀਰ ਅਪਾਰ ਬਡੇ ਬਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰ ਦੇ ਸੁਨੇ ਦਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾਣੀ ਗਣਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਛ ਸਰਨਾਇਕ ਜਾਚਕ ਅਨੇਕ ਸੁਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਨ ਭੂਤ ਪੇਕ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨਪੁਰਤਾ ਮੁੜਬਾੜ ਜਾ ਧੁਨ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚੱਪਾਂਗੇ ਮਾਨਵ ਇੰਦਰ ਜਿੰਦਰ ਰਾਧ ਪੋ ਜਾਣ ਤਰ ਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਥ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਾਲ ਸ੍ਰੀ ਪਥ ਕੀ ਪ੍ਰਸ ਹੈ ਪਗ ਤੇ ਨਾਲ ਫਿਰ ਨਾ ਦੇਹ ਧਰਾਂਗੇ ਕਾਹਾ ਭਇਓ ਜੋ ਦੋ ਲੋਚਨ ਮੁੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਸ ਮੰਦਰਨ ਲੋਗ ਉੱਪਰ ਲੋਕ ਗਵਾਇਓ ਬਾਸ ਕੀ ਉਬਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੋਚ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਲੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭਾ ਤੁਮ ਕਹਾਵੋ ਆਪ ਹਰ ਦੈ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਆਉ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿਤ ਕਰਦੈ ਕਰੀਆ ਸਭੈਰਨ ਕੋ ਆਸ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਣ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸਤਰ ਹਮਾਰੀ ਮਾਰੀਆ ਹੈ ਆਪ ਹਾਦੈ ਮੁਝੇ ਅਬਰੇ ਆਈ ਮਰਨ ਕਾਲ ਕਾ ਤ੍ਰਾਸਨ ਵਰੀ ਆਏ ਹੋ ਜਿਸਦਾ ਹਮਾਰੀ ਪੱਛਾ ਸ੍ਰੀ ਅਸਤੋ ਜੁ ਕਰੇ ਹੋ ਰੱਛਾ ਰਾਖ ਲੇ ਹੋ ਮੋਹ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਉ ਤਮਹ ਪੁਰੀ ਚਾਤੁਰ ਦਸ ਪੰਤਾਉ ਕਾਲ ਪਾਏ ਬ੍ਰਹਮਾ ਅਵਤਰਾਂ ਕਾਲ ਪਾਏ ਸਿਵ ਜੁ ਅਵਤਰਾਂ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਚਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੁਹੰਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹ ਪਾਰਾ ਜਬ ਆ ਕਰ ਕਰ ਤੁਹ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦਿ ਅਨੀਲਾ ਨਾਦ ਸਭ
ਤਾਂ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵ ਨ ਪਾਵਦ ਬੇਦਾ ਉਨ ਤਾਂ ਕੋ ਕਰ ਉਪਾਹਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੋਂ ਹਿ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹੇ ਵਿਦਿਸ ਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਕ ਭਯੋ ਰਾਬ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੂੰ ਪੂਲ ਰਾਜਾ ਹੋ ਬੈਠਾ ਕਹੂੰ ਸਿਮਟ ਭਉ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰ ਭਵ ਆਦ ਜੁਗਾਤ ਸਰੂਪ ਸਜਮ ਭਵ ਅਵਰਛਾ ਮੇਰੀ ਤੁਮ ਕਰੋ ਸਿੱਖੋ ਬਾਲ ਅਸਿੱਖ ਸੰਘਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜ ਤਵ ਸਰਣੀ ਪਰੇ ਤਿਨਕੇ ਦੁਰ ਦੁਖਤ ਹੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕਬਾਲ ਤੇ ਆਏ ਹੈ ਤਾਂ ਕਿ ਕਾਲ ਨਿਕਟ ਨ ਹੈ ਰੱਛਾ ਹੋਇਤਾ ਹਿ ਸਭ ਕਾਲਾ ਦੁਸ਼ਟ ਅਰੇ ਟਰਨ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਹਨ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁੜਛਾ ਸਭ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹ ਬਾਰਾ ਉਜਿਨ ਡਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪਹਾ ਦੈ ਲਿਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਾਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸ ਧੋਜੋ ਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖਨਤ ਸਭ ਆਪਤ ਕੋਈ ਅੜੇਲੋ ਸੁਨੈ ਗੁੰਗ ਜੋ ਜਾਹੇ ਸੁ ਰਸਨਾ ਪਾਵਈ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਉਹ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿ ਸੁਪਣ ਜੈ ਅਰਧ ਸਹਿ ਫੁਣ ਤੀਨ ਕਹੀ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰੋ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਪ ਤੇ ਤੁਮਰੇ ਤਪ ਤੇ ਕੋ ਆਂਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕਾਹ ਮਤ ਏਕ ਨ ਮਾਨਿਓ ਸਿਮਰਤ ਸਾਸਰ ਬੇਦ ਸਭੈ ਬਹੁ ਭੇਦ ਕਹਿ ਹੈ ਹਮ ਏਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੁਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ। ਮਨ ਬੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾ ਬੜਿਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਸਾਰਣਾ ਅੰਗੀਕਾਰ, ਉਹ ਕਰੇ ਤੇਰਾ ਓਹਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੁਸਾਰੀ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਏ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਹਾਂ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਏ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਉਹ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਉਹ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀ ਆ। ਪੰਚ ਦੋਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੂੰ ਜਿਨ ਕਹੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੁਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆਂ, ਕਰ ਕਿਰਪਾ ਕਿਲਵੇ ਕੱਟੇ ਗਿਆਨ, ਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰਾ, ਦਹਿ ਦੇ ਸਿੱਖ ਨਾਮ ਲਾਗ ਸਵਾਰੇ ਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਉਜਣਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੀ, ਉਹ ਕਥ ਕੀ ਕਰਾ ਕਹਾਣੀ, ਕਰਾ ਕਹਾਣੀ ਕਥ ਕੇਰੀ, ਕਿਤ ਦਵਾ ਲੈ ਪਾਈਐ, ਤਾਨੂੰ ਮਾਨੂੰ ਧਾਨੂੰ, ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇ ਰਾਗਾ, ਬੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਰਤ ਕਹਾਣੀ, ਇਹ ਮਨ ਚੰਚਲਾ ਚਤੁਰਾਈ, ਕਿਨ ਨ ਪਾਇਆ ਚਤੁਰਾਈ ਨ ਪਾਇਆ, ਕਿਨਾਈ ਤੋਂ ਸੁਣ ਮਨ ਮੇਰੇ ਆ। ਇਹ ਮਾਇਆ ਮੋਹਣੀ ਜਿਨੇ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤੇ ਸਭ ਤੋਂ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ, ਕਿਨ ਨ ਪਾਇਆ। ਏ ਮਨ ਪਿਆਰੇ ਆ, ਤੂੰ ਸਦਾ ਸਾ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਸ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਤਲਾਈਐ। ਐਸਾ ਕੰਮ ਮੂਲੇ ਨਾ ਕੀਚਾ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤੋਂ ਨ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਅੱਖ ਵਿਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਪਾਏ, ਇੱਕ ਵੇਖ ਪਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਟੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਹੰਕੇਰੀ, ਬਿਖ ਮਾਰਗ ਚਰਣਾ, ਲਭ ਲੋਭ ਅਹੰਕਾਰ ਤਾਂ ਤਿਸਨਾ ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ
ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚਲਹਿ, ਜਿਨਾ ਮਾਰਗ ਪਾਵਹਿ ਕਰ ਕਿਰਪਾ, ਦਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵਹਿ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹਿ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ, ਇਹੋ ਤਿਨਕਾ ਮਨ ਵਸਿਆ, ਜਿਨੂੰ ਧਰੋਹ ਲਿਖਿਆ ਆਇਆ, ਇੱਕ ਫਿਰਾ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨਨ ਪਾਇਆ, ਊਂ ਕਹਿ ਨਾਨਕ ਸ਼ਬਦ ਸੋਹੇ ਲਾ, ਊਂ ਸਤਿਗੁਰ ਸੁਣਾਇਆ, ਪਵਿੱਤ ਹੋਏ ਸੇ ਜਨਾਂਗ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟਾਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ, ਊਂ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿਨੀ ਮਨ ਮਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਾਜਨ ਉਪ ਜਾਏ, ਮਣ ਸਾਜਾ ਸਾ ਸਾ ਨਾ ਜਾਏ, ਨਾ ਜਾਏ ਸਾ ਸਖਤ ਸੰਜਮ, ਰਹਿ ਕਰਮ ਕਮਾਏ, ਸਹ ਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋ ਸਬਦ ਲਾਗੋ ਹਰ ਸਉ ਰਹਾ ਤਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਾਜ ਉਪਜਾਏ, ਸਹ ਸਹਿ ਉਜਾਏ, ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਮੈਲੇ, ਤਿੰਨ ਜਨਮ ਜੂਵੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਵੇਦਾਂ ਮੈਂ ਹੈ ਨਾਮ ਉੱਤਮ, ਸੋ ਸੁਣ ਹੈ ਨਾ ਹੀ ਫਿਰਾਂ ਜੋ ਬੇਤਾ ਲਿਆ, ਕਹਿ ਨਾਨਕ ਜਿਨ ਸਾ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਐ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਈ ਪਹੁੰਚਾ ਨਾਹੀ ਮਨ ਸਾਸਾ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੀ ਬਣਜਾਰੀ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਰਮੁਖ ਹੋਵੇ, ਹੋਵੇ ਤਾਂ ਸਰਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੀ, ਆਪ ਛੱਡ ਸਦਾ ਰਹਿ ਪਰਣਾਈ, ਗੁਰ ਬਿਨਿਆਮ ਨ ਜਾਣੇ ਕੋਈ, ਕਹਿ ਨਾਨਕ ਸੁਣੋ ਹੋ ਸੰਤੋਸ ਹੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇਵੇ ਮੁਖੋ ਵੈ ਬਿਨਸਾ ਗੁਰ ਮੁਕਤਨ ਪਾਵੈ, ਪਾਵੈ ਮੁਕਤਨ ਹੋਰ ਥੈ ਕੋਈ, ਪੁੱਛੋ ਬਬੇ ਕੀ ਅਜਾਏ, ਅਨੇਕ ਜੂਨੀ ਭਰਮ ਆਵੈ ਬਿਨਸਾ ਗੁਰ ਮੁਕਤਨ ਪਾਏ, ਫਿਰ ਮੁਕਤ ਪਾਇ ਲਾਗ ਚਰਨੀ ਸਤਿਗੁਰ ਸਾਹਿਬ ਸੁਣਾਈ, ਕਹਿ ਨਾਨਕ ਵਿਚਾਰ ਦੇਖੋ ਬਿਨਸਾ ਗੁਰ ਮੁਕਤਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦਤ ਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਕ ਵਖਾਣੀ, ਹਰ ਹਰ ਨਿਤ ਕਰ ਹਰਸਨਾ ਕਹਿ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਾਇਆ ਮਾਇਆ, ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜਨਾਵੂ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸੰਭਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਨਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪੇ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਇਆ ਵੇਖੈ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਮਸਾਏ, ਗੁਰਮੁਖ

ਜਾਣੀ ਤੱਤੈ ਸਾਰਣ ਜਾਣੀ ਗੁਰੂ ਬਾਜਹੋਂ ਤੱਤੈ ਸਾਰਣ ਜਾਣੀ ਇਹ ਗੁਣੀ ਸੰਸਾਰ ਭਰਮ ਤ੍ਰਿਸ਼ਨਾ ਤੇਹੀ ਗੁਣੀ ਸੰਸਾਰ ਭਰਮ ਸਤਾ ਸਤਿਆਰਾਇਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਿ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅਣ ਦਿਨ ਹੱਲ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋ ਮਸਾਰੀਏ ਮਨੋ ਕਿਆ ਮਸਾਰੀਏ ਵਡਦਾਤਾ ਜਿਆਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜੈਪਣ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਵੜਦਾਤਾ ਸੋ ਕਿਉ ਮਨ ਹਮਸਾਰੀ ਹੈ ਜੈਸੀ ਅਗਰ ਉਦਨ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਰ ਸਵਿਕੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰ ਬਾਹਰ ਭਲਾ ਪਾਇਆ ਲਿਵ ਛੁੜਕੀ ਲਗੀ ਤਿਸ ਨਾਮ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵੀ ਸਰੈ ਮਾ ਹੋ ਜਾ ਭਾਉ ਦੂਜਾ ਲਾਇਆ ਕਹਿ ਨਾਨੂੰ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰੇ ਆਪ ਮੁੱਲ ਕਹਿ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੁੰਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਸੱਚੈ ਵਸੈ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜੱਪੇ ਹੋ ਜੀ ਹਲਾਹਾ ਖੱਟੇ ਹੋ ਦਿਹਾੜੀ ਇਹੋ ਤਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤ੍ਰਿਸ਼ਨ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਸਿਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਜ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗੁਰ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਣਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਓ ਹਰ ਤੂੰ ਮੈਂ ਜੋ ਧਰੀ ਹਰ ਬਿਨਿਆ ਬਣਾ ਦੇਖੋ ਕੋਈ ਹਰ ਬਿਨਿਆ ਬਣਾ ਦੇਖੋ ਕੋਈ ਨਦਰੀ ਹਰ ਨੇ ਹੱਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਿਆ ਬਣਾ ਕੋਈ ਕਹਿ ਨਾਨਕ ਇਹ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨਾ ਨੂੰ ਪਠਾਏ ਸੱਚ ਹੈ ਸੁਣਨਾ ਨੂੰ ਪਠਾਏ ਸਰੀਰ ਲਾ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵੈ ਰਚਨਾ ਰਸ ਮਾਣੀ ਸੱਚ ਅਲੱਕ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੋਪੁੱਤ ਰਖਾਇਆ

ਇਹੋ ਸਾਚਾ ਸੋਹਿਲਾ ਸੱਚ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸੱਚਾ ਹੈ, ਜਿੱਥੇ ਸਦਾ ਸਤਿਆ ਵਹਿ ਸੱਚੋ ਧਿਆਵਹਿ ਜਾਤ ਭਾਵਹਿ ਗੁਰਮੁਖ ਜਨਾ ਬੁੱਝਾ ਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ ਸੱਚ ਕਰ ਗਾਵਹਿ।

ਘੋੜੇ ਆਪਣੇ ਆਪ ਸਾਜੇ ਆਪਣੇ ਰਚਨਾ ਦੋਈ ਗੁਰ ਸਾਜੀਏ ਕਰਿਆ ਸੰਡਿਠੋ ਚਾ ਦਾਤਾ ਕਰਤਾ ਆਪ ਤੂੰ ਤਿਸਦੇ ਵੈਕਰੇ ਪਸਾ ਤੂੰ ਜਾਣੇ ਸਭ ਸਦੇ ਲੈ ਸਜਨ ਕਵਾ ਕਰਿਆ

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਕਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕੱਚ ਨ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਂ ਵੱਡੀ ਵਡਿਆਈ ਜਾ ਸੱਚ ਨਿਆ ਵੱਡੀ ਵਡਿਆਈ ਜਾ ਨਿਚਰ ਥਾਂ ਵੱਡੀ ਵਡਿਆਈ ਜਾਣੇ ਵਾਲਾ ਵੱਡੀ ਵਡਿਆਈ ਪੁੱਛੈ ਸਭ ਭਾਉ।

ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਇੱਕੋਂ ਦਾ ਕਾਇ ਚਲੇ ਥਾਂ ਤਿਨਾ ਪੇਕਾਈ ਕਾਰ ਜਲ ਥਰਜੀਆਂ ਪੁਰੀਆਂ ਲੋ ਆਇਆ ਕਾਰ ਆਇਆ ਕਾਰ ਓਏ ਜੇ ਆਖੇ ਸੋ ਤੂੰ ਹੈ ਜਾਣਾ ਤਿਨਾ ਪੀ ਤੇਰੀ ਸਾਰ।

0: ਤੇਰੇ ਸਤਿਗੁਰ ਪਾਇਆ।
1: ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ

ਵਾਲੀ ਤੁਰ ਕਰਮ ਜਨਾ ਕੋ ਤੁਧ ਪਾਇਆ ਤਾ ਤੇ ਨੀ ਖਸਮ ਤੇ ਆਇਆ ਇੰਨਾ ਜਨਤਾ ਕੈ ਵਸ ਕਿਛ ਨਹੀਂ ਤੁਧ ਵੇਖੀ ਜਗਤ ਪਾਇਆ ਇਕਨਾ ਨੂੰ ਤੂੰ ਮੇਰੇ ਲੈ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ

ਸੁਤ ਧਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੰਮ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ, ਅੱਜ ਸ਼੍ਰੋਮਣੀ ਭਗਤ ਜਿਨ੍ਹਾਂ ਦੀ ਅਵਸਥਾ ਬਹੁਤ ਉੱਚ ਦਰਜੇ ਦੀ ਸੀ, ਸਵਾਸ ਸਵਾਸ ਨਾਮ ਜਪਿਆ ਜਿਨ੍ਹਾਂ ਨੇ, ਇੱਕ ਰਸ ਹਿਰਦੇ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਤੁਰਕੀ ਬਾਣੀ ਸਫੁਰ ਹੋਈ, ਚੌਥੀ ਗਿਆਨ ਦੀ ਅਵਸਥਾ ਵਿੱਚ ਭਗਤ ਕਬੀਰ ਸਾਹਿਬ ਜੀ ਸਭ ਤੋਂ ਵੱਧ ਬਾਣੀ 15 ਭਗਤਾਂ ਵਿੱਚੋਂ ਆਪ ਜੀ ਦੀ ਹੈ। ਗਿਆਨ ਵੀ ਪੂਰਨ ਹੈ, ਹਰ ਇੱਕ ਕੀਤੇ ਸਵਾਲ ਦਾ ਜਗਿਆਸੂ ਵੱਲੋਂ ਜਿਹਨੇ ਵੀ ਸਵਾਲ ਕੀਤਾ ਕਿ ਉਹਦਾ ਅਨਸਰ ਦਿੱਤਾ ਹੈ ਬਾਣੀ ਉਚਾਰ ਕੇ ਸਤਿਗੁਰਾਂ ਵਾਂਗ। ਜੇ ਕੋਈ ਭਰਮਿਆ ਭਟਕਿਆ ਹੈ, ਪਖੰਡ ਕਰਦਾ ਹੈ, ਹੰਕਾਰ ਵਿੱਚ ਹੈ, ਉੱਚੀ ਕੁਲ ਦਾ ਮਾਨ ਹੈ ਅਤੇ ਉਹਨੂੰ ਵਿਅੰਗ ਨਾਲ ਆਏ ਨੂੰ ਬਾਣੀ ਉਚਾਰ ਕੇ ਐਸੇ ਜਵਾਬ ਦਿੱਤੇ ਨੇ, ਸੋ ਇਉਂ ਕਹਿ ਲਈਏ ਉਹਨੂੰ ਵੀ ਚੰਗਾ ਝੂਠਾ ਕੀਤਾ ਹੈ। ਐਸੇ ਗਿਆਨ ਵਿੱਚ ਵੀ ਪੂਰਨ, ਜਿਨ੍ਹਾਂ ਕੋਲ ਗਿਆਨ ਦਾ ਖੰਡਾ ਬੜਾ ਤਕੜਾ ਸੀ, ਪੰਡਤਾਂ ਨੂੰ ਨਿਰੁੱਤਰ ਕੀਤਾ, ਵੱਡੇ ਵੱਡੇ ਵਿਦਵਾਨਾਂ ਨੂੰ ਲਾ ਲਾ ਸੁੱਟਿਆ ਸੀ। ਇੱਥੇ ਹੀ ਨਹੀਂ ਕਿ ਇਕੱਲੇ ਬ੍ਰਾਹਮਣਾਂ ਨੂੰ, ਜੇ ਇਸਲਾਮ ਦੇ ਕਾਜੀ ਮੁਲਾਣੇ ਆਏ ਉਹਨਾਂ ਨੂੰ ਵੀ ਛੱਡਿਆ ਨਹੀਂ, ਉਹਨਾਂ ਨੂੰ ਵੀ ਲਾ ਸੁੱਟਿਆ ਸੀ। ਹਰ ਆਪ ਜੀ ਨੇ ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰਨ ਦਾ ਉਪਦੇਸ਼ ਦਿੱਤਾ, ਸਾਬਤ ਸੂਰਤ ਰਹਿਣ ਦਾ ਉਪਦੇਸ਼ ਦਿੱਤਾ, ਜੋ ਗੁਰਸਿੱਖੀ ਦੇ ਨਿਯਮ ਸਨ, ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੰਥ ਚਲਾਇਆ। ਸਾਬਤ ਸੂਰਤ ਰਹਿ ਕੇ ਵਾਹਿਗੁਰੂ ਦੀ ਬੰਦਗੀ ਕਰਨ ਦਾ ਸਭ ਜੀ ਇੱਕੋ ਨੇ ਇਹ ਉਪਦੇਸ਼ ਦਿੱਤਾ। ਕਾਜੀ ਮੁਲਾਣਿਆਂ ਨੂੰ ਵੀ ਲਾ ਕੇ ਸੁੱਟਿਆ ਹੈ ਕਿਹਾ ਸੀ। ਸੋ ਸੁਨਤ ਕੀ ਹੈ, ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ, ਇਹੋ ਜਿਹੇ ਬਚਨ ਕਹੇ, ਕਿਸੇ ਨੂੰ ਗੱਲ ਨਹੀਂ ਆਉਣ ਦਿੱਤੀ। ਕਿਹਾ ਸੀ ਸਭ ਜੀਵ ਇੱਕ ਦੇ ਨੇ, ਅਕਾਲ ਪੁਰਖ ਦੇ ਨੇ, ਸਭ ਇੱਕ ਨੇ, ਬੰਦਗੀ ਕਰਨ ਵਾਲੇ ਪ੍ਰਵਾਨ ਨੇ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਸੋ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਪਹਾਈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹੋ ਸਰਬ ਠਾਈ। ਸੋ ਐਸੇ ਪੂਰਨੇ ਪਾਏ, ਇੱਕੋ ਦਾ ਨੂਰ ਜਲਵਾ ਹੈ, ਕੌਣ ਵੱਡਾ ਮੁਸਲਮਾਨ ਕਿਵੇਂ, ਹਿੰਦੂ ਕਿਵੇਂ, ਸ਼੍ਰੋਮਣੀ ਹੈ, ਦੋਵੇਂ ਆਪਸ ਵਿੱਚ ਝਗੜਦੇ ਸਨ, ਸਾਂਝਾ ਉਪਦੇਸ਼ ਦਿੱਤਾ ਹੈ, ਦੋਹਾਂ ਨੂੰ ਝੂਠੇ ਕੀਤਾ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਇਹ ਵੀ ਕਿਹਾ ਸੀ,
ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ, ਰਾਹੇ ਸ਼ੈਤਾਨੀ ਦੁਨੀਆ ਗੋਈ। ਭਾਈ ਗੁਰਦਾਸ ਸਾਹਿਬ ਜੀ ਨੇ ਬਿਆਨ ਜੋ ਉਹਨਾਂ ਨਾਲ ਚਰਚਾ ਮਾਵਾਂ ਹੋਈਆਂ ਸਨ ਗੁਰੂ ਨਾਨਕ ਦੇਵ ਮੱਕੇ ਆਦਿਕ ਵਿੱਚ, ਐਸੇ ਭਗਤ ਕਬੀਰ ਸਾਹਿਬ ਜੀ ਡੰਕੇ ਦੀ ਚੋਟ ਤੇ ਗਿਆਨ ਦਾ ਖੰਡਾ ਲੈ ਕੇ ਬਹੁਤ ਭਾਰੀ, ਇਉਂ ਕਹਿ ਲਈਏ ਗੁਰਮਤ ਦਾ ਜਾਂ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨ ਦਾ ਸਿਧਾਂਤ ਜੋ ਹੈ ਉਹਨਾਂ ਦਾ ਪ੍ਰਚਾਰ ਆਪ ਜੀ ਨੇ ਕੀਤਾ ਹੈ। ਸਤ ਸੰਗਤ ਲਾਈ ਹੈ, ਆਪਣੇ ਘਰ ਵਿੱਚ ਹੀ ਲਾਈ ਹੈ, ਗੁਰਮੁਖ ਬਣਾਏ ਨੇ, ਅਸਲ ਸਾਧੂਆਂ ਨੂੰ ਉਪਦੇਸ਼ ਦਿੱਤਾ ਹੈ, ਉਹਨਾਂ ਦੀ ਸੰਗਤ ਵੀ ਕੀਤੀ ਹੈ। ਮੰਗਦੇ ਸਨ, ਸਾਧ ਸੰਗਤ ਹਮੇਸ਼ਾ ਹੀ ਕਰਦੇ ਸਨ, ਲਾਉਂਦੇ ਸਨ। ਕਿਹਾ ਸੀ ਜਾਣਨਾ ਔਖਾ ਨਹੀਂ ਹੈ ਭਗਤ ਕਬੀਰ ਸਾਹਿਬ ਜੀ ਨੇ, ਜਾਣਨਾ ਕੋਈ ਔਖਾ ਨਹੀਂ ਹੈ, ਲੇਕਿਨ ਇਕੱਲੀ ਜ਼ੁਬਾਨ 'ਤੇ ਰਾਮ ਰਾਮ ਹੋਏ ਹਿਰਦੇ ਵਿੱਚ ਪ੍ਰੇਮ ਨਹੀਂ, ਉਵੇਂ ਨਹੀਂ ਪ੍ਰਾਪਤੀ ਹੁੰਦੀ। ਹਿਰਦਾ ਰਾਮ ਮੁੱਖ ਰਾਮਾ ਹੋਏ, ਜਿਹਦੇ ਹਿਰਦੇ ਵਿੱਚ ਵੀ ਵਾਹਿਗੁਰੂ ਦੀ ਤਾਂਗ ਹੈ, ਖਿੱਚ ਹੈ, ਪ੍ਰੇਮ ਹੈ, ਹਿਰਦੇ ਵਿੱਚ ਮਨ ਵੀ ਲੱਗਾ ਹੋਇਆ ਹੈ, ਹਿਰਦਿਓਂ ਵੀ ਧਿਆਉਂਦਾ ਹੈ, ਹਿਰਦੇ ਵਿੱਚ ਯਾਦ ਹੈ, ਸਿਮਰਨ ਹੈ, ਅਤੇ ਮੁੱਖ ਤੋਂ ਵੀ ਜ਼ੁਬਾਨ ਤੋਂ ਵੀ ਨਾਮ ਦਾ ਅਭਿਆਸ ਹੈ, ਗੁਰੂ ਦਾ ਬਖਸ਼ਿਆ ਗੁਰਮੰਤਰ ਹੈ। ਹਿਰਦਾ ਰਾਮ ਮੁੱਖ ਰਾਮਾ ਹੋਏ, ਕਈ ਵਾਰ ਮੁੱਖ ਤੋਂ ਜ਼ੁਬਾਨ ਚੱਲੀ ਜਾਂਦੀ ਲੇਕਿਨ ਮਨ ਨਹੀਂ ਲੱਗਦਾ, ਇਹ ਵਿਦਵਾਨਾਂ ਨੇ ਕਿਹਾ ਸੀ ਕਿ ਮਾਲਾ ਫਿਰਤੀ ਹੱਥ ਮੇਂ ਜੀਭ ਫਿਰੈ ਮੁੱਖ ਮਾਹੇ, ਮਾਲਾ ਹੱਥ ਵਿੱਚ ਫਿਰਦੀ ਹੈ, ਮਣਕੇ ਤੇ ਮਣਕਾ ਚੱਲ ਰਿਹਾ ਹੈ, ਹੱਥ ਵੀ ਕਿਰਿਆ ਕਰ ਰਿਹਾ ਹੈ, ਮਾਲਾ ਵੀ ਘੁੰਮ ਰਹੀ ਹੈ। ਮਾਲਾ ਫਿਰਤੀ ਹੱਥ ਮੈਂ ਜੀਭ ਫਿਰੈ ਮੁੱਖ ਮਾਹੇ, ਉਵੇਂ ਜੀਭ ਜ਼ੁਬਾਨ ਵੀ ਮੁੱਖ ਦੇ ਵਿੱਚ ਟਪਕੀ ਜਾਂਦੀ ਹੈ, ਹਿੱਲੀ ਜਾਂਦੀ ਹੈ। ਮਨੁਆ ਫਿਰਾ ਠੌਰ ਠੌਰ, ਲੇਕਿਨ ਮਨ ਜਿਹੜਾ ਹਿਰਦਾ ਉਹ ਤਾਂ ਟਿਕਾਅ ਵਿੱਚ ਨਹੀਂ ਹੈ, ਉਹ ਤਾਂ ਥਾਂ ਥਾਂ 'ਤੇ ਜੋ ਰੰਗ ਤਮਾਸ਼ੇ ਦੁਨੀਆਂ ਦੇ ਵੇਖਦਾ ਹੈ, ਮਾਇਆ ਦੀ ਤ੍ਰਿਸ਼ਨਾ ਦੇ ਫੁਰਨਿਆਂ ਵਿੱਚ ਉੱਥੇ ਫਿਰਦਾ ਹੈ, ਜਿੱਥੇ ਨਿਗਾਹ ਲੱਗੀ ਹੋਈ ਹੈ, ਅੰਤਰਮੁਖ ਬਿਰਤੀ ਨਹੀਂ ਹੋਈ ਹੈ, ਬਿਰਤੀ ਇਕਾਗਰ ਨਹੀਂ ਹੈ, ਅੰਦਰੋਂ ਮਨ ਨਹੀਂ ਲੱਗਾ ਹੈ। ਮਨੁਆ ਫਿਰਾ ਠੌਰ ਠੌਰ ਜਾਂ ਭਜਨ ਕਛ ਨਾ ਆਏ, ਇਹੋ ਜਿਹੇ ਭਜਨ ਵਿੱਚ ਕੁਝ ਪ੍ਰਾਪਤੀ ਨਹੀਂ ਹੁੰਦੀ ਹੈ, ਅਵਸਥਾ ਨਹੀਂ ਬਣਦੀ, ਸਹਿਜ ਨਹੀਂ ਬਣਦਾ ਹੈ। ਆਪ ਜੀ ਨੇ ਇਹ ਕਿਹਾ ਸੀ ਕਿ ਅਸੀਂ ਵੀ ਇਹਦੇ ਨਾਲ ਸਹਿਮਤ ਹਾਂ। ਸਤਿਗੁਰਾਂ ਕਿਹਾ ਮੁੱਖੋ ਹਰ ਹਰ ਸਭ ਕੋ ਕਰੈ, ਮੁੱਖ ਤੋਂ ਜ਼ੁਬਾਨ ਤੋਂ ਤਾਂ ਸਭ ਕੋਈ ਹਰ ਹਰ ਕਰਦਾ ਹੈ, ਨਾਮ ਲੈਂਦਾ ਹੈ, ਜਪਦਾ ਹੈ। ਵਿਰਲਾ ਹਿਰਦੈ ਵਸਾਇਆ, ਪਰ ਹਿਰਦੇ ਵੀ ਜਿਹਦੇ ਵਿੱਚ ਵਸ ਆਇਆ, ਜ਼ੁਬਾਨ ਤੋਂ ਮਨ ਲੱਗਾ ਹੈ, ਰਸਨਾ ਅਤੇ ਮਨ ਹਿਰਦਾ ਇੱਕ ਹੋਇਆ, ਜਿਨ੍ਹਾਂ ਦਾ ਉਹ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ, ਵਿਰਲੇ ਨੇ। ਵਿਰਲਾ ਹਿਰਦੈ ਵਸਾਇਆ, ਦੋਵਾਂ ਦੀ ਅਟੈਚਮੈਂਟ ਹੋਈ ਹੈ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤੇ ਨਹੀਂ ਪਾਇਆ। ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਜ਼ੁਬਾਨ ਤੋਂ, ਅਭਿਆਸ ਕਰਦਿਆਂ ਕਰਦਿਆਂ ਰਸਨਾ ਤੋਂ ਹਿਰਦੇ ਵਿੱਚ ਵਾਸਾ ਹੋ ਗਿਆ, ਸੱਚੀ ਪ੍ਰੀਤ ਲੱਗ ਗਈ, ਰਸ ਆ ਗਿਆ, ਜ਼ੁਬਾਨ ਰਸਨਾ ਬਣ ਗਈ ਹੈ, ਨਾਮ ਦੇ ਰਸ ਵਿੱਚ ਰਸਾ ਗਈ ਹੈ। ਜਿਸ ਰਸਨਾ ਵਿੱਚ ਰਸ ਗਿਆ, ਉਹ ਹੀ ਹਿਰਦੇ ਵਿੱਚ ਵਸਾਵੇਗੀ ਜ਼ੁਬਾਨ। ਵਿਰਲਾ ਹਿਰਦਾ ਵਸਾਇ, ਨਾਨਕ ਜਿਨ ਕਾ ਹਿਰਦਾ ਵਸਿਆ, ਮੋਖ ਮੁਕਤ ਤੇ ਨਹੀਂ ਪਾਇਆ। ਹੇ ਆਪ ਜੀ ਦਾ ਉਪਦੇਸ਼, ਹਿਰਦਾ ਰਾਮ ਮੁੱਖ ਰਾਮਾ ਹੋਏ, ਜਿਹਦੇ ਮਨ ਵਿੱਚ ਵੀ ਹਿਰਦੇ ਵਿੱਚ ਵੀ ਤਾਂਗ ਹੈ, ਪਹਿਲਾਂ ਇੱਛਾ ਪੈਦਾ ਹੋਈ ਹੈ, ਜਗਿਆਸੂ ਬਣਿਆ ਹੈ। ਆਪ ਜੀ ਨੇ ਤਾਂ ਪਹਿਲਾਂ ਹੀ ਮਨ ਵਿੱਚ ਪਹਿਲਾਂ ਵਸਣਾ ਚਾਹੀਦਾ, ਮਨ ਪਹਿਲਾਂ ਲੱਗਣਾ ਚਾਹੀਦਾ, ਮਨ ਵਿੱਚ ਤਾਂਗ ਖਿੱਚ ਪ੍ਰੇਮ ਪੈਦਾ ਹੋਣਾ ਚਾਹੀਦਾ, ਤਾਂ ਜਪਣ ਦਾ ਸਵਾਦ ਹੈ।
ਸਤਸੰਗਤ ਕਰਨ ਦਾ ਰਸ ਤਾਂ ਪੈਦਾ ਹੁੰਦਾ ਸਤਸੰਗਤ ਵਿੱਚ। ਜੇ ਮਨ ਨਹੀਂ ਹੈ, ਧਿਆਨ ਨਹੀਂ ਹੈ, ਗੁਰੂ ਦੇ ਦਰ ਤੇ ਆ ਰਿਹਾ, ਸਰੀਰ ਪੈਰ ਚੱਲ ਕੇ ਆ ਰਹੇ ਨੇ, ਸਤਸੰਗਤ ਵਿੱਚ ਕਥਾ ਕੀਰਤਨ ਦਾ ਨਹੀਂ ਲਾਭ ਹੋਵੇਗਾ, ਸਹਿਜ ਨਹੀਂ ਬਣੇਗਾ, ਟਿਕਾ ਨਹੀਂ ਬਣੇਗਾ, ਮਨ ਰੌਲੇ ਗੌਲੇ ਵਿੱਚ ਹੀ ਰਹੇਗਾ, ਟਿਕਾ ਦਾ ਪਤਾ ਨਹੀਂ ਲੱਗੇਗਾ ਕਿ ਟਿਕਾ ਹੈ ਕੀ ਹੈ। ਇਹ ਵੀ ਸੱਚ ਹੈ, ਜਿਨ੍ਹਾਂ ਦਾ ਟਿਕਾ ਬਣਿਆ ਹੁੰਦਾ, ਜਿਨ੍ਹਾਂ ਨੂੰ ਟਿਕਾ ਦਾ ਪਤਾ ਹੀ ਨਹੀਂ, ਉਹ ਰੌਲਾ ਪਾ ਕੇ ਦੂਜੀ ਸੰਗਤ ਨੂੰ ਵੀ ਡਿਸਟਰਬ ਕਰ ਜਾਂਦੇ ਨੇ। ਉਹ ਨਹੀਂ ਪਰਵਾਹ ਕਰਦੇ ਬੱਚੇ ਜੋ ਮਰਜ਼ੀ ਰੌਲਾ ਪਾਈ ਜਾਣ ਸੰਗਤ ਵਿੱਚ, ਅਰਦਾਸ ਹੁੰਦੀ ਹੋਵੇ, ਹੁਕਮਨਾਮਾ ਹੁੰਦਾ ਹੋਵੇ, ਪਤਾ ਹੀ ਨਹੀਂ ਟਿਕਾ ਦਾ, ਟਿਕਾ ਸ਼ਾਂਤੀ ਕੀ ਹੈ। ਮਨ ਨਹੀਂ ਲੱਗਾ, ਧਿਆਨ ਨਹੀਂ ਹੈ, ਹਿਰਦਾ ਨਹੀਂ ਹੈ,

ਉਦੋਂ ਹੀ ਤਾਂ ਉਹਨੇ ਗਲਵੱਕੜੀ ਵਿੱਚ ਲੈ ਲੈਣਾ ਹੈ, ਉਹਦੀ ਪ੍ਰਾਪਤੀ ਹੋ ਜਾਣੀ ਹੈ। ਕਹੋ ਕਬੀਰ ਜਾਣੈ ਗਾ ਸੋਏ, ਉਹ ਜਗਿਆਸੂ ਜਾਣ ਲਵੇਗਾ, ਪਾ ਲਵੇਗਾ ਉਹਨੂੰ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਜਦੋਂ ਮਨ ਮੰਨ ਗਿਆ, ਹਿਰਦਾ ਸਹਿਮਤ ਹੋ ਗਿਆ ਵਾਹਿਗੁਰੂ ਦੀ ਬੰਦਗੀ ਨਾਲ, ਉਦੋਂ ਹੀ ਜਾਣਿਆ ਹੈ, ਉਦੋਂ ਹੀ ਸਮਝ ਪਈ ਹੈ, ਉਦੋਂ ਹੀ ਗਿਆਨ ਹੋਇਆ ਉਹਦਾ, ਬਾਹਰੋਂ ਨਹੀਂ ਅੰਦਰੋਂ ਹੀ ਲੱਭ ਪੈਂਦਾ ਹੈ। ਅਸੀਂ ਕਹਿ ਸਭ ਤੋਂ ਜਾਏ ਚੜੇ ਸਿੰਘ ਆਸਨ ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣ। ਹੁਣ ਤੋਂ ਐਸੀ ਉੱਚੀ ਅਵਸਥਾ ਦੇ ਮਾਲਕ ਬਣ ਗਏ ਹਾਂ, ਗਿਆਨ ਧਿਆਨ ਹੀ ਰਹਿ ਗਿਆ ਇੱਕੋ ਇੱਕ ਹਿਰਦੇ ਵਿੱਚ, ਉਹਦੀ ਪ੍ਰਾਪਤੀ ਹੋਣ 'ਤੇ ਉੱਚਾ ਸਿੰਘਾਸਨ ਪਰਮ ਪਦ ਦਾ ਪਾ ਲਿਆ, ਬ੍ਰਹਮ ਗਿਆਨ ਦਾ ਪਾ ਲਿਆ। ਸਾਰੰਗ ਪਾਨ ਨੂੰ ਮਿਲ ਪਏ ਹੈ ਇੱਕ ਰਸ, ਹੁਣ ਦੋ ਨਹੀਂ ਰਹਿ ਗਏ, ਰਾਮ ਕਬੀਰਾ ਏਕ ਭਏ, ਇੱਕ ਹੋ ਗਏ ਹੈ, ਕੋਈ ਪਛਾਣ ਹੀ ਨਹੀਂ ਸਕਦਾ, ਕਬੀਰ ਰੱਬ ਦਾ ਰੂਪ ਹੋ ਗਿਆ। ਐਸੇ ਪੂਰਨੇ ਪਾਏ ਆਪ ਜੀ, ਦੁਆਸ਼ ਰਹਿਤ ਉਪਦੇਸ਼ ਦਿੱਤਾ ਹੈ, ਸਭ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ, ਸਾਧ ਸੰਗਤ ਕਰਨ ਦਾ, ਪਖੰਡ ਨੂੰ ਤਿਆਗਣ ਦਾ। ਕੋਈ ਜਨਮ ਕਰਕੇ ਕੁਲ ਕਰਕੇ ਉੱਚਾ ਨਹੀਂ ਹੈ, ਸਾਰਿਆਂ ਵਿੱਚ ਇੱਕ ਦਾ ਨੂਰ ਹੈ, ਜਲਵਾ ਹੈ, ਇੱਕ ਦੀ ਜੋਤ ਹੈ। ਕਰਮਾਂ ਨਾਲ ਹਿਸਾਬ ਹੁੰਦਾ ਹੈ, ਕਰਮਾਂ ਦਾ ਫਲ ਮਿਲਦਾ ਹੈ। ਕਰਮ ਜੇਬ ਜੇ ਜੀਵ ਕਰਦਾ ਹੈ ਉਹ ਉੱਚਾ ਹੈ, ਨਿਖਿੱਧ ਕੰਮ ਕਰਨ ਵਾਲਾ, ਕਰਮ ਕਰਨ ਵਾਲਾ ਨੀਚ ਹੈ। ਐਸੇ ਭਗਤ ਜਨ, ਭਗਤ ਕਬੀਰ ਸਾਹਿਬ ਜੀ ਦਾ ਪਾਵਨ ਜਨਮ ਦਿਹਾੜਾ ਹੈ। ਆਪਾਂ ਸ਼ਬਦ ਸੁਣੇ ਨੇ ਕਿਵੇਂ ਬਖਸ਼ਿਸ਼ ਹੋਈ, ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਸੀ ਮਰਿਆਦਾ ਮੁਤਾਬਕ, ਲੇਕਿਨ ਅਵਸਥਾ ਉਹਨਾਂ ਤੋਂ ਵੀ ਕਿਤੇ ਉੱਚੀ ਲੈ ਗਏ ਸਨ। ਉਹ ਵੀ ਇਹੋ ਜਿਹੇ ਸ਼ਿਸ਼ ਤੋਂ, ਭਗਤ ਕਬੀਰ ਸਾਹਿਬ ਤੋਂ ਕੁਰਬਾਨ ਹੁੰਦੇ ਸੀ। ਭਗਤ ਰਾਮਾਨੰਦ ਜੀ, ਉਹਨਾਂ ਦਾ ਤਾਂ ਇੱਕੋ ਸ਼ਬਦ ਹੈ। ਸੋ ਭਗਤ ਕਬੀਰ ਸਾਹਿਬ ਜੀ ਮਹਾਂਪੁਰਸ਼ ਉੱਚੀ ਅਵਸਥਾ ਪੂਰਨ ਗਿਆਨਵਾਨ ਹੋਣ ਕਰਕੇ ਸਤਿਗੁਰਾਂ ਬਾਣੀ ਵਿੱਚ ਜਦੋਂ ਵੀ ਭਗਤ ਬਾਣੀ ਪ੍ਰਾਰੰਭ ਕੀਤੀ ਹੈ, ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਨੂੰ ਮਾਣ ਦਿੱਤਾ ਹੈ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪਹਿਲਾਂ ਲਿਖਵਾਈ ਹੈ, ਫਿਰ ਦੂਜੇ ਭਗਤਾਂ ਦੀ ਕਰਮਵਾਰ। ਸੋ ਭਗਤ ਜੀ ਕਿਰਪਾ ਕਰਨ, ਜੋ ਗਿਆਨ ਹੈ ਉਹਨਾਂ ਦਾ ਉਹ ਸਾਡੇ ਤੇ ਮਨ ਵਿੱਚ ਵੱਸ ਜਾਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਪਾਵਨ ਲੜੀਵਾਰ ਉਪਦੇਸ਼। ਇਹ ਜੋ ਸੋ ਤ੍ਰਿਗੁਣੀ ਮਾਇਆ ਹੈ ਜਿਹਦੇ ਵਿੱਚ ਜੀਵ ਚਿੱਤ ਲਾ ਕੇ ਰਚ ਜਾਂਦਾ ਹੈ, ਇਹਦਾ ਸੰਬੰਧ ਕੇਵਲ ਤਨ ਨਾਲ ਹੈ, ਸੰਸਾਰ ਨਾਲ ਹੈ, ਮਨ ਨਾਲ ਨਹੀਂ ਹੈ, ਸੂਖਸ਼ਮ ਸਰੀਰ ਨਾਲ ਨਹੀਂ ਹੈ। ਸੂਖਸ਼ਮ ਸਰੀਰ ਦੇ ਨਾਲ ਕੁਝ ਨਹੀਂ ਜਾਂਦਾ, ਫਿਰ ਜੀਵ ਨੂੰ ਪਛਤਾਉਣਾ ਪੈਂਦਾ ਹੈ, ਲੇਖਾ ਜੋਖਾ ਹੁੰਦਾ, ਜਮਾਂ ਦੇ ਵੱਸ ਪੈਂਦਾ। ਕਿਹਾ ਸੀ ਰਹਾਉ ਵਾਲੀ ਤੁਕ ਵਿੱਚ, ਰਾਮ ਨਾਮ ਗੁਣ ਗਾਏ ਲੇ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ, ਹਰ ਸਿਮਰਤ ਜਮ ਕਛ ਨਾ ਕਹੈ। ਵਾਹਿਗੁਰੂ ਦੇ ਗੁਣ ਗਾਏ ਮਿੱਤਰਾ ਹੈ ਗੁਰਸਿੱਖ, ਵਾਹਿਗੁਰੂ ਦੇ ਗੁਣ ਗਾ ਲਵੇਗਾ ਉਹ ਜਮਾਂ ਹੋਵੇਗਾ ਖਜ਼ਾਨਾ। ਵਾਹਿਗੁਰੂ ਦਾ ਸਿਮਰਨ ਕਰਦਿਆਂ ਤੇਰੀ ਇੱਜ਼ਤ ਪਤ ਰਹਿ ਜਾਵੇਗੀ ਪਰਲੋਕ ਵਿੱਚ, ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਜਮ ਦੂਤ ਆਦਿ ਕੁਝ ਨਹੀਂ ਕਹਿਣਗੇ, ਨਹੀਂ ਤਾੜਨਾ ਸਾਸਨਾ ਮਿਲੇਗੀ ਉਹਨਾਂ ਦੀ, ਜਿਹਦੇ ਵਿੱਚ ਤੂੰ ਵਾਹਿਗੁਰੂ ਦੇ ਗੁਣ ਗਾਉਣੇ ਛੱਡ ਕੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਚਿੱਤ ਲਾਇਆ ਹੈ। ਜੜ ਚੇਤਨ ਅਗਿਆਨ ਮਾਇਆ, ਕਿਹਾ ਸੀ ਵਾਹਿਗੁਰੂ ਦੇ ਨਾਮ ਤੋਂ

तो बिना हर्ष बिन हर सगल निरार्थ काम सोइना रूपा माटी दाम ये तेरे परलोक विच कम आने वाले नहीं बिना अर्थ तो रह जाने ने इन्हां कोई स्वार्थ नहीं स्वारना सोइना सोना आदक रूपा चांदी सोइना चांदी माटी दाम माटी तो पा मिट्टी जमीन जायदाद प्रॉपर्टी घर बार जो भी बंदा मिट्टी ते बनाउंदा धरती दी हक ते जमा करदा है रचदा है पसारा दाम प्रतख कैश जेड़ा है दमड़े कुछ भी तेरे साथ नाल देन वाला जान वाला नहीं है गुरु दा शब्द है जाप मन सुखा मन करके जपेगा सुख प्राप्त होवेगा गुरु दे शब्द नाल मन दी प्रीत पावेगा परचा शब्द नाल पावेगा इहा उहा तेरा उज्जल मुखा इथे ते उथे दोवां लोकां विच तेरा मुख उजला होवेगा निहाल हो जावेगा फिर नहीं कोई डर पै रहेगा लेखे जोखे दा माया बारे होर सच्चे पातशाह दसदे ने कर कर थाके वड्डे वडेरे तू ही नहीं एक कलयुग दा मनुख माया दे मगर लगा पहलों भी पहले युगां विच भी इहनू कर करके कर कर थाके वड्डे वडेरे वड्डियां तों वड्डे अमीरां तों अमीर राजियां तों राजे पातशाहां दे पातशाह ये माया नूं इकट्ठी कर करके थक गए ने किले बना बना के वड्डे वड्डे हुण भी बहुत लोग ने कंपनियां दे मालक कोई अंत नहीं कोई तृष्णा बुझदी नहीं है सरकारां बनाउंदे ही ओह ने अमीर घराने जेड़े ने सौ बहुत माया दे मगर दौड़ां लगियां होईयां हरेक देश विच ने राष्ट्रपति प्रधानमंत्री प्रधानमंत्री बनाउण वाले ओह ही लोग ने इधर खड़ जाते ने पैसा ला दें मुड़ के दुगना लै लेंदे ने पहले महीने विच चार गुणा वध बना लेंदे ने ऐसी हालत कर कर थाके वड्डे वडेरे महाराज कहिंदे इक नहीं पहला कारू वर्गे सी हुण इह कंपनियां दे मालक आ हुण गुरु नानक ऐ नहीं जिहड़ा मूँह ते जा के कवे गुरु ग्रंथ साहिब जी दे कोल आ के बहना नहीं उपदेश तां इन्हां ने सुनना ही नहीं कारू नूं भी महाराज जी ने ठीकरियां कट्ठियां करके ही समझाया सी 40 गंज ढेर ला छड्डे सी माया ये कारू तो भी कितने गांह लंघ गए ने कर कर थाके वड्डे वडेरे वड्डे वडेरे वड्डियां तो वड्डे अमीरां तो अमीर पातशाहां दे पातशाह किले बना बना माया कट्ठी कर कर सोना चांदी किलियां विच ही दबिया हुंदा सी खजाने हुंदे सी कर कर थाके वड्डे वडेरे वड्डियां तो वड्डे नूं इकट्ठी कर कर थक गए हंब गए किन ही ना किए काज माया पूरे पर किसे दे काम पूरे नहीं कीते जो चितव्या सी आ करांगे हुण इस तों बाद आ करांगे विचे ही रह गए फुरने नहीं फुरने होए पूरे विचे ही फुरने लै के फुरने पूरे नहीं होए वाशनावां पूरियां नहीं होईयां वाशनावां दे विच रुड़े होए मन श्वास पूरे हो गए शरीर डिग पए काज पूरे नहीं होए पछतावे विच ही गए ने ये सोचिया सी नहीं होया इन्ना यतन कीता नहीं होया किन ही ना किए काज माया पूरे किसे दे भी पूरे काज कोई पूरा नहीं उतरिया पूरी नहीं पई है किसे दी पदार्था करके माया करके पूरी पैंदी है तो रब दे प्यारे दी पैंदी है हर हर नाम जपै जन कोय अगे आप जी यही दर्शा रहे ने भगत कबीर साहब जी ने भी यही कहा श्लोकां विच कबीर कौडी कौडी जोर कै जोरे लाख करोड़ लखां करोड़ जोड़ लैंदा बंदा अंती बार न कछ मिलियो लई लगोटी तोर अंतली बारी अखीर ते कुछ नहीं मिलिया
ਨਾਲ ਕੁਝ ਨਹੀਂ ਗਿਆ, ਜਿੱਥੇ ਰੱਖੀ ਸੀ ਉੱਥੇ ਰਹਿ ਜਾਂਦੀ ਹੈ। ਆਪਣੀ ਲਗੋਟੀ ਸਰੀਰ ਰੂਪੀ ਇਹ ਵੀ ਜੀਵ ਤੋੜ ਲੈਂਦਾ, ਮੁਸ਼ਕਤ ਕਰ ਕਰ ਡਿੱਗ ਪੈਂਦੀ, ਅਖੀਰ ਕਮਜ਼ੋਰ ਹੋ ਜਾਂਦਾ। ਹਰ ਹਰ ਨਾਮ ਜਪੈ ਜਨ ਕੋਏ, ਵਾਹਿਗੁਰੂ ਵਾਹਿਗੁਰੂ ਪੂਰੀ ਕਿਹਦੀ ਪੈਂਦੀ ਹੈ, ਕੰਮ ਕਿਹਦੇ ਪੂਰੇ ਹੁੰਦੇ ਨੇ, ਮਾਇਆ ਧਾਰੀਆਂ ਦੇ ਵਿੱਚ ਰਹਿ ਜਾਂਦੇ ਨੇ, ਤ੍ਰਿਸ਼ਨਾ ਵੀ ਪੂਰੀ ਨਹੀਂ ਹੁੰਦੀ, ਕਾਰਜ ਵੀ ਪੂਰੇ ਨਹੀਂ ਹੁੰਦੇ। ਹਰ ਹਰ ਨਾਮ ਜਪੈ ਜਨ ਕੋਏ, ਜਿਹੜਾ ਕੋਈ ਪੁਰਸ਼ ਜਨ ਹੋ ਕੇ ਵਾਹਿਗੁਰੂ ਦਾ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਘਾਲ ਕਮਾਈ ਕਰਦਾ ਹੈ, ਨਾਮ ਧਨ ਇਕੱਠਾ ਕਰਦਾ ਹੈ, ਤਾਂ ਕਿ ਆਸਾ ਪੂਰਨ ਹੋਏ, ਉਹਦੀ ਹਰੇਕ ਖਾਹਿਸ਼ ਸ਼ੁਭ ਚਿਤਵਨੀ ਸ਼ੁਭ ਇੱਛਾ ਹਰੇਕ ਪੂਰੀ ਹੁੰਦੀ ਹੈ, ਉਹਦੀਆਂ ਆਸਾਂ ਵੀ ਪੂਰਨ ਹੋ ਜਾਂਦੀਆਂ ਨੇ, ਲੋੜੀ ਦੇ ਸੁੱਖ ਜਿਹੜੇ ਨੇ ਉਹ ਵੀ ਝੋਲੀ ਵਿੱਚ ਪੈ ਜਾਂਦੇ ਨੇ, ਅਤੇ ਆਸਾ ਤ੍ਰਿਸ਼ਨਾ ਦੀ ਜਿਹੜੀ ਅਗਨ ਹੈ, ਆਸਾ ਤ੍ਰਿਸ਼ਨਾ ਅੱਗ ਦੀ ਨਿਆਈ ਹੈ, ਇਹ ਨਹੀਂ ਬੁੱਝਦੀ ਕਿਸੇ ਦੀ ਵੀ, ਜਿੰਨਾ ਮਰਜ਼ੀ ਅੱਗ ਦੇ ਵਿੱਚ ਈਂਧਣ ਪਾਈ ਜਾਓ, ਬਾਲਣ ਸੁੱਟੀ ਜਾਓ, ਉਹ ਨਹੀਂ ਰੱਜਦੀ, ਉਹ ਨਹੀਂ ਮੱਚਣੋਂ ਹਟਦੀ, ਮੈਂ ਰੱਜ ਗਈ ਬਸ ਕਰੋ। ਕੇਵਲ ਵਾਹਿਗੁਰੂ ਦਾ ਨਾਮ ਹੈ ਠੰਡਾ ਠਾਰ, ਤ੍ਰਿਸ਼ਨਾ ਰੂਪ ਅਗਨ 'ਤੇ ਜਦੋਂ ਪੈਂਦਾ ਹੈ, ਜਿਵੇਂ ਜਿਵੇਂ ਅਭਿਆਸ ਹੁੰਦਾ ਹੈ ਬੁੱਝ ਜਾਂਦੀ ਹੈ, ਪਾਣੀ ਨਾਲ ਅੱਗ ਬੁੱਝਦੀ ਹੈ, ਨਾ ਕਿ ਬਾਲਣ ਪਾਉਣ ਨਾਲ। ਵਾਹਿਗੁਰੂ ਦਾ ਨਾਮ ਜਲ ਜਿਨ੍ਹਾਂ ਹਿਰਦਿਆਂ ਵਿੱਚ ਚੱਲ ਜਾਂਦਾ ਹੈ, ਇਹੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਭਗਤ ਕਬੀਰ ਸਾਹਿਬ ਜੀ ਦੀ ਅਵਸਥਾ ਕੈਸੀ ਸੀ, ਸੋ ਝਰਨਾ ਹਿਰਦੇ ਵਿੱਚੋਂ ਨਾਮ ਜਲ ਦਾ ਫੁੱਟ ਪਿਆ ਸੀ, ਬਾਹਰੋਂ ਅਭਿਆਸ ਕਰਨ ਨਾਲ, ਹਿਰਦੇ ਵਿੱਚੋਂ ਹੀ। ਭਗਤ ਕਬੀਰ ਸਾਹਿਬ ਜੀ ਐਸੇ ਭਗਤ ਸਨ, ਰਾਮ ਕਬੀਰਾ ਭੇਦ ਨਾ ਭਾਈ, ਰਾਮ ਅਤੇ ਕਬੀਰ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਸੀ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਹਰ ਹਰ ਨਾਮ ਜਪੈ ਜਨ ਕੋਏ, ਤਾਂ ਕਿ ਆਸਾ ਪੂਰਨ ਹੋਏ, ਉਹਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ, ਪੂਰਨ ਹੋ ਜਾਂਦੀਆਂ ਨੇ। ਸਭ ਆਸਾਂ ਜਿਹੜੀਆਂ ਝੂਠੀਆਂ ਨੇ, ਇਹ ਤ੍ਰਿਸ਼ਨਾ ਸੰਸਾਰ ਦੀ ਮਾਇਆ ਨੂੰ ਇਕੱਠੀ ਕਰਨ ਦੀ, ਪਦਾਰਥਾਂ ਦੀ ਇਹਨਾਂ ਵਿੱਚੋਂ ਰੱਜ ਆ ਜਾਂਦਾ ਹੈ। ਜੇ ਕੋਈ ਰੱਜਦਾ ਹੈ ਸੰਤੋਖ ਦੇ ਰਾਹੀਂ, ਉਹ ਰੱਬ ਦਾ ਪਿਆਰਾ ਹੀ ਰੱਜਿਆ ਹੈ, ਉਹ ਹੀ ਰਾਜਾ ਹੈ। ਤਾਂ ਹੀ ਪਾਤਸ਼ਾਹ ਦਾ ਪਾਤਸ਼ਾਹ ਉਹਨੂੰ ਕਿਹਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹੋ। ਜਿਹੜਾ ਰੱਜ ਗਿਆ ਅਸਲ ਰਾਜਾ ਉਹ ਹੀ ਹੁੰਦਾ ਹੈ, ਜਿਹੜਾ ਰਾਜਾ ਬਣ ਕੇ ਵੀ ਤ੍ਰਿਸ਼ਨਾ ਵਿੱਚ ਭੁੱਖਾ ਹੈ ਉਹ ਰਾਜਾ ਕਾਹਦਾ ਹੈ, ਉਹ ਤਾਂ ਫਕੀਰ ਹੈ, ਉਹ ਤਾਂ ਮੰਗਤਾ ਹੈ। ਤਾਂ ਹੀ ਕਿਹਾ ਸੀ ਕਿ ਜਿਨ ਕਹਿ ਹਿਰਦਾ ਤੂੰ ਵਸਾ ਤੇ ਨਰਗੁਣੀ ਗਹੀਰ, ਜਿਨ ਕਹਿ ਪੱਲਾ ਧਨ ਵਸਾ ਤਿਨ ਕਾ ਨਾਉ ਫਕੀਰ। ਫਕੀਰ ਤੋਂ ਭਾਵ ਮੰਗਣ ਵਾਲੇ, ਜਿਨ੍ਹਾਂ ਦੇ ਕੋਲ ਧਨ ਹੈ ਉਹਨਾਂ ਨੂੰ ਤਾਂ ਰੱਜ ਆਉਂਦਾ ਹੀ ਨਹੀਂ, ਹੋਰ ਤ੍ਰਿਸ਼ਨਾ ਵਧੀ ਜਾਂਦੀ ਹੈ, ਹੋਰ ਮੰਗਦੇ ਨੇ, ਹੋਰ ਮੰਗਦੇ ਨੇ। ਉਹਨਾਂ ਦਾ ਨਾਮ ਤਾਂ ਫਕੀਰ ਆ, ਮੰਗ ਕੇ ਖਾਣ ਵਾਲੇ, ਮੰਗ ਕੇ ਗੁਜ਼ਾਰਾ ਕਰਨ ਵਾਲੇ, ਰਮਤੇ ਫਕੀਰ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵੱਸਦਾ, ਉਹ ਗਹਿਰ ਗੰਭੀਰ ਨੇ, ਨਿਰਹੱਲ ਨੇ, ਤਾਂ ਕਿ ਆਸਾ ਪੂਰਨ ਹੋਏ, ਉਹਨਾਂ ਦੀਆਂ ਸਾਰੀਆਂ ਆਸਾਂ ਹੀ ਪੂਰਨੀਆਂ ਪੂਰਾ ਪੂਰੀਆਂ ਹੋ ਜਾਂਦੀਆਂ, ਇਤੀ ਹੋ ਜਾਂਦੀਆਂ ਨੇ, ਬੇਪਰਵਾਹ ਹੋ ਜਾਂਦੇ। ਹਰ ਭਗਤਨ ਕੋ ਨਾਮ ਆਦਾ, ਪਰ ਉਹਨੇ ਹਰੀ ਦੇ ਭਗਤ, ਮਾਇਆ ਦੇ ਭਗਤ ਨਹੀਂ ਹੁੰਦੇ, ਹਰੀ ਦੇ ਭਗਤ ਨੇ, ਉਹਨਾਂ ਨੂੰ ਨਾਮ ਦਾ ਆਸਰਾ ਹੁੰਦਾ। ਭਗਤ ਕਬੀਰ ਸਾਹਿਬ ਜੀ ਵਾਂਗ ਪ੍ਰਤੱਖ ਵੇਖਣ ਨੂੰ ਤਾਂ ਇਹ ਭਗਤ ਜਨ ਗਰੀਬ ਸਨ, ਖੱਡੀ ਬੁਣ ਕੇ ਗੁਜ਼ਾਰਾ ਕੀਤਾ ਸਾਰੀ ਜ਼ਿੰਦਗੀ। ਹਰ ਭਗਤਨ ਕੋ ਨਾਮ ਆਧਾਰ,
ਪਰ ਨਾਮ ਰੂਪੀ ਧਨ ਖਜ਼ਾਨਾ ਇੰਨਾ ਇਕੱਠਾ ਕੀਤਾ ਉਹ ਮੁੱਕ ਸੀ। ਬੇਅੰਤ ਵੰਡਿਆ ਆਪ ਨੀ ਤਰੇ ਲੱਖਾਂ ਜੀਵਾਂ ਦਾ ਉਧਾਰ ਕੀਤਾ ਹੈ। ਨਾਮ ਦੀ ਦਾਤ ਦੇ ਕੇ ਨਾਮ ਜਪ ਕੇ ਜਪਾ ਕੇ ਪੂਰਾਂ ਦੇ ਪੂਰ ਲਗਾਏ ਨੇ ਬੇੜੀ ਵਾਂਗ। ਹਰ ਭਗਤਨ ਕੋ ਨਾਮ ਆਧਾਰ, ਹਰੀ ਵਾਹਿਗੁਰੂ ਦੇ ਭਗਤਾਂ ਦਾ ਨੂੰ ਨਾਮ ਦਾ ਹੀ ਆਸਰਾ। ਉਹਨਾਂ ਸੰਤੀ ਜੀਤਾ ਜਨਮ ਅਪਾਰ, ਉਹਨਾਂ ਸ਼ਾਂਤ ਆਤਮਾ ਨਾਮ ਦਾ ਰਸ ਲੈਣ ਵਾਲਿਆਂ ਹਿਰਦੇ ਵਿੱਚੋਂ ਜਿਨ੍ਹਾਂ ਨੇ ਨਾਮ ਦੇ ਰਸ ਨੂੰ ਮਾਣਿਆ, ਉਹਨੇ ਮਹਾਂਪੁਰਸ਼ ਉਹਨਾਂ ਸੰਤਾਂ ਨੇ ਕਬੀਰ ਸਾਹਿਬ ਜੀ ਵਰਗਿਆਂ ਨੇ ਮਾਨਸ ਜਨਮ ਬੜਾ ਬੇਅੰਤ ਹੈ ਅਪਾਰ, ਇਹਨੂੰ ਜਿੱਤ ਲਿਆ ਹੈ ਅਪਾਰ ਬੇਅੰਤ ਵਾਹਿਗੁਰੂ ਨੂੰ ਪਾ ਕੇ। ਇਹ ਜਨਮ ਜਿਹੜਾ ਇਹਦੀ ਬਾਜੀ ਹਾਰ ਕੇ ਨਹੀਂ ਗਏ, ਉਹ ਜਿੱਤ ਗਏ। ਹਰ ਸੰਤ ਕਰੇ ਸੋਈ ਪਰਵਾਨ, ਐਸਾ ਮਹਾਂਪੁਰਸ਼ ਆਤਮਾ ਦੇ ਰਸ ਨੂੰ ਮੰਨਣ ਵਾਲਾ ਜੋ ਕਰਦਾ ਉਹ ਪ੍ਰਵਾਨ ਹੁੰਦਾ, ਉਹਦਾ ਕੀਤਾ ਪ੍ਰਵਾਨ ਹੁੰਦਾ। ਕੀਤਾ ਲੋੜਨ ਸੋਈ ਕਰਾਇਨ, ਦਰ ਫੇਰ ਨਾ ਕੋਈ ਪਾਏ ਦਾ, ਉਹਦੀ ਪਹੁੰਚ ਅਕਾਲ ਪੁਰਖ ਦੇ ਦਰ ਤੱਕ ਹੋ ਜਾਂਦੀ ਹੈ। ਜਿਹਦੀ ਪਹੁੰਚ ਹੋ ਜਾਂਦੀ ਹੈ ਪਰਮੇਸ਼ਰ ਦੇ ਦਰ ਤੱਕ, ਹਰ ਸੰਤ ਕਰੇ ਸੋਈ ਪ੍ਰਵਾਨ, ਉਹ ਜੋ ਕਰਦਾ ਹੈ ਜੋ ਚਾਹੁੰਦਾ ਹੈ ਉਹ ਕਾਰਜ ਹੋ ਜਾਂਦਾ, ਪ੍ਰਵਾਨ ਹੋ ਜਾਂਦਾ ਹੈ। ਵੱਡੇ ਵੱਡੇ ਕਾਰਜ ਮਹਾਂਪੁਰਸ਼ ਕਰ ਦਿੰਦੇ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਅਰਾਧਿਆ ਦਰਗਹ ਸੱਚ ਖਰੇ, ਸਰਬ ਸੁਖਾ ਨਿਧ ਚਰਨ ਹਰ ਭਉਜਲ ਬਿਖਮ ਤਰੇ, ਪ੍ਰੇਮ ਭਗਤਿਨ ਪਾਈਆ ਬਿਖਿਆ ਨਾਹੇ ਜਰੇ, ਕੂੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ, ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਉਹਨਾਂ ਦੇ ਦਿਦਾਰੇ ਮੰਗੇ ਨੇ ਮਾਰੇ, ਉਹ ਪ੍ਰਵਾਨ ਹੋ ਜਾਂਦੇ ਨੇ ਨਾਨਕ ਦਾਸ ਤਾਕੈ ਕੁਰਬਾਨ। ਮਹਾਰਾਜ ਕਹਿੰਦੇ ਐਸੇ ਮਹਾਂਪੁਰਸ਼ਾਂ ਤੋਂ, ਕਬੀਰ ਸਾਹਿਬ ਜੀ ਵਰਗਿਆਂ ਤੋਂ, ਭਗਤ ਜਨਾਂ ਤੋਂ ਕੁਰਬਾਨ ਜਾਂਦੇ ਹਾਂ ਅਸੀਂ, ਬਲਿਹਾਰ ਜਾਂਦੇ ਹਾਂ, ਨਿਮਦੇ ਹਾਂ ਉਹਨਾਂ ਦੇ ਅੱਗੇ ਜਿਹੜੇ ਐਸੇ ਮਹਾਂਪੁਰਸ਼ ਨੇ ਜਿਨ੍ਹਾਂ ਸੰਸਾਰ ਵਿੱਚ ਆ ਕੇ ਸੰਸਾਰ ਨੂੰ ਸਮਝ ਕੇ ਮਾਨਸ ਜਨਮ ਨੂੰ ਸਵਾਰ ਲਿਆ। ਸੰਸਾਰ ਭਉਜਲ ਵਿੱਚ ਡੁੱਬਣ ਦੀ ਬਜਾਏ ਤ੍ਰਿਸ਼ਨਾ ਵਿੱਚ, ਆਸਾ ਤ੍ਰਿਸ਼ਨਾ ਨੂੰ ਮਾਰ ਕੇ ਪੂਰਨ ਕਰਕੇ ਨਾਮ ਜਪ ਕੇ ਤੇ ਤੋਂ ਤਰ ਗਏ ਨੇ, ਨਿਕਲ ਗਏ ਨੇ, ਜਿਹੜੇ ਪ੍ਰਵਾਨ ਹੋ ਗਏ ਨੇ। ਇਹ ਹੀ ਨਿਸ਼ਾਨਾ ਮਾਨਸ ਜਨਮ ਦਾ ਪ੍ਰਯੋਜਨ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਭਗਤ ਕਬੀਰ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜਿਆਂ ਦੀ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਂ ਹੀਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ।

ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਵਾਹਿ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੈ ਜਿਸ ਬਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ ਕਰਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਤਣੀ ਆਪ ਜੀ ਦੇ ਛੇਵੇਂ ਸਰੂਪ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜੁਨ ਕਾਇਮ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਆਗਮਨ ਪੁਰਬ ਦਿਹਾੜਿਆਂ ਦੀ ਖੁਸ਼ੀ ਵਿੱਚ ਕੱਲ੍ਹ ਰੋਜ਼ ਤੋਂ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਸਮੂਹ ਮਾਤਾਵਾਂ ਭੈਣਾਂ ਬੀਬੀਆਂ ਵੱਲੋਂ ਅਤੇ ਸਿਆਟਲ ਦੀਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਆਪ ਜੀ ਦੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਜਾਪ ਪ੍ਰਗਾਸ਼ ਕਰਵਾਏ ਗਏ ਸਨ। ਇਸ ਵੇਲੇ ਆਪ ਜੀ ਦੀ ਕਿਰਪਾ ਸਦਕਾ ਬਾਣੀ ਦੇ ਅਖੰਡ ਪ੍ਰਵਾਹ ਮੱਧ ਭਾਗ ਤੱਕ ਪਹੁੰਚੇ ਹਨ। ਆਪ ਜੀ ਕੇ ਹਜੂਰ ਸੱਜ ਕੇ ਆਦਿ ਤੋਂ ਲੈ ਕੇ ਮੱਧ ਤੱਕ ਗ੍ਰੰਥੀ ਸਿੰਘਾਂ ਤੋਂ ਸੇਵਾਦਾਰਾਂ ਤੋਂ ਬਾਣੀ ਦੇ ਜਾਪ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਕਿਰਪਾ ਕਰਨੀ ਅੱਗੇ ਤੋਂ ਮੱਧ ਤੋਂ ਅੰਤ ਸੰਪੂਰਨ ਨਿਰਵਿਘਨ ਸੁੱਧ ਸਪਸ਼ਟ ਭੈ ਭਾਵਨੀ ਸਮੇਤ ਗੁਰਬਾਣੀ ਪੜਵਾ ਕੇ ਭੋਗ ਪਵਾਉਣੇ ਜੀਓ ਅੰਗ ਸੰਗ ਸਹਾਈ ਹੋਣ। ਕੱਲ੍ਹ ਰੋਜ਼ ਤੋਂ ਹੁਣ ਤੱਕ ਸਮੂਹ ਸੇਵਕ ਪਰਿਵਾਰਾਂ ਦੀ ਮਾਤਾਵਾਂ ਬੀਬੀਆਂ ਭੈਣਾਂ ਕੀਤੀਆਂ ਸੇਵਾਵਾਂ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ। ਇਸ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਹਜੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ
ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਸਮੂਹ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਚੱਲ ਰਹੇ ਅਖੰਡ ਜਾਪ ਵਿੱਚੋਂ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਕਿਰਤਾਰਥ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ
1: ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸਕਾ ਕੋ ਕਿਆ ਯਤਨ ਜਿਸ ਤੈ ਬੰਜੀਐ ਹਾਰ ਬਿਸਰਿਆਂ ਕਿਉਂ ਤਰਪਤਾਵੈ ਨਾ ਮਨ ਰੰਜੀਐ ਪ੍ਰਭ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਐ ਸਲੋਕ ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ਮਿਸਟੰ ਸਾਧ ਸੰਗ ਹਰ ਨਾਨਕ ਦਾਸ ਮਿਸਟੰ ਪ੍ਰਭ ਦਰਸ਼ਨ ਲੱਗੜਾ ਸੋਨੇ ਹੋ ਮਨ ਮਜਾਹੂ ਰਤਿਆਂ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲਾ ਗਈ ਭਗਤਨ ਕੋ ਮੀਠਾ ਆਨ ਸਵਾਦ ਸਭ ਫੇਕਿਆ ਕਰ ਨਿਰਨੋ ਡੀਠਾ ਅਗਿਆਨ ਪਰਮ ਦੁੱਖ ਕੱਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਬੇਦਿਆ ਜੋ ਰੰਗ ਮਜੀਠਾ ਜੀਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤਿਆਕਤ ਜਲੰ ਨੈ ਜੀਵ ਮੀਨੰ ਨੈ ਤਿਆਗ ਚਾਤਰਕ ਮੇਘ ਮੰਡਲਾ ਬਾਣ ਬਿਧੰਚ ਕੁਰੰਕ ਨਾਦੰ ਅਲ ਬੰਧਮ ਕੁਸੁਮ ਬਾਸਨਾ ਚਰਨ ਕਮਲ ਰਚੰਤ ਸੰਤ ਨਾਨਕ ਆਨ ਨਾ ਰੁਚਤੇ ਮੁਖ ਦਿਖਾਉ ਪਲਕ ਛੱਡ ਆਣ ਡੇਉ ਚਿਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਛਲੀ ਬਿਨ ਪਾਣੀਐ ਕਿਉ ਜੀਵਨ ਪਾਵੈ ਬੂੰਦ ਵੀ ਹੋਣਾ ਚਾ ਤ੍ਰਿਕੋ ਕਿਉ ਕਰ ਤ੍ਰਿਪਤਾਵੈ ਨਾਦ ਕੁਰੰ ਕੈ ਬੇਦਿਆ ਸਨਮੁਖ ਉਠਤਾਵੈ ਪਵਰ ਲੋਭੀ ਕੁਸਮ ਬਾਸਕਾ ਮਿਲ ਆਪ ਮੰਦਾਵੈ ਤਿਉ ਸੰਤ ਚੰਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਆਰਾਧਨ ਨੈ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ੁਰ ਸੀਤਲਾ ਮਨ ਮਜਾਏ ਪਲਕ ਨਾ ਤੀਵੈ ਬਾਹਰਾ ਨਾਨਕ ਆਸੜੀ ਨਿਭਾਏ ਸਦਾ ਪਿਖੰਦੋ ਸਚ ਤਨੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਐ ਮਿਲ ਗੋਪਾਲ ਗੋਬਿੰਦ ਨ ਕਬਹੂ ਝੂਰੀਐ ਦੇ ਦਰਸ ਮਨ ਚਾਓ ਲੈ ਜਾਏ ਵੀ ਸੂਰੀਐ ਹੋਏ ਪਵਿੱਤ ਸਰੀਰ ਸੰਤਾਂ ਧੂਰੀਐ ਚਰਨਾ ਧੂਰੀਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਹੈ ਸਲੋਕ ਰਸਨਾ ਉਚਰੰਤ ਨਾਮੰ ਸਰਵਣੰ ਸੁਨੰਤ ਸਬਦ ਅੰਮ੍ਰਿਤ ਨਾਨਕ ਸਦਬ ਨਾਨਕ ਤਿੰਨ ਸਦਬਲਿਹਾਰ ਹੈ ਜਿੰਨਾ ਧਿਆਨ ਪਾਰ ਬ੍ਰਾਹਮਣ ਹੈ ਹਬ ਕੁੜਾਵੇ ਕੰਮ ਇੱਕ ਸਸਾਈ ਬਾਹਰ ਨਾਨਕ ਸੇਈ ਧਨ ਜਿੰਨਾ ਪਿਰੜੀ ਸੱਚ ਸਿਉਂ ਪੌੜੀ ਸਦ ਬਲਿਹਾਰੀ ਤਿਨਾ ਜਸੁਣ ਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਹਰ ਜਸ ਲਿਖੈ ਬੇਅੰਤ ਸੋਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁਖ ਲਥਾ ਸਲੋਕ ਭਾਵੀ ਉਦੋਤ ਕਰਨ ਹਰ ਰਮਣੰ ਸੰਜੋਗ ਕੀਰਤਨ ਪੂਰਨ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਾ ਕੀਮ ਨ ਸਕਾਂ ਪਾਏ ਸੁਖ ਮਿਤੀ ਹੂੰ ਬਾਹਰੇ ਨਾਨਕ ਸਾਹਿਬ ਏਰੜੀ ਪ੍ਰਵਾਨ ਜਿਤ ਮਿਲਨ ਦੜੋ ਮਾਂ ਪਰੀ ਪੌੜੀ ਸਾ ਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਪੈਰ ਹਵਤਿਆਇ ਕੈ ਮਨ ਇੱਛ ਪੁਜਾਈ ਵੱਡੇ ਪਾਗ ਸਤਸੰਗ ਹੋਏ ਨਿਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਿਤ ਪੁਨੀਤ ਗੋਬਿੰਦੈ ਸਰਬ ਦੁਖ ਨਿਵਾਰਣ ਸਰਣ ਸੂਰ ਭਗਵਾਨ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਰ ਆਪ ਲਗੜੋ ਚਰਣਾ ਪਾਸ ਨਠੜੋ ਦੁੱਖ ਸੰਤਾਪ ਨਾਨਕ ਪਰਖ ਵੇਖੰਦਿਆਂ ਪੌੜੀ ਮੇਲ ਲਿਆਓ ਦਿਆਲ ਢਹਿ ਪੇ ਦੁਆਰਿਆ ਰੱਖ ਲੇ ਬਹੁ ਦੀਨ ਦਿਆਲ ਪ੍ਰਮਤ ਬੁਹਾਰਿਆ ਭਗਤ ਵਸਲ ਤੇਰਾ ਬਿਰਧਰ ਪਥ ਤੋਂ ਉਧਾਰਿਆ तुझ बिन नाई कोई बिनो मो सारिया, कर गै लियो दयाल सागर संसारिया। सलोक संत उदाहरण दयालं आसरं गोपाल कीर्तन, निर्मलं संत सुगेण ओट नानक परमेश्वरा। चंदन चंदन सरत रुत मूल न मिटई काम, शीतल ती वै नानका जपंदड़ो हरनाम। पौड़ी चरण कमल की ओट उदरे सगल जन, सुन प्रताप गोबिंद निरपो भय मन। तोट न आवै मूल संचया नाम धन, संत जना सिओ संग पाईऐ वड्डै पुन। आठ पैर त्याए हर जस नित सुन सलोक। दया करण दुख हरण उचरण नाम कीर्तन, दयाल पुरख भगवान नानक लिप्त ना। माया पाहे बुलंदड़ी बुझ गई रखंदड़ो प्रभ आप। जिन्यो पाई मेदनी नानक सो प्रभ जाप। पौड़ी जा प्रभ पै दयाल न व्यापै माया, कोट अगागे ना सारिक ते आया। निर्मल पै श्री जन तोरी नाया, मंतन पे संतोख पूर्ण प्रभ पाया। तरे कुटम संग लोग कुल सुभाया। सलोक गुर गोबिंद गोपाल गुर गुर पूर्ण नारायण, गुर दयाल समरथ गुर, गुर नानक पतत उदारण। पाओ जल बिखम सगा गुर बुहिथे तारियम, नानक पूर करम सतगुर चरणी लगिया। पौड़ी धन धन गुरदेव जिस संग हर जपे, गुर कृपाल जपे ता अवगुण सब छपे। पार ब्रह्म गुरुदेव नीचो उच तपे, काट सिलक दुख माया कर लीने आप दसे। गुण गाए बेअंत रसना हर जसे। सलो दृष्टांते को सुनियांते को वर्तांते को नर हरा, नामदान जा चंत नानक दयाल पुरख कृपा कर। एक सेवी एक संभला हर एक सपै अरदास, नाम अखर तन संचया नानक सच्ची रास। पौड़ी प्रभ दयाल बेअंत पूर्ण एक एह, सब किसे आपे आप दूजा कहां के। आप करो प्रभ दान आपे आप ले हो, आवन जाना हुक्म सब निहचल तुद थे हो। नानक मंगे दान कर कृपा नाम देव। जैथरी बाणी भगतां की एक ओंकार सतगुरु प्रसाद। नाथ कछु ना जानो, मन माया के हाथ बिकानो रहाओ। तुम कहियत हो जगत गुर स्वामी, हम कहियत कल युग के कामी। इन पंचन मेरो मन जो बिगारियो, पल पल हर जी ते अंतर पारियो। जद देखो तद दुखी रासी, अजो न पत्याय निगम पे साथी। गौतम नार उपा उमापत स्वामी, शीश तरण सहस पगगामी। इन दूतन खल बड़ कर बारे ओ, बड़ो निराज अबू अजू नहीं हारे ओ। कह रवदास कहां कैसे की जय, बिन रघुनाथ शरण का की ली जय। इको ओंकार सतनाम करता पुरख, निरपो निरवैर अकाल मूरत अजूनी सह भंग। गुर प्रसाद राग टोडी मल्ला चौथा कर पहला।

ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾਂ ਕਰ ਦੂਜਾ ਦੋਪ ਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਮਾਂਗੋ ਦਾਨ ਠਾਕੁਰ ਨਾਮ, ਅਰਬ ਕਸ਼ੂ ਮੇਰੇ ਸੰਗ ਨਚਾਲੈ, ਮਿਲੈ ਕਿਰਪਾ ਗੁਣ ਗਾਮ ਰਹਾਓ। ਰਾਜ ਮਾਲ ਅਨੇਕ ਭੋਗ ਰਸ, ਸਭ ਗੁਲ ਤਰਵਰ ਕੀ ਸ਼ਾਮ, ਤਾਏ ਤਾਏ ਬਹੁ ਬਿਧ ਕੋ ਤਾਵੈ, ਸਗਲ ਨਿਰਾਰਥ ਕਾਮ। ਬਿਨ ਗੋਬਿੰਦ ਅਵਰ ਜੇ ਚਾਉ, ਦੇਸੈ ਸਗਲ ਬਾਤ ਹੈ ਖਾਮ, ਕਉ ਨਾਨਕ ਸੰਤ ਰੇਨ ਮਾਂਗੋ, ਮੇਰੋ ਮਨ ਪਾਵੈ ਬਿਸਰਾਮ। ਟੋਡੀ ਮੱਲਾ ਪੰਜਵਾਂ। ਪ੍ਰਭ ਜੀ ਕੋ ਨਾਮ ਨੇ ਸਾਧਾਰ, ਜੇ ਪ੍ਰਾਣ ਸੁਖ ਇਸ ਮਨ ਕੋ, ਬਰਤਨ ਇਹ ਹਮਾਰੇ ਰਹਾਉ। ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰਾ ਪਰਿਵਾਰ ਹੈ, ਨਾਮ ਸਿਖਾਈ ਸਦਾ ਮੇਰੇ ਸੰਗ, ਹਰ ਨਾਮ ਮੁਖੋ ਨਿਸਤਾਰ ਹੈ। ਵਿਖੇ ਬਿਲਾਸ ਕਈ ਤਬੋ ਤੇਰੇ, ਚਲਤ ਨ ਕਸ਼ੂ ਸੰਘਾਰ ਹੈ, ਇਸ਼ਟ ਮੀਤ ਨਾਮ ਨਾਨਕੋ, ਹਰ ਨਾਮ ਮੇਰੇ ਭੰਡਾਰ ਹੈ। ਟੋਡੀ ਮੱਲਾ ਪੰਜਵਾਂ। ਨੀਕੇ ਗੁਣ ਗਾਓ ਮਿਟੇਈ ਰੋਗ, ਮੁਖ ਉਜਲਮੋ ਮਨ ਨਿਰਬਲ ਹੋਈਐ, ਤੇਰੇ ਰਹਿ ਇਹਾਂ ਉਹਾਂ ਲੋਗ ਰਹਾਓ। ਚਰਨ ਪਖਾਰ ਕਰੋ ਗੁਰ ਸੇਵਾ, ਮਨ ਚਰਾਵੋ ਭੋਗ, ਛੋੜਾ ਪਤ ਬਾਦ ਅੰਕਾਰਾ, ਬਾਣ ਸੋਈ ਜੋ ਹੋ। ਸੰਤ ਟਹਿਲ ਸੋਈ ਹੈ ਲਾਗਾ, ਜਿਸ ਮਸਤਕ ਲਿਖਿਆ ਲਿਖੋਗ, ਕਉ ਨਾਨਕ ਏਕ ਬਿਨ ਦੂਜਾ ਔਰ ਨ ਕਰਨੇ ਜੋਗ। ਟੋਡੀ ਮੱਲਾ ਪੰਜਵਾਂ। ਸਤਿਗੁਰੇ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਉ। ਔਰ ਨ ਸੂਝੈ ਦੂਜੀ ਠਾਹਰ, ਹਾਰ ਪ੍ਰਯੋ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਓ ਉਭਾਰੀ। ਸਾਧ ਬਖਸ਼ਣ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਓ ਏ ਭਾਰੀ। ਟੋਡੀ ਮੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਤ ਗਾਇਣ, ਸਾਂਤ ਸਹਿਜ ਰਹੱਸਮਨ ਉਪਜੋ, ਸਗਲੇ ਦੁੱਖ ਪਲਾਇਣ ਰਹਾਓ। ਜੋ ਮੰਗੈ ਸੋਈ ਸੋਈ ਪਾਵੈ, ਸਿਵ ਹਰ ਕੇ ਚਰਨ ਰਸਾਇਣ, ਜਨਮ ਮਰਨ ਦਹੋਂ ਤੇ ਛੂਟੈ, ਪਵਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਵਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਟੋਡੀ ਮੱਲਾ ਪੰਜਵਾਂ। ਨਿੰਦਕ ਗੁਰ ਕਿਰਪਾ ਤੇ ਹਾਟਿਓ, ਪਾਰ ਬ੍ਰਹਮ ਪ੍ਰਭੇ ਦਿਆ ਲਾ, ਸਿਵ ਕੈ ਬਾਣ ਸਿਰ ਕਾਟਿਓ ਰਹਾਉ। ਕਾਲ ਜਾਲ ਜਮ ਜੋਇ ਨ ਸਕੈ, ਸਚ ਕਾ ਪੰਥਾ ਥਾਟਿਓ, ਖਾਤ ਖਰਚ ਕਿਛੁ ਨਿਖੁੱਟਤ ਨਾਹੀ, ਰਾਮ ਰਤਨ ਤਨ ਖਾਟਿਓ। ਪਸਮਾ ਭੂਤ ਹੋਆ ਕਨ ਪੀਤਰ, ਆਪਣਾ ਕੀਆ ਪਾਇਆ, ਆਗਮ ਨਿਗਮ ਕਹਿ ਜਨ ਨਾਨਕ, ਸਭ ਦੇਖੈ ਲੋਕ ਸਬਾਇਆ। ਟੋਡੀ ਮੱਲਾ ਪੰਜਵਾਂ। ਕਿਰਪਨ ਤਨ ਮਨ ਕਿਲਬਖ ਭਰੇ, ਸਾਧ ਸੰਗ ਭਜਨ ਕਰ ਸਵਾਮੀ, ਢਾਕਨ ਕੋ ਇੱਕ ਹਰੇ ਰਹਾਉ। ਅਨਕ ਛਿਦਰ ਬੋਹਤ ਕੇ ਛੁਟਕਤ, ਥਾਮ ਨਾ ਜਾਏ ਕਰੇ, ਜਿਸਕਾ ਬੋਹਤ ਤਿਸ ਆਰਾ, ਦੇ ਖੋਟੇ ਸੰਗ ਖਰੇ। ਗੱਲੀ ਸੈਲ ਉਠਾਵਤ ਚਾਹੈ, ਓਏ ਊਹਾਂ ਹੀ ਹੈ ਤਰੇ, ਜੋਰ ਸਕਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸਰਨ ਪਰੇ। ਟੋਡੀ ਮੱਲਾ ਪੰਜਵਾਂ। ਹਰ ਕੇ ਚਰਨ ਕਮਲ ਮਨ ਧਿਆਓ, ਕਾਟ ਕੁਠਾਰ ਬਿਦ ਬਾਤ ਹੰਤਾ, ਔਸਰ ਔਖਦ ਹਰ ਕੋ ਨਾਮ ਰਹਾਉ। ਤੀਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖ ਰਾਸ, ਤਾਂ ਕੋ ਬਿਗਨ ਨ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਸੰਤ ਪ੍ਰਸਾਦ ਬੈ ਨਾਰਾਇਣ, ਕਰਨ ਕਰਨ ਪ੍ਰਭ ਏਕ, ਬਾਲ ਬੁੱਧ ਪੂਰਨ ਸੁਖਦਾਤਾ, ਨਾਨਕ ਹਰ ਹਰ ਟੇਕ। ਟੋਡੀ ਮੱਲਾ ਪੰਜਵਾਂ। ਹਰ ਹਰ ਨਾਮ ਸਦਾ ਸਦ ਜਾਪ, ਤਾਰ ਅਨਗਰੋ ਪਾਰ ਬ੍ਰਹਮ ਸਵਾਮੀ, ਵਸਤੀ ਕੀਨੀ ਆਪ ਰਹਾਉ। ਜਿਸ ਕੇਸੇ ਫਿਰ ਤਿਨੀ ਸੰਭਾਲੇ, ਬਿਨਸੇ ਸੋਗ ਸੰਤਾਪ, ਹਾਥ ਦੇ ਰਾਖੇ ਜਨੇ ਆਪਣੇ, ਹੋਰ ਹੋਏ ਮਾਈ ਬਾਪ। ਜੇ ਜੰਤ ਹੋਏ ਮਿਰਵਾਨਾ, ਦਇਆ ਧਾਰੀ ਹਰ ਨਾਥ, ਨਾਨਕ ਸਰਨ ਪਰੇ ਦੁਖ ਭੰਜਨ, ਜਾਕਾ ਬੜ ਪ੍ਰਤਾਪ। ਟੋਡੀ ਮੱਲਾ ਪੰਜਵਾਂ। ਸਵਾਮੀ ਸਰਨ ਪਰੇ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਮ ਬਿਨ ਕੌਣ ਉਧਾਰੇ ਰਹਾਉ। ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ, ਸਾਧ ਸੰਗ ਪਰਮਗਤ ਪਾਈਐ, ਮਾਇਆ ਰਚ ਬੰਧਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ,
ਸੁਰ ਜਨ ਮਿਲੇ ਪਿਆਰੇ, ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਟੋਡੀ ਮਹੱਲਾ ਪੰਜਵਾਂ ਕਰ ਤੀਜਾ। ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ, ਤੇਰੋ ਨਹੀਂ ਸੁਜਾਨੀ ਮੋਰੀ ਰਹਾਓ। ਆਪਣ ਰਾਮ ਨ ਚੀਨੋ ਕਿਨੂਆ, ਜੋ ਪਰਾਈ ਸੋ ਆਪਣੀ ਮਨੁਆ, ਨਾਮ ਸੰਗੀ ਜੋ ਮਨ ਨਾ ਵਸਾਇਓ, ਛੋੜ ਜਾਏ ਵਾਹੂ ਚਿਤ ਲਾਇਓ। ਸੋ ਸੰਚਿਓ ਜਿਤ ਭੂਖ ਤਿਸਾਇਓ, ਅੰਮ੍ਰਿਤ ਨਾਮ ਤੋ ਸਾ ਨੀ ਪਾਇਓ, ਕਾਮ ਕ੍ਰੋਧ ਮੋਹ ਕੂਪ ਭਰਿਆ, ਗੁਰਪ੍ਰਸਾ ਨਾਨਕ ਕੋ ਤਰਿਆ। ਟੋਡੀ ਮੱਲਾ ਪੰਜਵਾਂ, ਹਮਾਰਾ ਏਕ ਹਰੀ ਹਰੀ, ਆਨ ਔਰ ਸਿਝਾਣ ਨਾ ਕਰੀ ਰਾਓ, ਵੱਡੇ ਪਾ ਗੁਰ ਉਪਨਾ ਪਾਇਓ, ਗੁਰਮੁਖੋ ਹਰ ਨਾਮ ਦ੍ਰਿੜਾਇਓ। ਹਰ ਹਰ ਜਾਪ ਤਾਪ ਬ੍ਰਤ ਨੇਮਾ, ਹਰ ਹਰ ਧਿਆਇ ਕੁਸਲ ਸਭਖੀ ਮਾਂ, ਆਚਾਰ ਵਿਹਾਰ ਜਾਤ ਹਰ ਗੁਣੀਆ, ਮਹਾਂ ਆਨੰਦ ਕੀਰਤਨ ਹਰ ਸੁਣੀਆ। ਕਹੁ ਨਾਨਕ ਜਿਨ ਠਾਕੁਰ ਪਾਇਆ, ਤਿਸ ਕਿਛ ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ। ਟੋਡੀ ਮੱਲਾ ਪੰਜਵਾਂ, ਘਰ ਚੌਥਾ ਦੋਪ ਦੇ ਓਅੰਕਾਰ ਸਤਿਗੁਰ ਪ੍ਰਸਾਦ। ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨੀ ਹੁਣ ਹੋਏ ਰਹਾਓ। ਹਉ ਟੁੰਡੇਂਦੀ ਦਰਸ਼ਨ ਕਾਰਨ, ਬੀਤੀ ਬੀਤੀ ਭੇਖਾਂ, ਗੁਰਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋਂ, ਲਿਖ ਲਿਖੋ ਤੁਰ ਮਾਥੈ, ਇਹ ਬਿਧ ਨਾਨਕ ਹਰ ਨੈਣ ਅਲੋਏ। ਟੋਡੀ ਮੱਲਾ ਪੰਜਵਾਂ, ਗਰਭ ਗੈ ਲੜੋ ਮੂੜੜੋ, ਹੀਓ ਰੇ ਹੀਓ ਮਹਾਰਾਜ ਨੀ ਮਾਇਓ, ਡੀ ਹਰ ਨਿਆਈ ਮੋਹੇ ਫਾਕਿਓ ਰਹਾਓ। ਕਣੋ ਕਣੋ ਕਣੋ ਸਦ ਲੋੜੈ, ਬਿਨ ਲੈਣੇ ਕੈਠੇ ਪਾਇਓ ਰੇ, ਮਹਾਰਾਜ ਰੋ ਗਾਥ ਵਾਹੂ ਸੋ ਲੁਬੜਿਓ, ਨੇ ਭਾਗੜੋ ਪਾਏ ਸੰਜੋਇਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਤਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਜਾਂ ਕੋ ਲੈਣੋ ਮਹਾਰਾਜ ਰੀ ਗੰਠੜਿਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ। ਟੋਡੀ ਮੱਲਾ ਪੰਜਵਾਂ, ਘਰ ਪੰਜਵਾਂ ਦੋਪ ਦੇ

ಬಂಧನ ತೋರಿಸೋರ್ ಬಿಖ್ಯಾತೆ ಗುರುಕೋ ಶಬ್ದ ಮೇರಾ ಹೀರ ದೀನ ರೂಪ ಅನುರೂಪ ಮೇರು ಕಶನ ಬಿಚಾರ್ಯೋ ಪ್ರೇಮ ಗಯೋ ಮಹರ ರಂಗ ಪೀನ ਵੇਖਿਓ ਲਾਲਣ ਪਾਠ ਬੀਜ ਖੋਏ ਅਣਦ ਚਿਤਾ ਹਰ ਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋਟਾ ਕਰਤੀ ਸੀ ਕੋ ਤੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਤਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋ ਸਾਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰਨਹੀ ਨਿਮਖੀ ਅਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾ ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਦ੍ਰਿਸ਼ਟ ਤਾਰੋ ਪ੍ਰਮਾਨ ਆਠ ਪੈਰ ਰਸਨਾ ਗੁਣ ਗਾਵੈ ਜਸਪੁਰ ਗਾਵੇ ਸਮਰਥ ਕਾਨ ਤੇਰੇ ਸਰਨ ਜੀਨ ਕੇ ਦਾਤੇ ਸਦਾ ਸਦਾ ਨਾਨ ਕੁਰਬਾਨ ਟੋਡੀ ਮੱਲਾ ਪੰਜਵਾਂ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੇਰੇ ਲੋਚਾ ਪੂਰ ਰਹਾਉ ਦਇਆ ਦਿਸਰਾਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੇਂ ਕਰਤੇ ਤੇਜਨ ਕਬੂ ਨ ਮਰਤੇ ਝੂਰ ਧੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਵਿਸੂਰ ਸੁਖ ਸੰਪਤ ਭੋਗ ਏ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਕਿਨ ਰਹਿ

ਜਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਵਨਾਸੀ ਬਿਮਲ ਜਾ ਕੋ ਜਾਸ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ, ਸਾਂਤ ਸਹਿਜ ਸੁਖ ਮਨ ਉਪਜੋ ਕੋਟ ਸੂਰ ਨਾਨਕ ਪ੍ਰਗਾਸ। ਟੋਡੀ ਮੱਲਾ ਪੰਜਵਾਂ। ਹਰ ਹਰ ਪਤਿਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ, ਅੰਤਰ ਜਾਮੀ ਮਨ ਕੋ ਭਾਵਨ ਰਹਾਉ। ਸੁੰਦਰ ਸੁਗੜ ਚਤੁਰ ਸਭ ਦੇਤਾ, ਰਿਧ ਦਾਸ ਨਿਵਾਸ ਭਗਤ ਗੁਣ ਗਾਵਨ। ਨਿਰਮਲ ਰੂਪਾਨੂਪ ਸੁਆਮੀ ਕਰਮ ਭੂਮ ਬੀਜਨ ਸੋਖਾਵਨ। ਬਿਸਮਨ ਬਿਸਮ ਪਏ ਬਿਸਮਾਦਾ, ਆਨ ਬੀਓ ਦੂਸਰ ਲਾਮਨ। ਰਸਨਾ ਸਿਮਰ ਸਿਮਰ ਜਸੀਵਾ, ਨਾਨਕ ਦਾਸ ਸਦਾ ਬਲ ਜਾਵਨ। ਟੋਡੀ ਮਹੱਲਾ ਪੰਜਵਾਂ। ਮਾਈ ਮਾਇਆ ਛਲ ਤਨਿਨ ਕੀ ਅਗਨ, ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾ। ਛੋੜ ਸਿਆਨ ਬਹੁ ਚਤਰਾਈ, ਦੁਇ ਕਰ ਛੋੜ ਸਾਧ ਚੰਗ ਸਾਧ ਮਗ ਚਲ। ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਖਾ ਇਹ ਪੂਰਨ ਫਲ। ਵੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਦਨੇ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਤ ਦਹਿਨ ਪਏ ਮਲ। ਟੋਡੀ ਮੱਲਾ ਪੰਜਵਾਂ। ਮਾਈ ਚਰਨ ਗੁਰ ਮੀਠੇ, ਵੱਡੇ ਪਾਗ ਦੇਵੇ ਪਰਮੇਸ਼ਰ ਕੋਟ ਫਲਾ, ਦਰਸ਼ਨ ਗੁਰ ਡੀਠੇ ਰਹਾ। ਗੁਰੂ ਗਾਵਤ ਅਛੁਤ ਅਬਨਾਸੀ, ਕਾਮ ਕ੍ਰੋਧ ਬਿਨ ਸੇ ਮਦ ਢੀਠੇ। ਅਸਤਰ ਪਏ ਸਾਧ ਚ ਰੰਗ ਰਾਤੇ, ਜਨਮ ਮਰਨ ਬੋੜ ਨੀ ਪੀਠੇ। ਬਿਨ ਹਰ ਭਜਨ ਰੰਗ ਰਸ ਰੇਤੇ, ਸੰਤ ਜਾਲ ਜਾਣੇ ਪ੍ਰਭ ਝੂਠੇ। ਨਾਮ ਰਤਨ ਪਾਇਓ ਜਿਨ ਨਾਨਕ, ਨਾਮ ਬਿਹੂਨ ਚਲੇ ਸਭ ਮੂਠੇ। ਟੋਡੀ ਮੱਲਾ ਪੰਜਵਾਂ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਪਲੋ ਹਮਾਰਾ ਰਹਾਓ। ਗੁਰਪੂਰਾ ਪੇਟਿਓ ਵਡਪਾਗੀ, ਤਾਂ ਕੋ ਅੰਤ ਨਾ ਪਾ।

ಆಗ್ರ ಜನಂ ಮರಣ ಫಿರ್ ಗರ್ವನ್ನ ತೊಕ್ಕ ಟೋಡಿ ಮಹಲ್ಲಾ ಪಂಜವಾ ಹರ ಹರ ಚರಣ ಹೃದಯ ಔರ್ ತಾರೇ ಸಿಮರ ಸ್ವಾಮಿ ಸದ್ಗುರು ಅಪನಾ ಕಾರ ಸಫಲ ಹಮಾರೇ ರಹಾವ್ ಪುನ ದಾನ ಪೂಜಾ ಪರಮೇಶ್ವರ ಹರ ಕೀರ್ತ ತತ್ ವಿಚಾರೇ ಗುಣ ಗಾವತ್ ಅತುಲ ಸುಖ ಪಾಯಾ ಠಾಕುರ್ ಅಗಮ ಪಾರೇ ਜੋ ਜਨ ਪਾਰ ਬ੍ਰਹਮੇ ਆਪਣੇ ਕੀਨੇ ਤਿਨਕਾ ਬਾਹੁਰ ਕਛ ਨ ਵਿਚਾਰੇ ਨਾ ਵਰਤਨ ਸੁਰਨ ਜਪ ਜਪ ਜੀਵੈ ਹਰ ਨਾਨਕ ਕੰਠ ਮਜਾਰੇ ਟੋਡੀ ਮੱਲਾ ਨੋਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਈ ਉਰਜਿਓ ਕਣਕ ਕਾਮਨੀ ਕੇ ਰਸਨੈ ਕੀਰਤ ਪ੍ਰਭ ਗਾਈ ਰਹਾਵ ਜਗ ਝੂਠੇ ਕੋ ਸਾਹ ਜਾਣ ਕੇ ਤਾਂ ਸਿਉਰ ਚ ਉਪਜਾਏ ਦੀਨ ਬੰਧ ਸਿਮਰਿਓ ਨੀ ਕਬੂ ਹੋਤ ਜੋ ਸੰਗ ਸਹਾਏ ਮਗਨ ਰਿਹੋ ਮਾਇਆ ਮੈਂ ਨਿਸਤਿਨ ਛੂਟੀ ਨਾ ਜਾਣ ਕੀ ਖਾਈ ਕਹਿ ਨਾਨਕ ਅਪਨਾਏ ਅਨੰਤ ਗਤ ਬੇਨਗਾਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਖਬਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ ਪੰਡਿਤ ਹੋਏ ਕੈ ਬੇਦ ਬਖਾਨੈ ਮੂਰਖ ਨਾਮ ਦਿਓ ਦਾਮੈ ਜਾਣੈ ਕੌਣ ਕੋ ਕਲੰਟਰ ਕੇ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਪਵਿੱਤ ਪੈ ਰਾਮ ਕਹਿਤੀ ਰਹਾਓ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਿਗਿਆ ਆਈ ਏਕਾਦਸੀ ਬ੍ਰਤ ਰਹੇ ਕਾਏ ਕੋ ਤੀਰਥ ਜਾਈ ਭਗਤ ਨਾਮ ਦਿਓ ਸੁਕ੍ਰਿਤ ਸਮਤ ਪੇ ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ ਤੀਨ ਛੰਦੇ ਖੇਲਿਆ ਛਹਿ ਰਹਾਓ ਕੁੰਭਾਰ ਕੇ ਕਰ ਹਾਂਡੀ ਅਛੈ ਰਾਂਡਾ ਕੇ ਕਰ ਸਾਂਡੀ ਹੋ ਬਾਮਣ ਕੇ ਕਰ ਰਾਂਡੀ ਅਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀ ਕੇ ਕਰ ਹੀਂਗ ਅਛੈ ਭੈਸਰ ਭੈਸਰ ਮਾਥੈ ਸੀਂਗ ਗੋ ਦੇਵਲ ਮਧੇ ਲੀਗ ਅਛੈ ਲੀਗ ਸੀਗ ਹੀਂਗ ਗੋ ਤੇਲੀ ਕਹਿ ਕਰ ਤੇਲ ਅਛੈ ਜੰਗਲ ਮਦੇ ਬੇਲ ਗੋ ਮਾਲੀ ਕੇ ਕਰ ਕੇਲ ਅਛੈ ਕੇਲ ਬੇਲ ਤੇਲ ਗੋ ਸੰਤਾ ਮਦੇ ਸ਼ੋਭ ਗੋਬਿੰਦ ਅਸੈ ਗੋਕੁਲ ਮਗੇ ਸਿਆਮ ਕੋ ਨਾਮੇ ਮਦੇ ਰਾਮ ਅਛੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮੱਲਾ ਚੌਥਾ ਕਰ ਪਹਿਲਾ ਦੋਪ ਦੇ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਪਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਣ ਜਸ ਉਤਮ ਖੜ ਦਰਸ਼ਨ ਗਾਵੈ ਰਾਮ ਸ਼ੰਕਰ ਕਰੋੜ ਤੀਸ ਤੇ ਆਇਓ ਨੀ ਜਾਣਿਓ ਹਰ ਮਰਮਾਮ ਸੁਰ ਨਰ ਗਣ ਗਣ ਦਰ ਜਸ ਗਾਵੈ ਹਰ ਜਸ ਜੇਤ ਉਤ ਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਟੋਡੀ ਬੈਰਾੜੀ ਮੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰਨੀ ਕੋ ਗੁਰ ਸਗੁਰ ਦਾਨ ਦਿਵਾਇਓ ਰਹਾਉ ਤੇ ਜਨ ਕੋ ਸਭ ਮਨ ਤਰਨ ਦੇਵੋ ਜਿਨ ਹਰ ਹਰ ਨਾਮ ਚਿਤ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਕਿਨ ਕਿੰਚਿਤ ਕਿਰਪਾ ਕਰੀ ਜਗਦੀਸਰ ਤਬ ਹਰ ਹਰ ਹਰ ਜਸ ਗਾ ਧਿਆਇਓ ਜਨ ਨਾਨਕ ਅਰ ਭੇਟੇ ਸਵਾਮੀ ਦੁਖ ਹੋ ਮੈਂ ਰੋਗ ਗਵਾਇਓ ਬੈਰਾੜੀ ਮੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਅਰਜਨ ਕੀ ਆਪਣਾ ਗੁਣ ਨਾ ਗਵਾਵੈ ਰਾਉ ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਰਾਵੈ ਹਰ ਆਪੇ ਹੀ ਮਾਧੇਵੇ ਸਵਾਮੀ ਹਰ ਆਪੇ ਬੋਲ ਬੁਲਾਵੈ ਹਰਿ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਚਗਰ ਸੁਖਾਵੈ ਬੈਰਾੜੀ ਮੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸੁਭ ਖੋਵੈ ਹਰ ਭਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਦਸ ਕਰ ਨਦਰਨ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਜਨ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੈ ਸੋ ਸਾਹ ਸੱਚਾ ਵਣਜਾਰਾ ਬੈਰਾੜੀ ਮੱਲਾ ਚੌਥਾ ਜਾਮਨ ਨਾ ਜਾਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਰਹਾਉ
अगन कुंट में उर्द लिव लागा, हर राखे उधर मजारा सोहे सहर से वो मेरे।

ਹਰ ਅੰਤਸਡਾ ਮਨਹਾਰਾ ਜਾਂ ਕੇ ਹਿਰਦੇ ਬਸਿਆ ਮੇਰਾ ਹਰ ਹਰ ਤੇ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਇਆ ਹਰ ਜਪ ਨਾਨਕ ਨਾਮ ਦਾਰਾ ਬੈਰਾੜੀ ਮੱਲਾ ਚੌਥਾ ਜਾਬਨ ਹਰ ਹਰ ਨਾਮ ਨਿਤਿਆਏ ਜੋ ਇੱਛੈ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਰਹਾ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਕਿਨ ਮੈਂ ਬਿਸਰ ਸਭ ਜਾਏ ਤੂੰ ਬਿਨ ਸਰਵ ਕਾਲ ਪੂਰਾ ਕਿਸ ਕੀਮਤ ਕਹੀ ਨ ਜਾਏ ਨਾਨਕ ਸਰਨ ਤੁਮਾਰੀ ਹਰ ਜਿਉ ਪਾਵੇ ਤਿਵੇਂ ਛਡਾਏ ਰਾਗ ਬਰਾੜੀ ਮੱਲਾ ਪੰਜਵਾਂ ਘਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਭੀ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਹੈ ਤੂੰ ਹੋਣਹਾਰ, ਅਗਮ ਅਗਾਧ ਉੱਚ ਅਪਾਰ। ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ, ਗੁਰਪ੍ਰਸਾ ਨਾਨਕ ਗੁਣ ਗਾਏ, ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਦਾਨ ਗੋਵਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਧਰੈ ਸੰਸਾਰ, ਕੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਚੋ ਧੂਰ, ਤਿਲੰਗ ਮਹੱਲਾ ਪੰਜਵਾਂ ਕਰ ਤੀਜਾ। ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ, ਜੀ ਜਗਲ ਕੋ ਦੇ ਦਾਨ ਰਹਾਉ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇ ਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨੋਂ ਪਾਈ ਮੇਰੀ ਸੋਈ ਕਰਦਾ ਸਾਰ, ਕੜਕੜ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ, ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹ, ਕਰ ਬੰਦੇ ਤੂੰ ਬੰਦਗੀ ਚਿੱਤਰ ਕੜਵੈ ਸਾ। ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ, ਤਲੰਗ ਮਹੱਲਾ ਪੰਜਵਾਂ ਕਰਤੀ ਜਾ। ਕਰਤੇ ਕੁਦਰਤੀ ਮੁਸਤਾਕ, ਦੀਨ ਦੁਨੀਆ ਏਕ ਤੂੰ ਹੀ, ਸਭ ਖਲਕ ਹੀ ਤੇ ਪਾਕ ਰਹਾਓ, ਖਿਨਮੈ ਥਾਪ ਥਾਪ ਦਾ ਆਚਰ ਤੇਰੇ ਰੂਪ, ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮੈਂ ਦੀਪ। ਖੁਦ ਖਸਮ ਖਲਕ ਜਹਾਨ, ਅੱਲਾ ਮਿਹਰਵਾਨ ਖੁਦਾਏ, ਦਿਨ ਸਰੈ ਜੇ ਤੁਧ ਰਾਧੇ ਸੋ ਕਿਉਂ ਦੋਜਗ ਜਾਏ, ਅਜਰਾਈ ਲਿਜਾਰ ਬੰਦੇ ਤਿਸ ਤੇਰਾ ਆਧਾਰ, ਗੁਣੈ ਉਸਕੇ ਸਫਲ ਆਸੂ ਤੇਰੇ ਜਨ ਦੇ ਕੇਂਦੀਦਾਰ। ਦੁਨੀਆ ਚੀਜ਼ ਫਿਲਹਾਲ ਸਗਲੇ, ਸੱਚ ਸੁਖ ਤੇਰਾ ਨਾਉ, ਗੁਰਮਿਲ ਨਾਨਕ ਪੁੱਜਿਆ ਸਦਾ ਏਕ ਜਗਾਉ, ਤਲੰਗ ਮਹੱਲਾ ਪੰਜਵਾਂ। ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੇ, ਸੱਚ ਸਾ ਬੰਦੀ ਮੋਚ ਰਹਾਉ, ਦੀਦ ਨੇ ਦੀਦਾਰ ਸਾਹਿਬ ਕਸਨੀ ਇਸਕਾ ਮੋਲ, ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਅਤੋਲ, ਦਸਤਗੀਰੀ ਦੇ ਦਿਲਾਵਲ ਤੂੰ ਹੀ ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ ਟੰਗ ਮਿਲਣਾ ਪੰਜਵਾਂ ਕਰ ਦੂਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਿਨ ਕੀਆ ਤਿਨ ਦੇਖਿਆ ਕਿਆ ਕਹੀਆ ਰੇ ਪਾਏ, ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ, ਰਾਏ ਸਾ ਪਿਆਰੇ ਕਾ ਰਾਏ ਸਾ, ਜਿਤ ਸਦਾ ਸੁਖ ਹੋਈ ਰਹਾਉ, ਜਿਨ ਰੰਕੰਤ ਨਾ ਰਾਵਿਆ ਸਾ ਪਛੋਰੇ, ਤਾਣੀ ਹਾਥ ਪਛੋੜੇ ਥਿਰ ਸਿਰ ਧੁਣੈ ਜਬ ਰਹਿਣ ਵਿਹਾਣੀ, ਪਛੋ ਤਾਵਾ ਨਾਮ ਲੈ ਜਬ ਚੁੱਕੇਗੀ ਸਾਰੀ, ਤਾਂ ਫਿਰ ਪਿਆਰਾ ਰਾਵਿਆ ਜਬ ਆਵੇਗੀ ਵਾਰੀ, ਕੰਤ ਲਿਆ ਸੋ ਅਗਨੀ ਮੈਂ ਤੇ ਵਧਵੀ ਏ, ਸੇ ਗੁਣ ਮੁਜਨਾ ਆਵਨੀ ਕਹਿ ਜੀ ਦੋਸ ਤਰੇ, ਜਿਨੀ ਸਖੀ ਸੋ ਰਾਵਿਆ ਤਿਨ ਪੁੱਛੋਗੀ ਜਾਏ, ਪਾਏ ਲਗੋ ਬੇਨਤੀ ਕਰੋ ਲਿਓ ਪੰਥ ਬਤਾਏ, ਲਿਓਗੀ ਪੰਥ ਬਤਾਏ, ਹੁਕਮ ਪਛਾਣੇ ਨਾਨਕਾ ਪੋ ਚੰਦਨ ਲਾਵੈ, ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ, ਜੋ ਦਿਲ ਮਿਲਿਆ ਸੋ ਮਿਲਿਆ ਕਹੀਏ ਰੇ ਭਾਈ, ਜੇ ਬੋ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ, ਤਾਤ ਮਿਲੈ ਫੁਨ ਧਾਤ ਕੋ ਲਿਵ ਲਿਵੈ ਕੋ ਤਾਵੈ, ਗੁਰਪ੍ਰਸਾਦੀ ਜਾਣੀਐ ਤੋ ਅਨੁਭਵ ਪਾਵੈ, ਪਾਣਾ ਵਾੜੀ ਹੋਏ ਕਰ ਖਰ ਸਾਰ ਨਾ ਜਾਣੈ, ਰਸੀਆ ਹੋਵੈ ਮੁਸਕ ਕਾ ਤਵ ਫੂਲ ਪਛਾਣੈ, ਅਪਿਓ ਪੀਵੈ ਜੋ ਨਾਨਕਾ ਪ੍ਰਮ ਪ੍ਰਮ ਸਮਾਵੈ, ਸਹਿਜੇ ਸਹਿਜੇ ਮਿਲ ਰਿਹਾ ਅਮਰਾ ਪਦ ਪਾਵੈ, ਤਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਪਿਆਰ ਗੁਰ ਕੇ ਪਿਆਰੇ ਰਹਾਓ, ਹਰ ਕੇ ਗੁਣ ਹਰ ਧਾਮ ਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ ਤਿਨ ਕੋ ਮੁਕਮ ਜਾਏ, ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੋ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ, ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰਾ, ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ,
जो हर नाम ते आए दे ते जन परवाना तिन मिटो नानक वारिया सदा सदा कुर्बाना। सा हर तेरी उस्त है जो हर प्रभावै जो गुरमुख प्यारा सेम दे तिन हर फल पावै। जिन्ना हर सेती प्रहणी तिन जी प्रभ नाले ओ जब जब जी में प्या ओ जब जब प्यारा जीव दे हर नाम संभाले। जिन गुरमुख प्यारा सेविया तिन को कुम जाया ओ आप छुटे परवार स्यों सब जग छुड़ाया। गुर प्यारे हर सेविया गुर तन गुर तनो गुर हर मार्ग दस्या गुर पुन वड पुनो। जो गुर सिख गुर सेम दे पुन पुराणी जिन नानक तिन को वारिया सदा सदा कुरबानी। गुरमुख सखियां सिख गुरु गुरमुख सखी सहेलियां से आपर पाइया हर दरगह पहनाइया हर आप गड़लाइया। जो गुरमुख नाम त्याय दे तिन दर्शन दी जैत हम तिनके चूरन पखूल हर हम तिनके चरण पखाल दे धूड़ कोल कोल पीजै। पान सुपारी खातियां मुख बीड़ियां लाइया हर हर कदना चेत्यो जम पकड़ चलाइया। जिन हर नाम हर चेत्या हिरदय उतारे तिम जन नेड़ न आवे गुरमुख गुर गुरसिख गुर प्यारे। हर का नाम निदान है कोई गुरमुख जाने नानक जिन गुर सतगुर पेटिया रंग रलिया माने। सतगुर दाता आखिया तुस करे पसाओ हों गुर बिटो सदवारिया जिन दितड़ा नाओ। सो धन गुरु साबा सहज हर दे स्नेहा हों वेख वेख गुरु विकसिया गुर सतगुर देहा। गुर रसना अमृत बोल दी हर नाम सुहावी जिन सुख सुन सिखा गुरु मन्या तिना भूख सब जावी। हर का बार आखिया को कित बद बजाइया। हर हर तेरा नाम है हर खर्च लै जाइया जिन कार हर राध्या से सा वड़दा ने हो सतगुर कोच दवारिया गुर बच समाने। तू ठाकुर तू साहिबो तू है मेरा मीरा तुझ पावे तेरी बंदगी तू गुणी गहीरा। प्यार करंग है आपे बोरंगी जो तुझ पावे नानका साई गल चंगी। तलंग मोहल्ला नौवां कर पी इको अंकार सतगुर प्रसाद चेतना है तू चेत लै निस दिन मैं प्राणी। छिन छिन औद बेहात है फूटे घट ज्यों पानी राहो। हर गुण काहे न गावे मूर्ख अज्ञाना झूठे लालच लाग कै न मरण पछाना। अजहू कछ बिगरियो नहीं जो हर प्रभ गुण जो प्रभ गुण गावे को नानक ते भजन ते निरपै पद पावै। तलंग महला नौवा जाग ले हो रे मना जाग ले हो कहां गाफल सोया जो तन उपजा संग ही सो भी संग न होया रहा। मात पिता सुध बंध बजान हित जा स्यों की ना जियो छुट्यो जब दे ते डार अगर मैं दीना जीवत लो व्यवहार है जागो तुम जानो। नानक हर गुण गाय लै सब सुपर समानो। तलंग महला नौवा हर जस रे मन गाय लै जो संगी है तेरो अवसर बीत्यो जात है कहो मान मेरो राव। संपद रतन रास्यो अतने लगायो कालफा जब गलपुरी सब पे ऊपर आयो। जान बूझ के बावरे ते काज बिगारियो पाप करत सुखच्यो नहीं न गर्भ निवारियो। जे बिद गुरु उपदेसिया सो सुन रे पाई नानक कहत पुकार के गुर पर सुरनाई। तलंग बाणी भगता की कबीर जी इको अंकार सतगुर प्रसाद बेदक तेव कहो मैं झूठे। बेदक तेव एवतरा भाई दिल का फिक्र ना जाए टुक दम करारे जोहर करो हाजिर हजूर खुदाए। बंदे खोज दिल हर रोज ना फिर परेशानी माए ए जो दुनिया सेहर मेला दस्तगीरी नाए रहाओ। द्रोग पड़ पड़ खुशी होए बेखबर बाद बकाए हक सच खालक खलक म्याने श्याम मूर्त नाए। आसमान में आंगने लहंग दरिया कुशल करदन बूद कर फकर लाए दायम लाए चश्मे जाए तहां मौजूद। अल्लाह पाकं पाक है साकरों दूसर होए कबीर कर्म करीक का ओ करे जाने सोए दाम देव जी। मैं अंदले की टेंक तेरा नाम खुंदकारा मैं गरीब मैं मस्कीन तेरा नाम है आधारा रहा।
ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜਰਾ ਹਜੂਰ ਦਰ ਪੇਸ ਤੂੰ ਮਨੀ ਦਰਿਆਉ ਤੂੰ ਦਿਹੰਦ ਤੂੰ ਬਸਿਆਰ ਤੂੰ ਤਨੀ ਦੇਹ ਲੇਖ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸਵਾਮੀ ਬਖਸੰਦ ਤੂੰ ਹਰੀ ਹੱਲੇ ਯਾਰਾਂ ਖੁਸ਼ਖਬਰੀ ਬਲ ਬਲ ਜਾਓ ਹੋ ਬਲ ਬਲ ਜਾਓ ਨੀਕੀ ਤੇਰੀ ਵਿਗਾਰੀ ਆਲੇ ਤੇਰਾ ਨਾਉ ਰਹਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਵੀ ਦੁਆਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦੁਆਰਕਾ ਨਗਰੀ ਕਾਏ ਕੇ ਮਗੋਲ ਚੰਦੀ ਹਜ਼ਾਰ ਆਲ ਮੇਕਲ ਖਾਨਾ ਹਮ ਚਿਰੀ ਪਾਤਸ਼ਾਹ ਸਾਂਵਲੇ ਬਰਨਾ ਆਸ ਪਤ ਗਜ ਪਤ ਨਰੈ ਨਰਿੰਦ ਨਾਮੇ ਕੇ ਸਵਾਮੀ ਪੀਰ ਮੀਰ ਮੁਕੰਦ।

ਸੂਹੀ ਮੱਲਾ ਪਹਿਲਾ ਚੌਬ ਦੇ ਕਰ ਪਹਿਲਾ ਪਾਂਡਾ ਤੋਏ ਬੈਸ ਧੂਪ ਦੇਵੋ ਤੋਦੇ ਦੇਖੋ ਜਾਵੋ ਦੂਧ ਕਰਮ ਪੁਣ ਸੁਰ ਸਮਾਇਨ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫੁਲਕਾ ਮਾਰਾਓ ਏ ਮਨ ਈਟੀ ਹੱਥ ਕਰੋ ਫਣ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਾ ਮਥੀਐ ਇਨ ਵਿਦ ਅੰਮ੍ਰਿਤ ਪਾਵੋ ਬਨ ਸਪਟ ਚਿਤ ਸਰ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇੰਗ ਬਤ ਸਾਹਿਬ ਤਰਵ ਰਹੇ ਕਹਿੰਦੇ ਕਹੇ ਕਹਿ ਕਹਿ ਜਾਵੇ ਤੁਮ ਸਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜਪੈ ਹੋ ਸਾਲਾਈ ਸੱਚਾ ਸੋਈ ਸੂਹੀ ਮੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਏ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸੋਚੇ ਕਿਰੇ ਰਾਮ ਗਿਆਨ ਧਿਆਨ ਸਭ ਕੋਈ ਕਹਿ ਰਵੈ ਬਾਂਦਰ ਬਾਂਦਿਆ ਸਭ ਜਗ ਪਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਈ ਜਲ ਰਵਰਿਆ ਸੋਏ।

0: ਓਂਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਚਿਲਕਮ ਚਿਲਕਣਾ ਘੋਟਮ ਕਾਰੜੀ ਮਸ ਤੋਤਿਆਂ ਜੂਠਣਾ ਉਤਰੈ ਜੇ ਸੋ ਧੋਵਣ ਤੇ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਨ ਰਾਵ ਕੋਠੇ ਮੰਡਪ ਬਾੜੀਆਂ ਪਾਸੋ ਚਿਤਵੀਆਂ ਢੱਠੀਆਂ ਕਮਨਾ ਆਵਣੀ ਵਿੱਚੋਂ ਸਕਣੀਆਂ ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਾਨ ਕੁੱਟਕੁੱਟ ਜੀਆਂ ਖਾਵਣੇ ਬੱਗੇ ਨਾ ਕਈ ਹਨ ਸਿਮਲ ਰੁੱਖ ਸਰੀਰ ਮੈਂ ਜਿਨ ਦੇਖ ਭੁਲਨ ਸੇ ਫਲ ਕਮਨਾ ਆਵਣੀ ਤੇ ਗੁਣ ਮੈਂ ਤਨਹਨ ਅੰਦਲੇ ਪਾਰ ਉਠਾਇਆ ਡੁਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਹੋ ਚੜ ਲੰਘਾਂ ਕਿਤੇ ਚੱਕਰੀਆਂ ਚੰਗਿਆਈਆਂ ਔਰ ਸਿਆਣਪ ਕਿਤੇ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜੇਤੇ ਸੂਏ ਮੱਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਟੜਾ ਰਤਾ ਮੇਰਾ ਝੋਲਾ ਸਦਰੰਗ ਟੋਲਾ ਰਾਵ ਸਾਜਨ ਚਲੇ ਪਿਆਰਿਆ ਕੋ ਮੇਲਾ ਹੋਏ ਜੇ ਗੁਣ ਹੋਵੇ ਗੰਠੜੀਆ ਮੇਲੇਗਾ ਸੋਏ ਮਿਲਿਆ ਹੋਏ ਨਾ ਮਿਸੜਿਆ ਜੇ ਮਿਲਿਆ ਹੋਏ ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ ਹੋ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹਿ ਸਹੇਲੀਓ ਸੋ ਖਰਾ ਪਿਆਰਾ ਹਮ ਸਹਿ ਕੀਰੀਆਂ ਦਾਸੀਆਂ ਸਾਚਾ ਖਸਮਾ ਮਾਰਾ ਸੂਹੀ ਮੱਲਾ ਪਹਿਲਾ ਜਿਨਕੋ ਭਾਂਡੇ ਪਾਓ ਤਿਨਾ ਸਵਾਰ ਸੀ ਸੁਖੀ ਕਰੇ ਪਸਾਓ ਦੁੱਖ ਵਿਸਾਰ ਸੀ ਸਹਿਸਾ ਮੂਲੇ ਨਾਏ ਸਰ ਪਰਹਾਰ ਸੀ ਸਰ ਪਰ ਤਾਰ ਸੀ ਤਿੰਨਾ ਮਿਲਿਆ ਆਏ ਜਿਨਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੇ ਦੇਖਿਆ ਚਾਲੇ ਸਤਿਗੁਰ ਭਾਏ ਭਵੇ ਨਾ ਭੀਖਿਆ ਜਾਂ ਕੋ ਮੈਲ ਹਜੂਰ ਨਿਵੇਂ ਦੂਜੇ ਨਿਵੇਂ ਕਿਸ ਦਰ ਦਰਵਾਣੀ ਨਾਏ ਮੂਲੇ ਪੁੱਛ ਤਿਸ ਛੁੱਟੇ ਤਾਂ ਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਸੁਣਾਈ ਦੂਜਾ ਬਤੈ ਕੋਏ ਢਾਇਓ ਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੋਈ ਮੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਇਤ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ
1: ਜੇ ਕਰਮ ਕਮਾਏ ਤੇ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਹਾ ਵਿਚਾਰਾ ਤਿਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੋਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ ਤੇਰਾ ਸੱਦੜਾ ਸੁਣੀਜੈ ਭਾਈ ਜੇ ਕੋ ਬਹਿ ਲਾਏ ਰਹਾਉ ਜੈ ਸਾ ਬੀਜੈ ਸੋ ਲੁਣੇ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੇ ਜੇ ਸੁਣ ਨਿਸਾਣ ਜਾਏ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜੋ ਦਮ ਚਿਤਨਾ ਵਈ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਏ ਨਾਨਕ ਕੰਮ ਨਾ ਵਈ ਜਿਤ ਤਨ ਨਾਹੀ ਸੱਚਾ ਨਾਉ ਸੂਹੀ ਮਹੱਲਾ ਪਹਿਲਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਯੋਗ ਨਾ ਖਿੰਥਾ ਯੋਗ ਨਾ ਡੰਡਾ ਯੋਗ ਨਾ ਭਸਮ ਚੜ੍ਹਾਈ ਹੈ ਯੋਗ ਨਾ ਮੁੰਦੀ ਮੂੰਡ ਮੁੰਡਾਇਆ ਯੋਗ ਨਾ ਸਿੰਘੀ ਵਾਈ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਯੁਗ ਤੇ ਵਪਾਈ ਹੈ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣਾ ਯੋਗੀ ਕਹੀ ਹੈ ਸੋਈ ਰਹਾਉ ਯੋਗ ਨਾ ਬਾਹਰ ਮੜੀ ਮਸਾਣੀ ਯੋਗ ਨਾ ਤਾੜੀ ਲਾਈ ਹੈ ਯੋਗ ਨਾ ਦੇਸ ਦਿਸੰਤਰ ਭਵਿਆ ਤੀ ਯੋਗ ਨਾ ਤੀਰਥ ਨਾਈ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਯੁਗ ਤੇ ਵਪਾਈ ਹੈ ਸਤਿਗੁਰ ਭੇਟੇ ਤਾ ਸਹਿ ਸਤੂਟਾ ਧਾਵਤ ਵਰਜ ਰਹਾਈ ਹੈ ਨਿੱਜਰ ਚਰਾ ਸਹਿਜ ਧੁਨ ਲਾਗਾ ਕਰਹੀ ਪਰਚਾ ਪਾਈ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਯੁਗ ਤੇ ਵਪਾਈ ਹੈ ਨਾਨਕ ਜੀਵਤਿਆ ਮਰ ਰਹੀ ਹੈ ਸਾ ਯੋਗ ਕਮਾਈ ਹੈ ਵਾਜੇ ਬੱਜ ਹੋ ਸਿੰਘੀ ਵਾਜਾ ਤੋ ਨਿਰਭਉ ਪਦ ਪਾਈ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਯੁਗ ਤੋ ਪਾਈ ਹੈ ਸੋਹੀ ਮਹੱਲਾ ਪਹਿਲਾ ਕੌਣ ਤਰਾਜੀ ਕਮਣ ਤੁਲਾ, ਤੇਰਾ ਕਮਣ ਸਰਾਫ ਬੁਲਾਵਾ, ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ, ਕਹਿ ਪਹਿ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀ ਅਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਓ, ਮਨ ਤਾਰਾ ਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾ, ਕਟ ਹੀ ਪੀਤਰ ਸੋ ਸੋਹ ਤੋਲੀ, ਇਨ ਬਿਧ ਚਿੱਤ ਰਹਾਵਾ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ, ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਂ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ, ਰਾਗ ਸੋਹੀ ਮਹੱਲਾ ਚੌਥਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਨ ਰਾਮ ਨਾਮ ਆਰਾਧਿਆ, ਗੁਰ ਸ਼ਬਦ ਗੁਰੂ ਗੁਰ ਕੇ, ਸਭ ਇੱਛਾ ਮਨ ਤਨ ਪੂਰੀਆ, ਸਭ ਚੂਕਾ ਡਰ ਜੰਮ ਕੇ, ਮੇਰੇ ਮਨ ਗੁਣ ਗਾਵ ਹੋ, ਰਾਮ ਨਾਮ ਹਰ ਕੇ, ਗੁਰ ਤੁਠਾ ਮਨ ਪ੍ਰਬੋਧਿਆ, ਹਰ ਪੀਆ ਰਸ ਗਟ ਕੇ ਰਹਾਉ, ਸਤ ਸੰਗਤ ਊਤਮ ਸਤਿਗੁਰ ਕੇਰੀ, ਗੁਣ ਗਾਵੈ ਹਰ ਪ੍ਰਭ ਕੇ, ਹਰ ਕਿਰਪਾ ਧਾਰ ਮਿਲ ਹੋ ਸਤ ਸੰਗਤ, ਹਮ ਧੋਵੈ ਪੱਗ ਜਨ ਕੇ, ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤ ਰਸ ਰਸ ਕੇ, ਹਰ ਅੰਮ੍ਰਿਤ ਹਰ ਜਲ ਪਾਇਆ, ਸਵਲਾਥੀ ਤਿਸ ਤਿਸ ਕੇ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ, ਸਿਰ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰੱਖੋ ਲਾਜ ਜਨ ਕੇ, ਸੋਹੀ ਮਹੱਲਾ ਚੌਥਾ, ਹਰ ਹਰ ਨਾਮ ਭਜਿਓ ਪੁਰਖੋਤਮਾ, ਸਭ ਬਿਨਸੇ ਦਾਲਦ ਦਲਗਾ, ਭੋਜਨ ਮਰਨਾ ਮਿਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵਕ ਸੁਖ ਸਮਗਾ, ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ, ਮੈਂ ਮਨ ਤਨ ਅਰਪ ਧਰਿਓ ਗੁਰਿਆਗਾ, ਸਿਰ ਵੇਚ ਲਿਓ ਮੁੱਲ ਮਹਿਗਾ, ਰਹਾਓ ਨਰਪਤ ਰਾਜੇ ਰੰਗ ਰਸ ਮਾਣਾ, ਬਿਨ ਨਾਵੈ ਪਕੜ ਖੜੇ ਸਭ ਕਲਗਾ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ, ਹਰ ਰਾਖ ਰਾਖ ਜਨ ਕਿਰਮਤ ਮਾਰੇ, ਸਰਨਾਗਤ ਪੁਰਖ ਪ੍ਰਤ ਪਲਗਾ, ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭਲੋਚ ਪੂਰ ਜਨ ਤੁਮਗਾ, ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ, ਕਿਉ ਮੋਹ ਕਉ ਕੀਜੈ ਦਾਨ ਹਰ ਨਿਮਗਾ, ਜਨ ਨਾਨਕ ਨਾਮ ਮਿਲਾ ਸੁਖ ਪਾਵੈ, ਹਮ ਨਾਮ ਵਿਟਹੋ ਸਾਧ ਘੁੰਮਗਾ, ਸੋਹੀ ਮਹੱਲਾ ਚੌਥਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰ ਤੁੱਠਾ ਹਰ ਰੰਗ ਚਾੜਿਆ, ਫਿਰ ਬਹੁੜ ਨ ਹੋਵੀ ਭੰਗ, ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁੱਠਾ ਹਰ ਉਪਦੇਸਿਆ, ਹਰ ਭੇਟਿਆ ਰਾਉ ਨਿਸੰਗ, ਰਹਾਉ ਮੁੰਦ ਆਣੀ ਮਨਮੁਖੀ, ਫਿਰ ਆਵਣ ਜਾਣਾ ਅੰਗ, ਹਰ ਪ੍ਰਭ ਚਿਤ ਨਾ ਆਇਓ, ਮਨ ਦੂਜਾ ਭਾਉ ਸਹਿਲੰਗ, ਹਮ ਮੈਲ ਭਲੇ ਦੁਹਚਾ, ਹਮ ਮੈਲ ਭਰੇ ਦੁਹਚਾਰੀਆ, ਹਰ ਰੱਖ ਹੋ ਅੰਗੀ ਅੰਗ, ਗੁਰ ਅੰਮ੍ਰਿਤ ਸਰ ਨ ਬੁਲਾਇਆ, ਸਭ ਲਾਥੇ ਕਿਲ ਵਿਖ ਭੰਗ, ਹਰ ਦੀਨਾ ਦੀਨ ਦਇਆਲ ਪ੍ਰਭ, ਸਤਸੰਗਤ ਮਿਲ ਹੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ, ਸੂਹੀ ਮਹੱਲਾ ਚੌਥਾ, ਹਰ ਹਰ ਕਰਹਿ ਨਿਤ ਕਪਟ ਕਮਾਵਹਿ, ਹਿਰਦਾ ਸੁਧ ਨ ਹੋਈ, ਅਨਦਿਨ ਕਰਮ ਕਰਹਿ ਬਹੁ ਤੇਰੇ, ਸੁਪਨਾ ਸੁਖ ਨ ਹੋਈ, ਗਿਆਨੀ ਗੁਰਬਿਨ ਭਗਤ ਨ ਹੋਈ, ਕੋਰਾ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ ਰਹਾਉ, ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨ ਜਾਈ, ਅੰਤਰ ਰੋਗ ਮਹਾ ਬਿਮਾਨਾ, ਦੂਜੇ ਭਾਏ ਖੁਆਈ, ਬਾਹਰ ਭੇਖ ਬਹੁਤ ਚਤੁਰਾਈ, ਮਨੁਆ ਦੇਹ ਦਿਸਤਾਵੈ, ਹਉਮੈ ਵਿਆਪਿਆ ਸ਼ਬਦ ਨਾ ਚੀਨਾ, ਫਿਰ ਫਿਰ ਜੂਨੀ ਆਵੈ, ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ, ਗੁਰਪ੍ਰਸਾਦੀ ਏਕੋ ਬੂਝੈ, ਏਕ ਸਮਾਹੇ ਸਮਾਏ, ਸੋਹੀ ਮਹੱਲਾ ਚੌਥਾ, ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਮਤ ਨਗਰੀ ਖੋਜ ਖੋਜ ਆਈ, ਹਰ ਹਰ ਨਾਮ ਪਦਾਰਥ ਪਾਈ, ਮੇਰਾ ਮਨ ਹਰ ਹਰ ਸ਼ਾਂਤ ਵਸਾਈ, ਤਿਸਨਾਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ, ਰਹਾਉ ਹਰ ਗੁਣ ਗਾਵਾ ਜੀਵਾਂ ਮੇਰੀ ਮਾਈ, ਸਤਿਗੁਰ ਦਇਆਲ ਗੁਰਨ ਗੁਣ ਨਾਮ ਦਰੇੜਾਈ, ਹਉ ਹਰ ਪ੍ਰਭ ਪਾਇਆ ਢੂ ਹਉ ਹਰ ਪ੍ਰਭ ਪਿਆਰਾ ਢੂਡ ਢੂਡਾਈ, ਸਤਸੰਗਤ ਮਿਲ ਹਰ ਰਸ ਪਾਈ, ਧੁਰ ਮਸਤਕ ਲੇਖ ਲਿਖੇ ਹਰ ਪਾਈ, ਗੁਰ ਨਾਨਕ ਤੁੱਠਾ ਮੇਲਾ ਹਰ ਭਾਈ, ਸੋਹੀ ਮਹੱਲਾ ਚੌਥਾ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾਨੰਦ ਰਹਾ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਉ ਹਰ ਰੰਗ ਕਉ ਲੋਚਾ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨਮੁਖ ਮੁਗਧ ਨਰ ਕੋਰਾ ਹੋਏ ਜੇ ਸੋ ਲੋਚਾ ਰੰਗ ਨਾ ਹੋਵੇ ਕੋਏ ਨਦਰ ਕਰੇ ਤਾ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੋਹੀ ਮਹੱਲਾ ਚੌਥਾ ਜਿਹਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੈ ਸਹਿਜ ਸਮਾਏ ਹਰ ਰਸ ਜਨ ਚੱਖ ਹੋ ਜੇ ਭਾਈ ਤੋ ਕਤੇ ਅੰਤ ਸਾਧ ਲੋ ਬਾਈ ਰਹਾਉ ਗੁਰਮਤ ਰਸ ਰੱਖ ਹੋਰ ਧਾਰ ਹਰ ਰਸ ਰਾਤੇ ਰੰਗ ਮੁਰਾਰ ਮਨਮੁਖਾ ਰਸ ਚਾਖਿਆ ਨਾ ਜਾਏ ਹੁਮੈ ਕਰੈ ਬਹੁਤੀ ਮਿਲੈ ਸਜਾਏ ਨਦਰ ਕਰੇ ਤਾ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛ ਪੁੱਛ ਹੋ ਬਿਦਰਦਾਸੀ ਸੁੱਤਾ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣਹੋ ਜਨ ਭਾਈ ਜਿਤ ਸਹਿ ਸਾ ਦੁਖ ਭੂਖ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਚੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦੇ ਓਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕਵਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੂਹੀ ਮਹੱਲਾ ਚੌਥਾ ਤਿਨੀ ਅੰਤਰਹਾਰਾ ਰਾਧਿਆ ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ ਤਿਨ ਕੀ ਵਕੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਉ ਤੁਰ ਭਗਤ ਜਿਨ੍ਹਾਂ ਕੋ ਬਖਸਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੈ ਸੋਹਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈ ਹੈ ਨਿਰ ਸਿਰ ਨਿੰਦਕ ਕੈ ਪਵੈ ਛਾਰਾ ਜਿਸ ਘਰ ਵਿਰਤੀ ਸੋਈ ਜਾਣਾ ਜਗਤ ਗੁਰ ਨਾਨਕ ਪੂਛ ਕਰਹੋ ਵਿਚਾਰਾ ਚਾਹੋ ਪੀੜੀਆ ਜੁਗਤ ਵਕੀਲੀ ਕਿਨੈ ਨ ਪਾਇਓ ਹਰ ਸੇਵਕ ਭਾਏ ਨਿਸਤਾਰਾ ਸੋਹੀ ਮਹੱਲਾ ਚੌਥਾ ਜਿਥੈ ਰਾਧੀ ਹੈ ਤਿਥੈ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿੱਧ ਲਇਆ ਨਾ ਜਾਈ ਹਰ ਧਨ ਸੰਚੀ ਹੈ ਭਾਈ ਜੇ ਹਲਤ ਪਲਤ ਹਰ ਹੋਏ ਸਿਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀ ਹੈ ਹੋਰ ਥੈ ਹੋਰ ਤੋਂ ਪਾਏ ਹਰ ਧਨ ਕਿਤੈ ਨਾ ਪਾਈ ਹਰ ਰਤਨੈ ਕਾ ਹਰ ਰਤਨੈ ਕਾ ਵਾਪਾਰੀਆ ਹਰ ਰਤਨ ਧਨ ਵਿਹਾਜੇ ਕੱਚਾ ਕੇ ਵਾਪਾਰੀਏ ਵਾ ਕੇ ਹਰ ਧਨ ਲਾਇਆ ਨਾ ਜਾਈ ਹਰ ਧਨ ਰਤਨ ਜਿਵੇ ਹਰ ਮਾਣਕ ਹਰ ਧਨ ਨਾਲ ਅੰਮ੍ਰਿਤ ਵੇਲਾ ਵੱਤਾ ਹਰ ਭਗਤੀ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲਾ ਵੱਤਾ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟਾ ਨਾਹੀ ਹਲਤ ਪਲਤ ਹਰ ਧਨ ਕੀ ਭਗਤਾ ਕਉ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਸਥਿਰ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰੈ ਪਾਣੀਆਂ ਜਮਦੂਤਾ ਕਿਸੈ ਕਾ ਗਵਾਇਆ ਨਾ ਜਾਈ ਹਰ ਧਨ ਕਉ ਚੱਕਾ ਨੇੜ ਨਾ ਆਵਈ ਜਮ ਜਾਗਾਤੀ ਡੰਡ ਨਾ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿਨ੍ਹਾਂ ਇੱਕ ਵੇਖ ਨਾਲ ਨਾ ਜਾਈ ਹਲਤਾ ਵਿੱਚ ਸਾਕਤ ਦੁਹੇਲੇ ਭਏ ਹੱਥੋਂ ਛੁੜਕ ਗਇਆ ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜਿਸ ਨੋ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਕਉ ਗੁਰ ਸੋਜੀ ਪਾਈ ਸੋਹੀ ਮਹੱਲਾ ਚੌਥਾ ਜਿਸਨੋ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਨ ਤਿਸਕੀ ਮਹਿਮਾ ਕਿਆ ਵਰਨੀ ਹੈ ਜਿਸ ਕਾ ਹਿਰਦੈ ਵਸਿਆ ਮੇਰਾ ਹਰ ਭਗਵਾਨ ਗੋਬਿੰਦ ਗੁਣ ਗਾਈਐ ਜੀਉ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈ ਹੈ ਪਰਮ ਨਿਧਾਨ ਜੋ ਦੂਜਾ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋ ਨਿਹ ਫਲ ਸਭ ਅਗਿਆਨ ਜਿਸ ਨਉ ਪ੍ਰਤੀਤ ਹੋਵੈ ਤਿਸ ਕਾ ਗਾਵਿਆ ਥਾਈ ਪਵੈ ਸੋ ਪਾਵੈ ਦਰਗਹਿ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਹੇ ਤੇ ਹਾ ਹੋ ਕਰੀ ਵਖਿਆਨ ਸੋਹੀ ਮਹੱਲਾ ਚੌਥਾ ਕਰ ਸਤਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਵਰਨਾ ਕੋਈ ਰਹਾਉ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ ਬੱਕਰੀ ਸਿੰਘ ਇੱਕ ਤੈ ਥਾਏ ਰਾਖੇ ਮਨ ਹਰ ਜਪ ਭ੍ਰਮ ਪਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤ ਹੋ ਹਰ ਨਿਮਾਣਿਆ ਮਾਣ ਦਿਵਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹਨਾਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੋਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣ ਹੈ ਕਿਆ ਤੁਧ ਪਹਿ ਆਖ ਸੁਣਾਈ ਹੈ ਬੁਰਾ ਭਲਾ ਤੁਧ ਸਭ ਕਿਛ ਸੂਝੈ ਜਿਹਾ ਕੋ ਕਰੇ ਤੇਹਾ ਕੋ ਪਾਈ ਹੈ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ ਬੁਰਾ ਭਲਾ ਤੁਧ ਸਭ ਕਿਛ ਸੂਝੈ ਤੁਧ ਭਾਵੈ ਤਿਵੈ ਬੁਲਾਵ ਹੈ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੁੱਖ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵ ਹੈ ਇੱਕ ਮਨਮੁੱਖ ਧੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰਹਾ ਤੇਹਾ ਕੋ ਹੋਵੈ ਬਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣ ਹੈ ਸਭ ਤੁਧ ਨੋ ਨਿਤ ਧਿਆਏ ਜਿਸ ਨੋ ਤੁਧ ਭਾਵੈ ਤਿਸ ਨੂੰ ਤੂੰ ਮਿਲ ਹੈ ਜਨ ਨਾਨਕ ਸੋ ਥਾਏ ਪਾਏ ਸੋਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹੋਮੈ ਰੋਗ ਗਏ ਰਹਾਉ ਬ੍ਰਹਮਾ ਬੇਸਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ ਜਿਨਕੀਏ ਤਿਸੈ ਨਚੇਤਾ ਬੱਪੜੇ ਹਰ ਗੁਰਮੁਖ ਸੋਝੀ ਪਾਈ ਹੋਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁੱਖ ਪਹਾਰੀ ਗੁਰਪ੍ਰਸਾਦੀ ਕੋ ਵਿਰਲਾ ਛੂਟਾ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣ ਤਾ ਕਾ ਰੂਪ ਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਸੋਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀ ਹੈ ਆਪਣਾ ਕੀਤਾ ਕਿਛੂ ਨਾ ਹੋਵੈ ਜੇ ਹਰ ਭਾਵੈ ਤਿਉ ਰੱਖੀ ਹੈ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਕ ਹੈ ਜੋ ਭਾਵੈ ਤਿਵੈ ਬਖਸੋ ਰਹਾਉ ਸਭ ਜੀਓ ਪਿੰਡ ਦੀਆ ਤੁਧ ਆਪੇ ਘਰ ਲਾਇਆ ਜਿਹਾ ਤੂੰ ਹੁਕਮ ਕਰਹਿ ਤੇ ਇਹ ਕੁਕਰਮ ਕਮਾਵੈ ਜਿਹਾ ਤੁਧ ਤੁਰ ਲਿਖ ਪਾਇਆ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੈ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵ ਹੈ ਇੱਕ ਮਨਮੁਖ ਕਰਹਿ ਸਿਰੋ ਵੈ ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹੋ ਮੂਰਖ ਮੁਗਦ ਨੀਚਾਣ ਜਨ ਨਾਨਕ ਕਹੋ ਹਰ ਬਖਸ਼ ਲੈ ਮੇਰੇ ਸਵਾਮੀ ਸਰਣਾਗਤ ਪਇਆ ਜਾਣ ਰਾਗ ਸੂਹੀ ਮਹੱਲਾ ਪੰਜਵਾ ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਰੂਪ ਏਖ ਦਿਖਲਾਈ ਸਾਂਗ ਉਤਾਰ ਥੰਮਿਓ ਪਾ ਸਾਰਾ ਤਬੇ ਕੋ ਏਕ ਅੰਕਾਰਾ ਕਮਨ ਰੂਪ ਦ੍ਰਿਸ਼ਟਿਓ ਬਿਨ ਸਾਇਓ ਕਤਹ ਗਇਓ ਓਹੋ ਕਤ ਤੇ ਆਇਓ ਰਹਾਓ। ਜਲ ਤੇ ਉਠਾ ਅਨਕ ਤਰੰਗਾ ਕਣਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕ ਅੰਕਾਰਾ ਸਹਿਸ ਘਟਾ ਮਹਿ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੂਟੇ ਤੇ ਏਕ ਅੰਕਾਰ ਓਹੋ ਅਬਿਨਾਸੀ ਬਿਨ ਸੁਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੁਰੈ ਹਉਮੈ ਮਲ ਧੋਈ ਕਹੋ ਨਾਨਕ ਮੇਰੀ ਪਰਮਗਤ ਹੋਈ। ਸੋਹੀ ਮਹਲਾ ਪੰਜਵਾ ਕੀਤਾ ਲੋੜ ਹੈ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਹੁਲਾਜ ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਮਨ ਕਰੇ ਪ੍ਰਤਪਾਲਾ ਰਹਾਉ। ਜਲ ਥਲ ਮਹੀਅਲ ਰਹਿਆ ਭਰਪੂਰ ਨਿਕਟ ਵਸਾ ਨਾਹੀ ਪ੍ਰਭ ਦੂਰ ਲੋਕਪਤੀ ਯਾਰਾ ਕਛੂ ਨਾ ਪਾਈਐ ਸਾਰ ਲੱਗੈ ਸਾਚ ਲੱਗੈ ਤਾਹੂੰ ਮੈਂ ਜਾਈਐ ਜਿਸ ਨੂੰ ਲਾਇ ਲਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋਏ ਘਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਣ ਹਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ। ਸੋਹੀ ਮਹੱਲਾ ਪੰਜਵਾ ਧਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਬਮਾਨੈ ਪ੍ਰੈ ਸੋ ਰਾਤੀ ਰਲੀਆ ਮਾਨੈ ਸੁਨ ਸਖੀਏ ਪ੍ਰਭ ਮਿਲਨ ਨੀਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ। ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛੁਤਾਵੈ ਜਬ ਰਹਿਣ ਬਿਹਾਵੈ ਕਰਮਹੀਨ ਮਨਮੁਖ ਦੁੱਖ ਪਾਵੈ ਬਿਨਉ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਦੂਰ। ਸੋਹੀ ਮਹੱਲਾ ਪੰਜਵਾ ਗ੍ਰਹਿਓ ਵਸ ਗੁਰ ਕੀਨਾ ਹੋ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਮਨ ਕਹਾ ਗੁਣ ਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੇ ਰਹਾਉ ਸਤ ਸਿਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਵਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੈ ਜਾਂ ਪਿਰ ਘਰ ਆਵੈ ਗੁਣ ਕਾਮਣ ਕਰਕੰਤਰੀ ਜਾਇਆ ਵਸ ਕਰ ਲੀਨਾ ਗੁਰਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜੀਆਰਾ ਸੇਜ ਵਿਛਾਈ ਸਰਧਾ ਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ। ਸੋਹੀ ਮਹੱਲਾ ਪੰਜਵਾ ਉਮ ਕਿਉ ਹੀ ਉਹ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੇ ਅਜਾਈ ਸੁਨਤ ਸੁਦੇਸਰੋ ਪ੍ਰੇ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਕਿਨ ਬਿਦ ਹੀਅਰੋ ਧੀਰਾ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਓ। ਏਕਾ ਸੇਜ ਵਿਛੀ ਧਨ ਕੰਤਾ ਧਨ ਸੂਤੀ ਪਿਰ ਸੱਜਾ ਗੰਤਾ ਪੀਓ ਮਧਰੋ ਧਨ ਮਤਵੰਤਾ ਧਨ ਜਾਗਾ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦੇਸੰਤਰ ਮੈਂ ਸਗਲੇ ਝਾਗੇ ਖਿਨ ਰਹਿ ਨ ਪਾਵੋ ਬਿਨ ਪੱਗ ਪਾਗੇ ਹੋਏ ਕਿਰਪਾਲ ਪ੍ਰਭ ਮਿਲ ਹੈ ਸੁਭਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਝੀ ਤਪਤ ਘਰ ਹੈ ਪਿਰ ਪਾਇਆ ਸਗਲ ਸਿਗਾਰ ਹੁਣ ਮੁਝੈ ਸੁਹਾਇਆ ਕਹੁ ਨਾਨਕ ਪੁਰ ਭਰਮ ਚੁਕਾਇਆ ਜਹਿ ਦੇਖਾ ਤਹਿ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ। ਸੋਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੰਭਾਲੀ ਮੇਹ ਮੋਹੇ ਨਿਰਗੁਣ ਕੇ ਦਾ ਤਾਰੇ ਬਹਿ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤ ਮਨਮੋਹਨਾ ਤੇਰੇ ਦਰਸ਼ਨ ਕਉ ਹੰਬਾਰੇ ਰਹਾਉ। ਪ੍ਰਭ ਦਾਤਾ ਮੋਹੇ ਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੇ ਸੁਖ ਛਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਆਗਮਾ ਪਾਰੇ ਕਿਆ ਸੇਵਕ ਮਾਵੋ ਕਿਆ ਕਹਿਰੀ ਜਾਵੋ ਬਿਦ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਐ ਅੰਤ ਨ ਲਹੀਐ ਮਨ ਤਰਸੈ ਚਰਨਾਰੇ ਪਾਵੋ ਦਾਨ ਢੀਠ ਹੋਏ ਮਾਗੋ ਮੁਖ ਲਾਗੈ ਸੰਤਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ। ਸੋਹੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮਗਨ ਬਹੁਤਾ ਮਹਿਲ ਨ ਪਾਵੈ ਕਹਿ ਤੋ ਪਹੁਤਾ ਜੋ ਪ੍ਰੇਯ ਮਾਨੇ ਤਿਨ ਕੀਰੀ ਸਾ ਕੂੜੇ ਮੂਰਖ ਕੀ ਹਾਠੀ ਸਾ ਰਹਾਉ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿ ਤੋ ਮਹਿਲੀ ਨਿਕਟ ਨਾ ਆਵੈ ਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਮੁਖ ਕਹਿ ਮੁਖਰਾਤਾ ਕਹੋ ਨਾਨਕ ਪ੍ਰਭ ਬਿਨਉ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਉ ਰਹਾਉ ਦੂਜਾ ਸੋਹੀ ਮਹੱਲਾ ਪੰਜਵਾ ਬੁਰੇ ਕਾਮ ਕਹੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਬੂਜਾ ਨਾਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕਉ ਬਿਕਸ ਫੂਲ ਬੈਠਾ ਸਾਜਨਾ ਕਾ ਦਰਸਨਾ ਡੀਠਾ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ ਬਿਖੈ ਨਾਦ ਕਰਨ ਸੁਣ ਪੀਨਾ ਹਰ ਜਸ ਸੁਣ ਤਾਲਸ ਮਨ ਕੀਨਾ ਦ੍ਰਿਸ਼ਟ ਨਾ ਹੀਰੇ ਪੇਖ ਤੇ ਅੰਧੇ ਛੋਟ ਜਾਹੇ ਝੂਠੇ ਸਭ ਧੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀਜੈ ਕਰ ਕਿਰਪਾ ਮੋਹੇ ਸਾਧ ਸੰਗ ਦੀਜੈ ਤੋ ਕੇ ਛਪਾਈਐ ਜੋ ਹੋਈਐ ਰੇਨਾ ਜਿਸਾ ਬੁਝਾਏ ਤਿਸ ਨਾਮ ਲੈਨਾ ਰਹਾਉ ਸੋਹੀ ਮਹੱਲਾ ਪੰਜਵਾ ਕਰ ਮਹਿ ਠਾਕੁਰ ਨਦਰ ਨਾਵੈ ਗਲ ਮਹਿ ਪਾਹਣ ਲੈ ਲਟਕਾਵੈ ਪਰਮੇ ਭੂਲਾ ਸਖਤ ਫਿਰਤਾ ਨੀਰ ਬਿਰੋਲਾ ਖਪ ਖਪ ਮਰਤਾ ਰਹਾਉ ਜਿਸ ਪਾਹਣ ਕਉ ਠਾਕੁਰ ਕਹਿਤਾ ਉਹ ਪਾਹਣ ਲੈ ਉਸ ਕਉ ਡੁਬਤਾ ਗੁਨ ਹੈ ਗਾਰ ਲੂਣ ਹਰਾਮੀ ਪਾਹਣ ਨਾਵ ਨ ਪਾਰ ਗਿਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀ ਅਲ ਪੂਰਨ ਵਿਧਾਤਾ ਸੋਹੀ ਮਹੱਲਾ ਪੰਜਵਾ ਲਾਲਨ ਰਾਵਿਆ ਕਮਨ ਗਤੀਰੀ ਸਖੀ ਬਤਾਵਹੋ ਮੁਝ ਮਤੀਰੀ ਸੁਹਬ ਸੁਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਵ ਮਲੋਵੋ ਸੰਗ ਨੈਨ ਪਤੀਰੀ ਜਹਾ ਪਠਾਵਹੋ ਜਾਉ ਤਤੀਰੀ ਜਪ ਤਪ ਸੰਜਮ ਦੇਉ ਜਤੀਰੀ ਇੱਕ ਨਿਮਖ ਮਿਲਾਵਹੋ ਮੋਹੇ ਪ੍ਰਾਨ ਪਤੀਰੀ ਮਾਣ ਤਾਣ ਅਹਮ ਬੁੱਧ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੋਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਣ ਆਧਾਰਾ ਤੁਝੀ ਪੇਖ ਪੇਖ ਮਨ ਸਾ ਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਾ ਨਾ ਬਿਸਰਾ ਕਾਹੂ ਬੇਰਾ ਰਹਾਉ ਬੈਖਰੀ ਦਹੋ ਦਾਸਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਿਹੇਰਾ ਕੋਟ ਦਾਸ ਜਾ ਕੇ ਦਰਬਾਰੇ ਨਿਮਖ ਨਿਮਖ ਵਸਾ ਤਿੰਨ ਨਾਲੇ ਹਉ ਕੇਸ਼ ਨਾਹੀ ਸਭ ਕੇਸ਼ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੋਹੀ ਮਹੱਲਾ ਪੰਜਵਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾ ਮਹਿਵਾਸਾ ਹੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲਾ ਕਾਹੂ ਨੇਤਰ ਹੋ ਡੀਠੀ ਰਹਾਉ ਤਹ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰਹਾ ਹਰ ਰੰਗਾ ਤਹ ਮਰਨ ਨਾ ਜੀਵਨ ਸੋਗ ਨਾ ਹਰਖਾ ਤਾਤ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੋਹੀ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਸੰਗ ਉਹ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚ ਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰ ਕੇ ਸੁਮਨ ਹੈ ਸੁਧਾਰੇ ਜਾ ਕਾ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦਬਲਿਹਾਰੇ ਸੋਹੀ ਮਹੱਲਾ ਪੰਜਵਾ ਰਹਿਣ ਨਾ ਪਾਵ ਹੈ ਸੁਰ ਨਰ ਦੇਵਾ ਉਠ ਸੁਧਾਰੇ ਕਰਮਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸਨ ਪਾਇਆ ਰਹਾਉ ਬਾਦ ਸਾਹਾ ਵਾਪਾਰੀ ਮਰਨਾ ਜੋ ਦੀਸਾ ਸੋ ਕਾਲਾ ਖਰਨਾ ਕੂੜਾ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰਹੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੋਹੀ ਮਹੱਲਾ ਪੰਜਵਾ ਕਟਕਟ ਅੰਤਰ ਤੁਮੈ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ ਤੁਮ ਹੀ ਪੇਖ ਪੇਖ ਮਨ ਬਿਗਸਾਰੇ ਰਹਾਉ अनक जोन भ्रम भ्रम भ्रम हारे उठ गही अब साध संगारे अगम गोचर लख पारे नानक सिमरै दिन रह नारे सो ही महला पंजवा कवन काज माया वड्याई जाको बिनस बार न काई यो सुपना सोत नहीं जाना अचेत व्यवस्था मह लपटाना अचेत व्यवस्था मह लपटाना रहाओ महा मोहे मोहयो गावारा पेखत पेखत ऊठ सिधारा ऊच ते ऊच ताका दरबारा कई जंत बिना हे उपारा दूसर होआ ना को होई दूसर होआ ना को होई जप नानक प्रभे को सोई सोही महला पंजवा सिमर सिमर ताको हो जीवा चरण कमल तेरे पतोए तोए पीवा सोहर मेरा अंतर जामी भक्त जना का संग स्वामी रहाओ सुन सुन अमृत नाम त्यावा अठ पहर तेरे गुण गावा पेख पेख लीला मना नंदा गुण पार प्रभ परमानंदा जाकै सिमरन कछ पौ न व्यापै सदा सदा नानक हर जापै सोही महला पंजवा गुर कै बचन हृदय ध्यान धारी रसना जाप जपो बन वारी सफल मूर्त दर्शन बलिहारी चरण कमल मन प्राण आधारी रहाओ साध संग जन्म मरण निवारी अमृत कथा सुन करण आधारी काम क्रोध लो मोह तजारी दृढ़ नामदान स्नान सुचारी कहो नानक एहो तत बिचारी राम नाम जप पार उतारी सोही महला पंजवा लो मोहे मगन अपराधी करण हर की सेवना साधी पतित पावन प्रभ नाम तुम्हारे राख ले हो मोहे निर्गुण यारे रहाओ तू दाता प्रभंतर जामी काची देह मानुख अभिमानी स्वाद बाद ईरख मद माया इन संग लाग रतन जन्म गवाया दुख भंजन जग जीवन हर राया सगल त्याग नानक सरणाया सोही महला पंजवा पेखत चाखत कही अत अंधा सुनियत सुनिया नाही निकट वास्त कौ जाना दूरे पापी पाप कमाही सो कछ कर जित छुट्ट है प्राणी हर हर नाम जप अमृत बानी रहाओ घोर महल सदा रंग राता संगत मारा कछू न जाता रखै पोचार माटी का भांडा तुक चीर मिलै जम डांडा काम क्रोध लो मोहे बाधा महागरत मह निगरत जाता नानक की अरदास सुनीजै डूबत पाहन प्रभ मेरे लीजै सोही महला पंजवा जीवित मरा बुझै प्रभ सोए तिस जन कर्म प्राप्त होए सुन साजन उदुत्तर तरीय मिल साधु हरनाम उच्चरीय राहाओ एक बिना दूजा नहीं जाना कट कट अंतर पार ब्रह्म पछाना जो कछ करा सोई पल माना आदंत की कीमत जाना कहो नानक तिस जन बलिहारी जा कह हृदय वसै मुरारी सोही महला पंजवा गुर परमेसर करना हार सगल सृष्ट कहो दे आधार गुर के चरण कमल मन त्याए दुख दर्द स्तन ते जाए रहाओ भव जल डूबत सतगुर काडा जन्म जन्म का टूटा गांडा गुर की सेवा करहो दिन रात सुख सज मन आवै सांत सतगुर की रेण वड भागी पावै नानक गुर कौ सद बल जावै सोही महला पंजवा गुर अपने ऊपर बल जाई है अठ पैर हर हर जस गाई है सिमरो सो प्रभ अपना स्वामी सगल कटा का अंतर जामी रहाओ चरण कमल सो लागी प्री साची पूर्ण निर्मल रीत संत प्रसाद वसा मन माही जन्म जन्म के किल विख जाही कर कृपा प्रभ दीन दयाला नानक मागै संतर वाला सोही महला पंजवा दर्शन देख जीवां गुर तेरा पूर्ण कर्म होए प्रभ मेरा एह बेनंती सुन प्रभ मेरे देह नाम कर अपने चेरे रहाओ अपनी सरन राख प्रभ दाते गुर प्रसाद कने विरला जा

ਨਾਨਕ ਦਾਸ ਹਰਿ ਸਰਨੰ ਦੁਆਰੇ ਸੋਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਹਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਡੁਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਤੇ ਕਰਤਾ ਅਸਥਿਰ ਕੀਨੇ ਰਹਾਉ ਗੁਣ ਗਾਵਤ ਚੁਤਾ ਬਿਨਾਸੀ ਤਾਤੇ ਕਾਟੀ ਜਮਕੀ ਫਾਸੀ ਕਰ ਕਿਰਪਾਲੀ ਨੇ ਲੜਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੋਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪ੍ਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸੋਹੀ ਮਹੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਉ ਦਇਆਲਾ ਦਰਸ਼ਨ ਦੇਹ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤ ਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲਾ ਜਪ ਨਾਲਾ ਨਾਨਕ ਜਾਚਾ ਸੰਤਰ ਵਾਲਾ ਸੋਹੀ ਮਹੱਲਾ ਪੰਜਵਾਂ ਤੈਸ ਵਿਨ ਦੂਜਾ ਵਰ ਨ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੇ ਨਵਾਂ ਨਿਰੋਆ ਨਾਨਕ ਰੱਖਾ ਆਪੇ ਹੋਆ ਸੋਹੀ ਮਹੱਲਾ ਪੰਜਵਾਂ ਦਰਸ਼ਨ ਕਉ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਵਿਛੋਹਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨ ਪਾਈ ਅਨਕ ਜਨ ਬੀਤੀ ਅਨ ਭਰਮਾਈ ਘਰ ਵਾਸਨਾ ਦੇਵੈ ਦੁੱਤਰ ਮਾਈ ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ ਨਾ ਦੀਜਾ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਨਾ ਨਾਨਕ ਗਤ ਪਾਈ ਸੋਹੀ ਰਾਗ ਸੋਹੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਵੇ ਉਹ ਬਡਪਨਾ ਮਾਇਆ ਲਪਟਾਏ ਪੀਸਨ ਪੀਸ ਹੋੜ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨ ਕਿਤੈ ਕਾਜ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜਿਹ ਰਚ ਲੋਭਾ ਆਏ ਸਭ ਕਿਛ ਤੁਮਰਾ ਹਾਥ ਪ੍ਰਭ ਆਪ ਕਰੇ ਕਰਾਏ ਸਾ ਸਾ ਸਿਮਰਤ ਰਹਾ ਨਾਨਕ ਦਾਨ ਪਾਏ ਸੋਹੀ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਨ ਧਨ ਤਿਸ ਕਪ ਨਿਹਾਰਾ ਭਾਈ ਮੀਸੋ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾ ਕਾ ਕਰ ਬੀਜਣਾ ਸੰਤ ਚੌਰ ਟੁਲਾਵੋ ਸੀਸ ਨਿਹਾਰੋ ਚਰਨ ਤਾਲ ਧੂਰ ਮੁਖ ਲਾਵੋ ਮਿਸਟ ਬਚਨ ਬੇਨਤੀ ਕਰਾਓ ਦੀਨ ਕੀ ਨਿਆਈ ਤਜ ਬਮਾਨ ਸਰਨੀ ਪਰੋ ਹਰ ਗੁਣ ਨਿਧ ਪਾਈ ਅਵ ਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮਹਿ ਸਿੰਚਾਓ ਬੰਦੋ ਬਾਰ ਬਾਰ ਚਿਤਵਾਓ ਮਨ ਆਸਾ ਕਰੋ ਜਨ ਕਾ ਸੰਗ ਮਗੋ ਨਾਨਕੋ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੋਹੀ ਮਹੱਲਾ ਪੰਜਵਾਂ ਜਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ ਰਾਖ ਲੇ ਹੋ ਇਹੋ ਬਿਖਈ ਜੀਓ ਦੇਹੋ ਆਪਣਾ ਨਾਓ ਰਹਾਉ ਜਾਤੇ ਨਾਹੀ ਕੋ ਸੁਖੀ ਤਾ ਕੈ ਪਾਛਾ ਜਾਓ ਛੋੜ ਜਾਹੇ ਜੋ ਸਗਲ ਕਹੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੋਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ ਜਪ ਮਨ ਗੋਬਿੰਦ ਏਕਾਵਰ ਨਹੀਂ ਕੋ ਲੇਖਾ ਸੰਤ ਲਾਗ ਮਨ ਹੈ ਛਾੜ ਦੁਬਦਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪਿਰੀਆ ਤਹਾ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁ ਬਿਧ ਫਿਰੀਆ ਪਰ ਕੋ ਹਿਰੀਆ ਬਿਖਨਾ ਕਿਰੀਆ ਸਾਧੂ ਸੰਗ ਪਰੀਆ ਹਰਦੁਆਰਾ ਖਰੀਆ ਦਰਸ਼ਨ ਕਰੀਆ ਨਾਨਕ ਗੁਰਮਿਰੀਆ ਬਹੁਰਨ ਫਿਰੀਆ ਸੋਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾ ਸਾਰਾ
ਰਹਾਉ ਬਹੁ ਬਿਧ ਰੂਪ ਰੰਗਾ ਪਾਰਾ ਪੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਵਰਨ ਚੇਹਨ ਨਾਹੀ ਮੁਖ ਨਾ ਮਾਸਾਰਾ ਕਹਿਣ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸੋਹੀ ਮਹੱਲਾ ਪੰਜਵਾ ਤੋ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਜੋ ਭਾਵੈ ਤਿਉ ਰਾਖੋ ਸਵਾਮੀ ਮਾਰਗ ਗੁਰੈ ਬਿਠਾਇਆ ਰਹਾਉ ਮਹਾ ਦੁੱਤਰ ਮਾਇਆ ਜੈਸੇ ਪਵਨ ਚੁਲਾਇਆ ਸੁਣ ਸੁਣ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕੂਪ ਆਇਆ ਪਾਵਕ ਸਗਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾ ਕਰ ਛੇਵਾਂ ਇੱਕ ਵੋ ਅਹੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀ ਆ ਮਿਲਾ ਨਾਮ ਆਧਾਰਾ ਤੁੱਠਾ ਸੱਚਾ ਪਾ ਤੇ ਸਾਹੋ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਗਮ ਹੈ ਨੂਪ ਤੇਰਾ ਦਰਸਾਰਾ ਹਉ ਕੁਰਬਾਣੀ ਤੇਰਿਆ ਸੇਵਕਾ ਜਿਨ ਹਰਨਾਮ ਪਿਆਰਾ ਸਭੇ ਇੱਛਾ ਪੂਰੀ ਆ ਜਪਾਇਆ ਗਮਾ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਨਾ ਕਉ ਬਲਿਹਾਰਾ ਰਾਗ ਸੂਹੀ ਮਹੱਲਾ ਪੰਜਵਾ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ ਹੇ ਜਿਸ ਨਉ ਹੋਏ ਦਇਆਲਾ ਸਾਈ ਭਗਤ ਜੋਤ ਭਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋਤ ਭਾਵੈ ਸੋ ਪ੍ਰਵਾਨ ਮੰਤਨ ਤੂੰ ਹੈ ਆਧਾਰੀ ਰਹਾਉ ਤੂੰ ਦਇਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹੋ ਅਪਾਰਾ ਤੂਚਾ ਕੋਈ ਅਵਰ ਨ ਤੇਰੀ ਪਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀਂ ਸੁਖ ਦਾਤੇ ਦਿਨ ਰਹਿਣ ਸਾਹਸ ਗੁਣ ਗਾਵਾ ਜੇ ਸੁਆਮੀ ਤੁਦ ਭਾਵਾ ਨਾਮ ਤੇਰਾ ਸੁਖ ਨਾਨਕ ਮਾਗਾ ਸਾਹਿਬ ਤੁੱਠਾ ਪਾਵਾ ਸੋਹੇ ਮਹੱਲਾ ਪੰਜਵਾ ਵਿਸਰਾ ਨਾਹੀਂ ਜਿਤ ਤੂੰ ਕਬਹੂ ਸੋ ਥਾਨ ਤੇਰਾ ਕਿਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇਹਾ ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ ਖੋਜਿਤ ਖੋਜਿਤ ਭਇਆ ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾਉ ਵੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰੈ ਬਿਲ ਲਾਤੇ ਤੇ ਪੀ ਮੋਹੇ ਮਾਈ ਦਸ ਅਵਤਾਰ ਰਾਜੇ ਹੋਏ ਪਰਤੇ ਮਹਾਦੇਵ ਦੂਤਾ ਤਿੰਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬੇਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਸੋਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋਦੀ ਸਹਿ ਤਿੰਨ ਜਮ ਜਾਗਾਤੀ ਲੂਟੈ ਨਿਰਬਾਨ ਕੀਰਤਨ ਗਾਵ ਹੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸਨਾਨਾ ਇਸ ਕਲ ਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਿਤ ਸਭ ਸਾਸਤ ਇਨ ਪੜਿਆ ਮੁਕਤਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚੌਹ ਵਰਨਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰਾ ਸੋ ਕਲ ਮਹਿ ਘਟ ਘਟ ਨਾਨਕ ਮਾਝਾ ਸੋਹੀ ਮਹੱਲਾ ਪੰਜਵਾ ਜੋ ਕੁਛ ਕਰੈ ਸੋਈ ਪ੍ਰਭ ਮਨ ਹੈ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਤੇ ਮੇਰੇ ਰਾਮ ਹਰ ਸੰਤਾਂ ਜੇਬਡ ਨਾ ਕੋਈ ਭਗਤਾਂ ਬਣ ਆਈ ਆਪਣੇ ਸਿਓ ਜਲ ਥਲ ਮਹੀ ਅਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾ ਕਾ ਨੇੜ ਨਾ ਆਵੈ ਜਨਮ ਜਨਮ ਕਾ ਵਿਛੁੜਿਆ ਹੋਵੈ ਤਿੰਨ ਹਰ ਸਿਵਾਣ ਮਿਲਾਵੈ
ਮਾਇਆ ਮੋਹ ਭਰਮ ਭਉ ਕਾਟਾ ਸੰਤ ਸਰਨ ਜੋ ਆਵੈ ਜੇਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੇਤਕ ਵਰਨਉ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਸੋ ਹੀ ਮਹੱਲਾ ਪੰਜਵਾ ਮਹਾਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਦੇ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿੱਤ ਆਇਆ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧ ਕੂਪ ਤੇ ਕਾਢ ਲਈਏ ਤੁਮ ਆਪੇ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਾਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖਦਾਤਾ ਭੇਟਿਆ ਸਤਿਗੁਰ ਪੂਰਾ ਸੋ ਹੀ ਮਹੱਲਾ ਪੰਜਵਾ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖਾ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੋਹਿਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟਾ ਕਤ ਹੋ ਕਾਚੀ ਦੇਹੇ ਏਆਣੀ ਕਿਰਪਾ ਕਰਹੋ ਪ੍ਰਭ ਕਰਨਾ ਹਾਰੇ ਤੇਰੀ ਬਖਸ਼ ਨਿਰਾਲੀ ਜੀ ਅਜੰਤ ਸਭ ਤੇਰੇ ਕੀਤੇ ਘੱਟ ਘੱਟ ਤੂੰ ਹੀ ਧਿਆਈ ਹੈ ਤੇਰੀ ਗਤ ਮੈਂ ਤੂੰ ਹੈ ਜਾਣ ਹੈ ਕੁਦਰਤ ਕੀਮ ਨਾ ਪਾਈ ਹੈ ਨਿਰਗੁਣ ਮੁਗਧ ਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰਹੋ ਨਾਨਕ ਗੁਣ ਗਾਵੈ ਮਿੱਠਾ ਲੱਗਾ ਤੇਰਾ ਭਾਣਾ ਸੋ ਹੀ ਮਹੱਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕਾ ਹਮ ਬਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤ ਸਾਹੀ ਸੱਚੇ ਸੇਤੀ ਰਾਤੇ ਸੱਚਾ ਸੁੱਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਸੋ ਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨਾ ਹਾਰਾ ਚਰਨ ਧੂੜ ਤੇਰੀ ਸੇਵਕ ਮਾਗਾ ਤੇਰੇ ਦਰਸ਼ਨ ਕੁਬਲੇ ਹਾਰਾ ਮੇਰੇ ਰਾਮ ਰਾਏ ਜੋ ਰੱਖ ਤਿਉ ਰਹੀ ਹੈ ਤੁਧ ਭਾਵ ਤਾ ਨਾਮ ਜਪਾਵ ਹੈ ਸੁਖ ਦੇ ਰਾਜਤਾ ਲਹੀ ਹੈ ਰਹਾਵ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਹਾ ਬੈਕੁੰਠ ਜੈ ਹਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੇ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਇਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੋ ਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾਨੰਦਾ ਜਿਸ ਵਿਸਰਹ ਸੋ ਮਰ ਜਾਏ ਦਇਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੇਬ ਡਬਰ ਨਾ ਕੋਈ ਜੈਸਨੋ ਲਾਏ ਲੈ ਹੈ ਸੋ ਲਾਗੈ ਭਗਤ ਤੁਹਾਰਾ ਸੋਈ ਦੁਏ ਘਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ ਸਾਹ ਸਾਸ ਨਾਨਕਾ ਰਾਧੇ ਆਠ ਪਹਿਰ ਗੁਣ ਗਾਵਾ ਸੋ ਹੀ ਮਹੱਲਾ ਪੰਜਵਾ ਜੈਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲਣ ਜਾਣਾ ਮਾਇਆ ਮਦਮਾਤਾ ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਉ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁੱਖ ਨਾਸਾ
ਤੇਰੀ ਬਖਸ਼ ਨਾ ਮੇਟਾ ਕੋਈ, ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧਾ ਹੈ ਤੇਰੀ ਸਰਨ ਤੇਰਾ ਪ੍ਰਵਾਸਾ, ਪੰਚ ਦੁਸ਼ਟ ਲੈ ਸਾਧਾ ਹੈ ਗਿਆਨ ਧਿਆਨ, ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੋਹੀ ਮਹਲਾ ਪੰਜਵਾ, ਸਗਲ ਤਿਆ ਗੁਰਸਰਣੀ ਆਇਆ, ਰੱਖ ਹੋ ਰੱਖਨਹਾਰੇ, ਜਿਤ ਤੂੰ ਲਾਭ ਹੈ ਤਿਤ ਹਮ ਲਾਗਾ, ਕਿਆ ਇਹ ਜੰਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸੁਆਮੀ ਰਹਾਉ। ਆਠ ਪਹਿਰ ਪ੍ਰਭ ਆਪਣਾ ਧਿਆਈ ਹੈ, ਗੁਰਪ੍ਰਸਾਦ ਭਉ ਤਰੀ ਹੈ, ਆਪ ਤਿਆਗ ਹੋਈ ਹੈ ਸਭ ਰੇਣਾ, ਜੀਵ ਤਿਆਗ ਉਮਰੀ ਹੈ, ਸਫਲ ਜਨਮ ਤਿਸਕਾ ਜਗ ਭੀਤਰ, ਸਾਧ ਸੰਗਨਾ ਉਹ ਜਾਪੇ, ਸਗਲ ਮਨੋਰਥ ਤਿਸਕੇ ਪੂਰਨਾ, ਜਿਸ ਦਇਆ ਕਰੇ ਪ੍ਰਭ ਆਪੇ। ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਨ ਦਇਆਲਾ, ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧ ਰਵਾਲਾ। ਰਾਗ ਸੋਹੀ ਅਸ਼ਟਪਦੀਆਂ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਧ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬੈਣਾ, ਰਹਾਉ ਸਹਿਜ ਸੀਗਾਰ ਕਾਮਣ ਕਰ ਆਵੈ, ਤਾ ਸੁਹਾਗਣ ਜਾਂ ਕੰਤਾ ਭਾਵੈ, ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ, ਸੁਰਤ ਮਤ ਨਾਹੀਂ ਚਤੁਰਾਈ, ਕਰ ਕਿਰਪਾ ਪ੍ਰਭ ਲਾਭ ਹੋ ਪਾਈ, ਖਰੀ ਸਿਆਣੀ ਕੰਤ ਨਾ ਭਾਣੀ, ਮਾਇਆ ਲਾਗੀ ਪਰਮ ਭੁਲਾਣੀ, ਹੋਮੈ ਜਾਈ ਤਾ ਕੰਤ ਸਮਾਈ, ਤੋ ਕਾਮਣ ਪਿਆਰੇ ਨਵ ਨਿਧ ਪਾਈ, ਅਨਕ ਜਨਮ ਬਿਛੁਰਤ ਦੁੱਖ ਪਾਇਆ, ਕਰ ਗੈ ਲੇ ਹੋ ਪ੍ਰੀਤਮ ਪ੍ਰਭ ਰਾਇਆ। ਭਣਤ ਨਾਨਕ ਸਹੁ ਹੈ ਪੀ ਹੋਸੀ, ਜੈ ਭਾਵੈ ਪਿਆਰਾ ਤੈ ਰਾਵੇਸੀ। ਸੋਹੀ ਮਹੱਲਾ ਪਹਿਲਾ, ਕਰਨਾਵਾ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਭਕਾ, ਥੋੜੜਿਆ ਦਿਨ ਚਾਰ ਜੀਓ, ਵਿਣਾ ਵੈ ਪ੍ਰਮ ਭੁੱਲੀਆ, ਠੱਗ ਮੁੱਠੀ ਕੂੜਿਆਰ ਜੀਓ, ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ। ਰੰਗੇ ਕਾ ਕਿਆ ਰੰਗੀ ਹੈ, ਜੋ ਰੱਤੇ ਰੰਗ ਲਾਏ ਜੀਓ, ਰੰਗਣ ਵਾਲਾ ਸੇਵੀ ਹੈ ਸੱਚੇ ਸੋਚਿਤ ਲਾਏ ਜੀਓ, ਰਹਾਓ ਚਾਰੇ ਕੁੰਡਾਂ ਜੇ ਪਵਹੈ, ਬਿਨ ਭਾਗਾਂ ਧਨ ਨਾਹੇ ਜੀਓ, ਅਗੁਣ ਮੁੱਠੀ ਜੇ ਫਿਰੈ, ਵਧ ਕਥਾਏ ਨ ਪਾਹੇ ਜੀਓ, ਗੁਰ ਰਾਖੇ ਸੇ ਉਭਰੇ ਸਦਰ ਤੇ ਮਨ ਮਾਹੇ ਜੀਓ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿਤ ਕਠੋਰ ਜੀਓ, ਤਿੰਨ ਮੁੱਖ ਨਾਮ ਨਾ ਉਪਜੈ, ਦੂਜਾ ਵਿਆਪੇ ਚੋਰ ਜੀਓ, ਮੂਲ ਨ ਬੁੱਝ ਹੈ ਆਪਣਾ ਸੇ ਪਸੂਆ ਸੇ ਢੋਰ ਜੀਓ, ਨਿਤ ਨਿਤ ਖੁਸ਼ੀ ਆ ਮਨ ਕਰੇ, ਨਿਤ ਨਿਤ ਮੰਗੈ ਸੁੱਖ ਜੀਓ, ਕਰਤਾ ਚਿਤਨਾ ਆਵਈ ਫਿਰ ਫਿਰ ਲੱਗਾ ਹੈ ਦੁੱਖ ਜੀਓ, ਸੁੱਖ ਦੁੱਖ ਦਾਤਾ ਮਨ ਵਸੈ, ਤਿਤ ਤਨ ਕੈਸੀ ਭੁੱਖ ਜੀਓ, ਬਾਕੀ ਵਾਲਾ ਤਲਬੀ ਹੈ ਸਿਰ ਮਾਰੇ ਜਿੰਦਾਰ ਜੀਓ, ਲੇਖਾ ਮੰਗੈ ਦੇਵਣਾ ਪੁੱਛਿਆ ਕਰ ਵਿਚਾਰ ਜੀਓ, ਸੱਚੇ ਕੀ ਲਿਵ ਉਬਰੈ ਬਖਸੇ ਬਖਸ ਸੁਣ ਹਾਰ ਜੀਓ, ਅਨਕੋ ਕੀਜੈ ਮਿੱਤੜਾ ਖਾ ਕਰ ਲੈ ਮਰ ਜਾਏ ਜੀਓ, ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੈ ਜਾਏ ਜੀਓ, ਨਦਰ ਪ੍ਰਭੂ ਤੇ ਛੁੱਟੀ ਆ ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਵੇਹੂਣਿਆ ਗੁਰਬਿਨ ਗਿਆਨ ਨ ਭਾਲ ਜੀਓ, ਖਿੰਚੋ ਤਾਣ ਵਿਗੁਚੀਐ ਬੁਰਾ ਭਲਾ ਦੁਏ ਨਾਲ ਜੀਓ, ਬਿਨ ਸ਼ਬਦ ਪਹਿਰ ਤਿਆ ਸਭ ਜੋ ਹੀ ਜਮਕਾਲ ਜੀਓ, ਜਿਨ ਕਰ ਕਾਰਨ ਧਾਰਿਆ ਸਬਸਾ ਦੇ ਆਧਾਰ ਜੀਓ, ਸੋ ਕਿਉਂ ਮਨ ਹੋ ਵਿਸਾਰੀ ਹੈ ਸਦਾ ਸਦਾ ਦਾਤਾਰ ਜੀਓ, ਨਾਨਕ ਨਾਮ ਨਵੀਸਰਾ ਨਿਧਾਰਾ ਆਧਾਰ ਜੀਓ। ਸੋਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾਂ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ, ਚੱਲਾ ਜਨਮ ਸਵਾਰ ਵੱਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ, ਰਹਾਉ ਮਨ ਤੋਂ ਸੱਚ ਸਲਾਹੇ, ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ, ਹੋ ਜੀਵਾਂ ਗੁਣ ਸਾਰ ਅੰਤਰ ਤੂੰ ਵਸੈ, ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸਾਇ, ਮੂਰਖ ਮਨ ਸਮਝਾਏ ਆਖੋ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ, ਨਿਤ ਨਿਤ ਰਿਦੈ ਸਮਾਲ ਪ੍ਰੀਤਮ ਆਪਣਾ, ਜੇ ਚੱਲੈ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ,
ਮਨਮੁਖ ਭਰਮ ਭੁਲਾਣਾ ਨਾ ਤੇ ਸੁਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਈ ਲਾਹ ਘਰ ਆਣਿਆ ਗੁਰਬਾਣੀ ਨਿਰਬਾਣ ਸਭ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ ਜਵਾਰਨ ਲੋਹਾ ਪਾਏ ਭੰਨ ਕਢਾਈ ਹੈ ਤਿਉ ਸਾਕਤ ਜੋਨੀ ਪਾਏ ਭਵੈ ਭਵਾਈ ਹੈ ਬਿਨ ਬੁੱਝੇ ਸਭ ਦੁੱਖ ਦੁੱਖ ਕਮਾਵਣਾ ਹੁਮੈ ਆਵੈ ਜਾਏ ਭਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣਹਾਰ ਹਰ ਨਾਮ ਧਿਆਈ ਹੈ ਮੇਲਾ ਹੈ ਤੁਜੈ ਰਜਾਏ ਸਬਦ ਕਮਾਈ ਹੈ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈ ਹੈ ਤੂੰ ਦੇਖੈ ਥਾਪ ਥਾਪ ਦਰਬੀ ਨਾਈ ਹੈ ਦੇਹੀ ਹੋਵਗ ਖਾਕ ਪਵਣ ਉਡਾਈ ਹੈ ਇਹੋ ਕਿੱਥੈ ਘਰ ਓ ਤਾਕ ਮਹਿਲ ਨਾ ਪਾਈਐ ਦੇਹੋ ਦੀਵੀ ਅੰਧ ਘੋਰ ਘਬ ਮੋਹਾਈਐ ਗਰਭ ਮੂਸੈ ਘਰ ਚੋਰ ਕੈਸਰੂ ਆਈਐ ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈ ਹੈ ਸਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰਨਾਮ ਗੁਰਸੁਰਤ ਬੁਝਾਈਐ ਸਦਾ ਰਹਿ ਨੇਕਾਮ ਜੇ ਗੁਰਮਤਿ ਪਾਈਐ ਰਾਤ ਦੇਹੈ ਹਰ ਨਾਵ ਮਨ ਵਸਾਈ ਹੈ ਨਾਨਕ ਮੇਲ ਮਿਲਾਏ ਜੇ ਤੁਧ ਭਾਈ ਹੈ ਸੂਹੀ ਮਹੱਲਾ ਪਹਿਲਾ ਮਨ ਹੁਨ ਨਾਮ ਵਿਸਾਰ ਅਹਿਨ ਇਸ ਧਿਆਈ ਹੈ ਜੋ ਰਾਖੈ ਕਿਰਪਾ ਧਾਰ ਤਿਵੈ ਸੁਖ ਪਾਈ ਹੈ ਮੈਂ ਅੰਦੁਲੇ ਹਰ ਨਾਮ ਲਖਟੀ ਟੋਹਣੀ ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਓ ਜਹ ਦੇਖੋ ਤਹ ਨਾਲ ਗੁਰ ਦੇਖਾ ਲਿਆ ਅੰਤਰ ਬਾਹਰ ਭਾਲ ਸਬਦ ਨਿਹਾਲਿਆ ਸੇਵੀ ਸਤਿਗੁਰ ਭਾਈ ਨਾਮ ਨਿਰੰਜਨ ਤੁਦ ਭਾਵੈ ਤਿਵੈ ਰਜਾਏ ਭਰਮ ਭਉ ਭੰਜਨਾ ਜਨਮ ਤਿਹੀ ਦੁਖ ਲਾਗੈ ਮਰਣਾ ਏਕ ਹੈ ਜਨਮ ਮਨ ਜਨਮ ਮਰਨ ਪਰਵਾਨ ਹਰ ਗੁਣ ਗਾਇਕ ਹੈ ਹੋ ਨਾਹੀ ਤੂੰ ਹੋਵਹਿ ਤੁਧ ਹੀ ਸਾਜਿਆ ਹੋ ਨਾਹੀ ਤੂੰ ਹੋਵਹਿ ਤੁਧ ਹੀ ਸਾਜਿਆ ਪਿਥਾ ਪਥਾ ਸਬਦ ਨਿਵਾਜਿਆ ਦੇਹੀ ਭਾਸ ਮੁਰ ਲਾਏ ਨਾ ਜਾਪੀ ਕਹਿ ਗਇਆ ਪਿਰ ਅਸਮਾਏ ਸੋ ਵਿਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣੈ ਸਭ ਤੂੰ ਹੈ ਗੁਰਮੁਖ ਵੇਖ ਦੂਰ ਅੰਤਰ ਭੀ ਤੂੰ ਹੈ ਮੈਂ ਦੀਜਾ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੋਹੀ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀ ਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਜਨ ਨਾ ਜਾਪੈ ਕੌਡੀ ਬਦਲਾ ਜਨਮ ਗਵਾਇਆ ਚੀਨਸ ਨਾਹੀ ਆਪਾ ਗੁਰਮਖੋਵੈ ਤਾ ਏਕੋ ਜਾਣਾ ਹੁਮੈ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟ ਹੋ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਿਆ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸੁਵਾਰੇ ਮਨਮੁਖ ਅੰਧਾ ਅੰਧ ਕਮਾਵੈ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲਾ ਸਤਿਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਹੋ ਆਖੈ ਹੁਮੈ ਵਿੱਚ ਹੋ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖਾ ਬੁਝਾਏ ਅੱਠ ਸੱਠ ਤੀਰਥ ਗੁਰ ਸ਼ਬਦ ਦੇਖਾਏ ਤਿਤ ਨਾਤਾ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹੁਮੈ ਵਿੱਚ ਹੋ ਜਾਏ, ਗੁਰਖੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੈ ਸ਼ਬਦ ਰਾਤਾ, ਸਹਿਜੇ ਮਾਤਾ, ਸਹਿਜੇ ਰਹਿਆ ਸਮਾਏ। ਹਰ ਕਾ ਨਾਮ ਸਤ ਕਰ ਜਾਣਾ, ਗੁਰ ਕੈ ਭਾਏ ਪਿਆਰੋ, ਗੁਰ ਕੈ ਭਾਏ ਪਿਆਰੇ, ਸੱਚੀ ਵਡਿਆਈ ਗੁਰ ਤੇ ਪਾਈ, ਸੱਚਾ ਨਾਏ ਪਿਆਰੇ। ਏਕੋ ਸੱਚਾ ਸਭ ਮਹਿ ਵਰਤਾ, ਵਿਰਲਾ ਕੋ ਵਿਚਾਰੇ, ਆਪੇ ਮੇਲ ਲਏ ਤਾ ਬਖਸੇ, ਸੱਚੀ ਭਗਤ ਸਵਾਰੇ। ਸਭੋ ਸੱਚ ਸੱਚ ਸੱਚ ਵਰਤਾ, ਗੁਰਮੁਖ ਕੋਈ ਜਾਣੈ, ਜੰਮਣ ਮਰਨਾ ਹੁਕਮੋ ਵਰਤਾ, ਗੁਰਮੁਖ ਆਪ ਪਛਾਣੈ। ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕੁਛ ਹੋਵੇ, ਜੇ ਵਿੱਚ ਉਹ ਆਪ ਗਵਾਏ। ਸੋਹੀ ਮਹੱਲਾ ਤੀਜਾ, ਕਾਇਆ ਕਾਮਣ ਅਤ ਸੁਆਲਿਓ, ਪਿਰ ਵਸਾ ਜਿਸ ਨਾਲੇ, ਪਿਰ ਸੱਚੇ ਤਿਸ ਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਹਰ ਕੀ ਭਗਤ ਸਦਾ ਰੰਗ ਰਾਤਾ, ਹੁਮੈ ਵਿੱਚ ਉਹ ਜਾਲੇ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਰਹਾਉ ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ, ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਕਾਇਆ ਅੰਦਰ ਆਪੇ ਵਸੈ, ਲੱਖ ਨ ਲਖਿਆ ਜਾਈ, ਮਨਮੁਖ ਮੁਗਧ ਬੂਝੈ ਨਾਹੀ, ਬਾਹਰ ਭਾਲਣ ਜਾਈ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਲੱਖ ਦਿੱਤਾ ਲਿਖਾਈ। ਕਾਇਆ ਅੰਦਰ ਰਤਨ ਜ ਪਦਾਰਥ, ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ, ਹਰ ਪੱਟਣ ਬਾਜਾਰਾ, ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈ ਹੈ, ਗੁਰ ਕਾ ਸ਼ਬਦ ਵਿਚਾਰਾ। ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈ ਹੈ, ਗੁਰ ਕਾ ਸ਼ਬਦ ਵਿਚਾਰਾ। ਕਾਇਆ ਅੰਦਰ ਤੁਲ ਤੁਲਾਵਾ, ਆਪੇ ਤੁਲਣ ਹਾਰਾ, ਇਹੋ ਮਨ ਰਤਨ ਜਵਾਹਰ ਮਾਣਕ, ਤਿਸਕਾ ਮੋਲ ਅਫਾਰਾ। ਮੋਲ ਕਿਤ ਹੀ ਨਾਮ ਪਾਈਐ, ਨਾਹੀ ਨਾਮ ਪਾਈਐ ਗੁਰ ਵਿਚਾਰਾ। ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ, ਜਿਸਨੋ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ। ਕਾਇਆ ਅੰਦਰ ਭਾਉ ਭਾਉ ਵਸੈ, ਗੁਰਪ੍ਰਸਾਦੀ ਪਾਈ। ਕਾਇਆ ਅੰਦਰ ਬ੍ਰਹਮਾ ਬਿਸਨ ਮਹੇਸਾ, ਸਭ ਉਪਤ ਜਿਤ ਸੰਸਾਰਾ, ਸੱਚਾ ਆਪਣਾ ਖੇਲ ਰਚਾਇਆ, ਵਾ ਗਾਉਣ ਪਾ ਸਾਰਾ, ਪੂਰਾ ਸਤਿਗੁਰ ਆਪ ਦਿਖਾਇਆ, ਸਤਿਨਾਮ ਨਿਸਤਾਰਾ। ਸਾ ਕਾਇਆ ਜੋ ਸਤਿਗੁਰ ਸੇਵਾ, ਸੱਚਾ ਆਪ ਸਵਾਰੀ, ਵਿਣਨਾ ਵੈਦਰ ਢੋਹੀ ਨਾਹੀ, ਤਾ ਜੰਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸਨੋ ਹਰ ਕਿਰਪਾ ਤਾਹਾਰੀ। ਰਾਗ ਸੋਹੀ ਮਹੱਲਾ ਤੀਜਾ, ਘਰ ਦਸਵਾਂ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ। ਦੁਨੀਆ ਨਾ ਸਾਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਦਾ ਸਲਾਹੀ ਹੈ, ਸੱਚਾ ਵੇ ਪ੍ਰਵਾਹੋ। ਰਹਾਉ ਦੁਨੀਆ ਕੇਰੀ ਦੋਸਤੀ, ਮਨਮੁਖ ਦਜ ਮਰਨ, ਜੰਮਪੁਰ ਬੱਧੇ ਮਾਰੀ ਹੈ, ਵੇਲਾ ਨਾ ਲਹਨ ਲਾਹਨ, ਗੁਰਮੁਖ ਜਨਮ ਸਕਾਰ ਥਾ, ਸੱਚਾ ਸ਼ਬਦ ਲਗਨ। ਆਤਮਾ ਰਾਮ ਪ੍ਰਗਾਸਿਆ, ਸਹਿਜੇ ਸੁਖ ਰਹਨ, ਗੁਰ ਕਾ ਸ਼ਬਦ ਵਿਸਾਰਿਆ, ਦੂਜਾ ਭਾਈ ਰਚਨ, ਤਿਸਨਾ ਭੁੱਖ ਨਾ ਉਤਰਾਂ, ਦਿਨ ਜਲਤ ਫਿਰਨ, ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਓ, ਸਗਲੇ ਕੁੱਲ ਡੁਬਨ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾ, ਨਰਕੇ ਘੋਰ ਪਵਨ, ਇਹ ਮਨ ਜੈਸਾ ਸੇਵ ਹੈ ਤੈਸਾ ਹੋਵੈ, ਤੇ ਇਹ ਕਰਮ ਕਮਾਏ, ਆਪ ਬੀਜਾ ਪੇਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੇ ਪਰਥਾਏ, ਹੋਏ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਗੁਣਕਾਰੀ ਗੁਣ ਸੰਗਰ, ਅਵਰਾ ਉਪਦੇਸੇਨ, ਸੇਵਡ ਭਾਗੀ ਜੇ ਉਹਨਾਂ ਮਿਲ ਰਹੇ ਅੰਧ ਨਾਮ ਲੈਨ। ਦੇਸੀ ਰਿਜਕ ਸੰਭਾਹੇ, ਜਿਨ ਉਪਾਈ ਮੇਦਨੀ, ਏਕੋ ਹੈ ਦਾਤਾਰ ਸੱਚਾ ਆਪ ਧਣੀ। ਸੋ ਸੱਚ ਤੇਰਾ ਨਾਲ ਹੈ, ਗੁਰਮੁਖ ਨਦਰ ਨਿਹਾਲ, ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸਮਾਲ।
ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਇ। ਪ੍ਰਭ ਮੇਲੇ ਤਾਂ ਮਿਲ ਰਹਾ ਹੋਂ ਮੈਂ ਸ਼ਬਦ ਜਲਾਇ। ਸੋ ਸਹੋ ਸਦਾ ਸੋ ਸਹੋ ਸੱਚਾ ਵੀਸਰਾ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰਾ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰਤਾਰ। ਮਿਲਿਆ ਹੋਏ ਨਾ ਵਿਛੜਾ ਗੁਰ ਕਾ ਹੇਤ ਪਿਆਰ ਪਿਰ ਸਾਲਾ ਹੀ ਆਪਣਾ ਗੁਰ ਕਾ ਸ਼ਬਦ ਵੀ ਵਿਚਾਰ। ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ। ਮਨਮੁਖ ਮਨ ਨਾ ਭਿੱਜਾਈ ਅਤ ਮੈਲੇ ਚਿੱਤ ਕਠੋਰ ਸੱਪੈ ਦੁੱਧ ਪੀ ਆਈ ਹੈ ਅੰਦਰ ਵਿਸ ਨਿਕੋਰ। ਆਪ ਕਰੇ ਕੇ ਸਾਖੀ ਹੈ ਪੇ ਬਖਸ ਸੁਣਹਾਰ ਗੁਰਸਬਦੀ ਮਹਿਲ ਉਤਰੈ ਤਾ ਸੱਚ ਬਣਿਆ ਸੀਗਾਰ। ਸੱਚਾ ਸਾਹੂ ਸੱਚੇ ਬਣ ਜਾਰੇ ਉੱਥੇ ਕੂੜੇ ਨਾ ਟਿਕਾਨਾ ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਾਨ। ਹਉਮੈ ਮੈਲਾ ਜਗ ਫਿਰੈ ਮਰਜਮੈ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ। ਸੰਤਾਂ ਸੰਗਤ ਮਿਲ ਰਹਾ ਤਾ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚਾ ਸਚਿਆਰ। ਗੁਰ ਪੂਰੇ ਪੂਰੀ ਮਤ ਹੈ ਇਹਨੇ ਸੁਨਾਮ ਧਿਆਏ ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕਰਾਏ। ਗੁਰਸਾਲਾ ਹੀ ਆਪਣਾ ਨਿਭਨ ਮਿਲਾਗਾ ਪਾਏ ਤਨ ਮਨ ਸੋ ਪੀ ਆਗਾ ਤਰੀ ਵਿੱਚ ਉਹ ਆਪ ਗਵਾਏ। ਖਿੰਚੋ ਤਾਣ ਵਿਗੁੱਚੀ ਹੈ ਇੱਕ ਸਿਓ ਲਿਬਲਾਏ ਹਉਮੈ ਮੇਰਾ ਛੱਡ ਤੂੰ ਤਾ ਸੱਚ ਰਹਿ ਸਮਾਏ। ਸਤਿਗੁਰ ਨੌ ਮਿਲੇ ਸੇ ਭਾਏ ਰਾ ਸੱਚਾ ਸਬਦ ਲਗਨ। ਸੱਚ ਮਿਲੇ ਸੇ ਨ ਵਿਛੜ ਹੈ ਦਰ ਸੱਚਾ ਦਿਸਾਨਾ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗੁਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ। ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ। ਸੱਚ ਵਣੰਜੈ ਗੁਰ ਸ਼ਬਦ ਸਿਓ ਲਾਹ ਨਾਮ ਲਏਨ। ਸੋਇਨਾ ਰੂਪਾ ਪਾਪ ਕਰ ਕਰ ਸਾਂਚੀ ਹੈ ਚੱਲੈ ਨਾ ਚੱਲਦਿਆਂ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ। ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚ ਖੁੱਟ ਹੈ ਗੁਰਮੁਖ ਨਿਭ ਹੈ ਨਾਲ। ਇਹ ਮਨ ਮੂਲ ਹੋ ਭੁੱਲਿਆ ਜਾਸਾ ਪਤ ਗਵਾਏ ਇਹੋ ਜਗਤ ਮੋਹੇ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ। ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ। ਸੋ ਸਹੁ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾ ਚੜੈ ਜਾ ਫਿਰ ਕੈ ਅੰਕ ਸਮਾਏ। ਚਿਰੀ ਵਿਛੁਨੇ ਭੀ ਮਿਲਣ ਜੋ ਸਤਿਗੁਰ ਸੇਵਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁਟਈ ਹਰ ਗੁਣ ਸਹਿਜ ਰਵਨ। ਨਾ ਓਏ ਨਾ ਓਏ ਜਨਮ ਹੈ ਨਾ ਮਰ ਹੈ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ। ਸੱਜਣ ਮੇਰੇ ਨਾ ਵਿਛੜਾ ਜੇ ਅੰਧਨ ਮਿਲੇ ਰਹਨ ਇਸ ਜਗ ਮਹਿ ਵਿਰਲੇ ਜਾਣੀ ਹੈ ਨਾਨਕ ਸੱਚ ਲਹਨ। ਸੋ ਹੀ ਮਹਲਾ ਤੀਜਾ ਹਰ ਜੀ ਸੂਖਮ ਆਗਮ ਹੈ ਕਿਤ ਬਿਧ ਮਿਲਿਆ ਜਾਏ ਗੁਰ ਕਾ ਸ਼ਬਦ ਭਰਮ ਕੱਟੀ ਹੈ ਚਿੰਤ ਵਸੈ ਮਨੇ ਆਏ। ਗੁਰਮੁਖ ਹਰ ਹਰ ਨਾਮ ਜਪਾਨਾ ਹੋ ਤਿਨ ਕੈ ਬਲਿਹਾਰਨਾ ਮਨ ਹਰ ਗੁਣ ਸੁਧਾਰਵਾਨਾ ਰਹਾਓ। ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਾਨਾ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਾਨਾ। ਨਾਮ ਧਿਆਇਨ ਰੰਗ ਸਿਓ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੈ ਲਿਖਿਆ ਗੁਰਭਾਣਾ ਮਨ ਲਏਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ। ਗੁਰਪੂਰਾ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਵਰਨਾ ਕੋਏ ਗੁਰਪ੍ਰਸਾਦੀ ਮਨ ਵਸਾ ਤਿਤ ਘੱਟ ਪ੍ਰਗਟ ਹੋਏ। ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕੇ ਸਨੋ ਆਖੀਐ ਸ਼ਬਦ ਵੇਖੋ ਲਿਵਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹੋ ਮਾਹੇ। ਗੁਰਮੁਖੇ ਕੁਬਜਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਪਾਏ ਥਾਏ। ਜਨ ਨਾਨਕ ਹਰ ਆਰਾਧਿਆ ਗੁਰਚਰਣੀ ਚਿਤ ਲਾਏ ਰਾਗ ਸੋਹੀ ਅਸ਼ਟਪਦੀਆ ਮਹਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸਨ ਹਰ ਦੇਖਣ ਕੈ ਤਾਈ ਕਿਰਪਾ ਕਰਹਿ ਤਾ ਸਤਿਗੁਰ ਮੇਲਾ ਹੈ ਹਰ ਹਰ ਨਾਮ ਧਿਆਈ ਰਹਾਉ।
ਜੇ ਸੁਖ ਦੇਹ ਤਾਂ ਤੁਜਾ ਰਾਧੀ, ਦੁੱਖ ਪੀ ਤੁਜਾ ਧਿਆਈ, ਜੇ ਭੁੱਖ ਦੇਹ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵ ਹੈ ਸੋ ਖਾਈ, ਨਾਨਕ ਗਰੀਬ ਢਹਿ ਪਾਇਆ ਦੁਆਰਾ, ਹਰ ਮੇਲ ਲੈਹੋ ਵਡਿਆਈ, ਅੱਖੀ ਕਾਟ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲਾ ਤਾਂ ਤੁਜੈ ਰਾਧੀ, ਜੇ ਮਰ ਕੱਢਾ ਹੈ ਪੀ ਤਿਹਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ, ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ, ਤੁਧ ਵਿਸਰਿਆ ਮਰ ਜਾਈ, ਵਾਰ ਵਾਰ ਜਾਈ ਗੁਰੂ ਪਰ, ਪੈ ਪੈਰੀ ਸੰਤ ਮਨਾਈ, ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤਉ ਦਰਸ਼ਨ ਕੈ ਤਾਈ, ਚੱਖੜ ਝਾਗੀ ਮੀਹੋ ਵਰਸਾ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੁਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ, ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ, ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ, ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨ ਬੁਲਾਈ, ਨਾਨਕ ਕੀ ਬੇਨੰਤੀ ਹਰ ਪਹਿ, ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝ ਹੈ ਧਿਆਈ, ਜੋ ਤੁਧ ਸੇਵਾ ਹੈ ਸੋ ਤੂੰ ਹੈ ਹੋਵੇ ਹੈ, ਤੁਧ ਸੇਵਕ ਪੈ ਜਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵ ਆਈ, ਜਿਸ ਤੂੰ ਦੇਹ ਸੋਈ ਜਨ ਪਾਏ, ਹੋਰ ਨੇਹ ਫਲ ਸਭ ਚਤੁਰਾਈ, ਸਿਮਰ ਸਿਮਰ ਸਿਮਰ ਗੁਰ ਆਪਣਾ, ਸੋਇਆ ਮਨ ਜਾਗਾਈ, ਇੱਕ ਦਾਨ ਮੰਗਾ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗਾ, ਜੇ ਬਖਸੇ ਤਾਂ ਗੁਰ ਵਡਿਆਈ, ਗੁਰਮੁਖ ਬੋਲਾ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ, ਪਾਲਾ ਕੱਕਰ ਵਰਫ ਵਰਸਾ, ਗੁਰਸਿੱਖ ਗੁਰ ਦੇਖਣ ਜਾਈ, ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਧਰਾਹੀ, ਅਨੇਕ ਭਾਵ ਕਰੀ ਗੁਰ ਕਾਰਣਾ, ਗੁਰ ਭਾਵੈ ਸੋ ਥਾਏ ਪਾਈ, ਰਹਿਣ ਦਿਨ ਸੋ ਗੁਰ ਚਰਨਾ ਰਾਧੀ, ਦਇਆ ਕਰਹੋ ਮੇਰੇ ਸਾਈਂ, ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਹੀ, ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਾਤ ਕਤ ਤਤ ਗੋਸਾਈ, ਰਾਗ ਸੋਹੀ ਮਹੱਲਾ ਚੌਥਾ, ਅਸ਼ਟਪਦੀਆ ਘਰ ਦਸਵਾਂ ਇੱਕ, ਓਅੰਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤ ਮਾਪਣਾ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ, ਮੈਂ ਹਰ ਹਰ ਨਾਮ ਵਿਸਾਹੋ, ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾਹੋ, ਰਹਾਉ ਹੋ ਸਤਿਗੁਰ ਵੇਖ ਵਿਗਸੀਆ, ਹਰ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲਿਆ ਨ ਪਾਇਆ ਮੋਖ ਦੁਆਰ, ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦਿਓ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ, ਸੁੱਤਿਆ ਗੁਰ ਸਾਲਾਹੀ ਹੈ, ਉੱਠਦਿਆ ਭੀ ਗੁਰਾ ਲਾਓ, ਕੋਈ ਐਸਾ ਗੁਰਮੁਖ ਜੇ ਮਿਲੈ ਹੋ ਤਾ ਕੇ ਧੋਵਾਂ ਪਾਓ, ਕੋਈ ਐਸਾ ਸੱਜਣ ਲੋੜ ਲਹੋ, ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲਿਆ ਹਰ ਪਾਇਆ, ਮਿਲਿਆ ਸਹਿਜ ਸੁਭਾਏ, ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ, ਹਉ ਤਿਸ ਬਿਨ ਘੜੀ ਨ ਜੀਵਉ, ਮੈਂ ਜੀਵਉ ਬਿਨ ਦੇਖੇ ਮਰ ਜਾਉ, ਜੋ ਮਛਲੀ ਬਿਨ ਪਾਣੀ ਹੈ ਰਹਿ ਨ ਕਿਤੇ ਉਪਾਏ, ਤਿਉ ਹਰ ਬਿਨ ਸੰਤ ਨ ਜੀਵਈ, ਬਿਨ ਹਰਨਾਮੈ ਮਰ ਜਾਏ, ਮੈਂ ਸਤਿਗੁਰ ਸੇਤੀ ਪਿਰਹੜੀ, ਕਿਉ ਗੁਰ ਬਿਨ ਜੀਵਾਂ ਮਾਓ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ, ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵ ਹੈ ਮਾਏ, ਮੈਂ ਤਾਂ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਏ, ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ, ਜਿਸ ਪ੍ਰਾਪਤ ਸੋਲਾ ਹੈ ਗੁਰ ਚਰਨੀ ਲਾਗੈ ਆਏ, ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ, ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗ ਪਾਏ, ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ,
ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾਸ। ਰਾਗ ਸੂਹੀ ਅਸ਼ਟਪਦੀਆ ਮਹੱਲਾ ਪੰਜਵਾਂ ਕਰ ਪਹਿਲਾ ਇੱਕ, ਓ ਅੰਕਾਰ ਸਤਿਗੁਰ ਪ੍ਰਸਾਦ। ਉਰਜ ਰਹਿਓ ਬਿਖਿਆ ਕੈ ਸੰਗਾ, ਮਨ ਹਵਿਆਪ ਤਨਕ ਤਰੰਗਾ, ਮੇਰੇ ਮਨ ਅਗਮ ਗੋਚਰਾ ਕਤ ਪਾਈਆ ਪੂਰਨ ਪਰਮੇਸ਼ਰ ਰਹਾਉ। ਮੋਹ ਮਗਨ ਮਹਿ ਰਹਿਆ ਬਿਆਪੇ, ਅਤ ਤ੍ਰਿਸ਼ਨਾ ਕਬਹੂ ਨਹੀਂ ਧਰਾਪੇ, ਬਸੇ ਕ੍ਰੋਧ ਸਰੀਰ ਚੰਡਾਰਾ, ਗਿਆਨ ਨਫਸੂਜਾ ਮਹਾ ਗੁਬਾਰਾ, ਭ੍ਰਮਤ ਵਿਆਪਤ ਜਰੇ ਕੇਵਾਰਾ, ਜਾਣ ਨ ਪਾਈਐ ਪ੍ਰਭ ਦਰਬਾਰਾ, ਆਸਾ ਦੇਸਾ ਬੰਦ ਪ੍ਰਾਨਾ, ਮਹਿਲ ਨ ਪਾਵੈ ਫਿਰਤ ਬੇਗਾਨਾ, ਸਗਲ ਵਿਆਧ ਕੈ ਵਸ ਕਰ ਦੀਨਾ, ਫਿਰਤ ਪਿਆਸ ਜੋ ਜਲ ਬਿਨ ਮੀਨਾ, ਕਛੂ ਸਿਆਨ ਪੁਖਤ ਨ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ, ਕਰੋ ਬੇਨਤੀ ਸੰਤਨ ਪਾਸੇ, ਮੇਲ ਲੈ ਹੋ ਨਾਨਕ ਅਰਦਾਸੇ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਰਹਾਉ ਦੂਜਾ ਰਾਗ ਸੋਹੀ ਮਹੱਲਾ ਪੰਜਵਾ ਕਰ ਤੀਜਾ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ, ਚਰਨ ਕਮਲ ਸਰਣਾਏ ਨਰਾਇਣ, ਦੀਨਾਨਾਥ ਭਗਤ ਪਰਾਇਣ। ਰਹਾਉ ਅਨਾਥਾਨਾਥ ਭਗਤ ਭੈ ਮੇਟਨ, ਸਾਧ ਸੰਗ ਜਮਦੂਤ ਨਾ ਭੇਟਨ, ਜੀਵਨ ਰੂਪ ਅਨੂਪ ਦਇਆਲਾ, ਰਮਣ ਗੁਣਾ ਕਟੀਐ ਜਮਜਾਲਾ, ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨ ਵਿਆਪੈ, ਜਪ ਗੋਬਿੰਦ ਸੰਗੀ ਸਭ ਤਾਰੇ, ਪੋਹਤ ਨਾਹੀ ਪੰਚ ਬਟਵਾਰੇ, ਮਨ ਬਚ ਕ੍ਰਮ ਪ੍ਰਭ ਏਕ ਧਿਆਏ, ਸਰਬ ਫਲਾ ਸੋਈ ਜਨ ਪਾਏ, ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ, ਆਦਮਾ ਦੰਤ ਪ੍ਰਭ ਸੋਈ, ਨਾਨਕ ਤਿਸ ਬਿਨਾ ਵਰਨਾ ਕੋਈ। ਰਾਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰਨਾਮਾ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਜਿਨ ਡਿੱਠਿਆ ਮਨ ਰਹਿਸੀ ਹੈ, ਕਿਉਂ ਪਾਈਆ ਤਿੰਨ ਸੰਗ ਜੀਓ, ਸੰਤ ਸੱਜਣ ਮਨ ਮਿੱਤਰ ਸੇ, ਲਾਇਨ ਪ੍ਰਭ ਸਿਉ ਰੰਗ ਜੀਓ, ਤਿੰਨ ਸਿਉ ਪ੍ਰੀਤ ਨਉ ਟੁੱਟਾਈ, ਕਬਹੋ ਨਾ ਹੋਵੈ ਭੰਗ ਜੀਓ, ਪਾਰ ਬ੍ਰਹਮ ਪ੍ਰਭ ਕਰ ਦਇਆ, ਗੁਣ ਗਾਵਾਂ ਤੇਰੇ ਨਿਤ ਜੀਓ, ਆਏ ਮਿਲਹੋ ਸੰਤ ਸੱਜਣਾ, ਨਾਮ ਜਪਹਿ ਮਨ ਮਿੱਤ ਜੀਓ, ਰਹਾਉ ਦੇਖੈ ਸੁਣੇ ਨਾ, ਜਾਣਈ ਮਾਇਆ ਮੋਹਿਆਂਦ ਜੀਓ, ਕਾਚੀ ਦੇਹਾ ਵਿਣਸਣੀ, ਕੂੜ ਕਮਾਵੈ ਧੰਦ ਜੀਓ, ਨਾਮ ਧਿਆਵੈ ਸੇਜਣ ਚੱਲੇ, ਗੁਰਪੂਰੇ ਸੰਬੰਧ ਜੀਓ, ਹੁਕਮੇ ਜੁਗ ਮਹਿ ਆਇਆ, ਚੱਲਣ ਹੁਕਮ ਸੰਜੋਗ ਜੀਓ, ਹੁਕਮੇ ਪ੍ਰਪੰਚ ਪਸਰਿਆ, ਹੁਕਮ ਕਰੇ ਰਸ ਭੋਗ ਜੀਓ, ਜਿਸ ਨੋ ਕਰਤਾ ਵਿਸਰਾ, ਤਿਸਾ ਵਿਛੋੜਾ ਸੋਗ ਜੀਓ, ਆਪਣੜੇ ਪ੍ਰਭ ਭਾਣਿਆ, ਦਰਗਹਿ ਪੈਦਾ ਜਾਏ ਜੀਓ, ਐਥਾ ਸੁਖ ਮੁਖ ਉਜਲਾ, ਇੱਕੋ ਨਾਮ ਧਿਆਏ ਜੀਓ, ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ, ਸਤ ਭਾਏ ਜੀਓ, ਥਾਨ ਥਨੰਤਰ ਰਵ ਰਾਹਿਆ, ਸਰਬ ਜੀਆਂ ਪ੍ਰਤ ਪਾਲ ਜੀਓ, ਸਚ ਖਜ਼ਾਨਾ ਸੰਚਿਆ, ਇੱਕ ਨਾਮ ਧਨਮਾਲ ਜੀਓ, ਮਨ ਤੇ ਕਬਹੋ ਨਵੀਸਵਰਾ, ਜਾਪੇ ਹੋਏ ਦਇਆਲ ਜੀਓ, ਆਵਣ ਜਾਣਾ ਰਹਿ ਗਏ ਮਨ ਮੁੱਠਾ ਨਿਰੰਕਾਰ ਜੀਓ, ਤਾਕਾਂਤ ਨਾ ਪਾਈਐ ਉਚਾਗਮਾ ਪਾਰ ਜੀਓ, ਜਿਸ ਪ੍ਰਭ ਆਪਣਾ ਵਿਸਰਾ, ਸੋ ਮਰ ਜੰਮੈ ਲੱਖ ਵਾਰ ਜੀਓ, ਸਾਚ ਨੇਹੋ ਤਿੰਨ ਪ੍ਰੀਤਮਾ, ਜਿਨ ਮਨ ਬੁੱਠਾ ਆਪ ਜੀਓ, ਗੁਣ ਸਾਂਝੀ ਤਿੰਨ ਸੰਗ ਬਸੇ, ਆਠ ਪਹਿਰ ਪ੍ਰਭ ਜਾਪ ਜੀਓ, ਰੰਗ ਰਤੇ ਪਰਮੇਸ਼ਰਾ, ਬਿਨਸੇ ਸਗਲ ਸੰਤਾਪ ਜੀਓ, ਤੂੰ ਕਰਤਾ ਤੂੰ ਕਰਨਹਾਰ, ਤੂੰ ਹੈ ਏਕ ਅਨੇਕ ਜੀਓ, ਤੂੰ ਸਮਰੱਥ ਤੂੰ ਸਰਬਮੈ, ਤੂੰ ਹੈ ਬੁੱਧ ਵਿਵੇਕ ਜੀਓ, ਨਾਨਕ ਨਾਮ ਸਦਾ ਜਪੀ, ਭਗਤ ਜਨਾਂ ਕੀ ਟੇਕ ਜੀਓ। ਰਾਗ ਸੋਹੀ ਮਹੱਲਾ ਪੰਜਵਾਂ ਅਸ਼ਟਪਦੀ ਆ ਘਰ ਦਸਵਾਂ ਕਾਫੀ ਇੱਕ, ਓਅੰਕਾਰ ਸਤਿਗੁਰ ਪ੍ਰਸਾਦ।
ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਹਿੰਜੀ ਕਾਢੀ ਆ ਜਿਨ੍ਹਾਂ ਨੇ ਹੋ ਦੂਜਾਣੇ ਲੱਗਾ ਝੂਰ ਮਰਹੋ ਸੇ ਵਾਢੀ ਆ ਹੋ ਨਾ ਛੋਡਾ ਉਹ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਅਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁਮਾਣੀ ਆ ਜਾ ਤੂੰ ਅੰਦਰ ਤਾ ਸੁਖੇ ਤੂੰ ਨਿਮਾਣੀ ਮਾਣੀ ਆ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹ ਪਾਈ ਮੂੰਹ ਦਾਤੜੀ ਨਿਤ ਹਿਰਦਾ ਰੱਖਾ ਸਮਾਲ ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦੇਖਾਲ ਸ੍ਰਵਣੀ ਸੁਣੀ ਕਹਾਣੀ ਆ ਜੇ ਗੁਰਥੀ ਵੈ ਕਿਰਪਾਲ ਕਿਤੀ ਲੱਖ ਕਰੋੜ ਪਿਰੀਏ ਰੂਮ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂ ਸਾਹੋ ਹਉ ਕਹਿ ਨਾ ਸਕਾ ਗੁਣ ਤੇਰਿਆ ਸਹੀ ਆ ਤਉ ਅਸੰਖ ਮੰਨਿਓ ਹੱਬ ਵਧਾਣੀ ਆ ਹਿੱਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀ ਆ ਜੈ ਡਿੱਠੇ ਮਨ ਧੀਰੀ ਐ ਕਿਲ ਵਿਖ ਵੰਝਨ ਦੂਰੇ ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਿਆ ਭਰਪੂਰੇ ਹੋਏ ਨਿਮਾਣੀ ਢਹਿ ਪਈ ਮਿਲਿਆ ਸਹਿਜ ਸੁਭਾਅ ਏ ਪੂਰਬ ਲਿਖਿਆ ਪਾਇਆ ਨਾਨਕ ਸੰਸਾਰ ਸੋਹੀ ਮਹੱਲਾ ਪੰਜਵਾ ਸਿਮਰਿਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾਂ ਸਬਕੂੜ ਗਾਲੀ ਹੋਸ਼ੀ ਆ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਬ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾਂ ਸੁਖ ਨਾਹੇ ਸਰ ਪਰ ਹਾਰਿਆ ਆਵੈ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕਉ ਭਏ ਦਇਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਇਆ ਖੋਜੈ ਕੋਟਾ ਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤੇ ਸਹੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਵੇ ਹੋ ਰਾਗ ਸੋਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੁਚੱਜੀ ਮਾਮਣ ਡੋਸੜੇ ਹੋ ਕਿਉ ਸੋ ਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹਨਦੀ ਆ ਕੌਣ ਜਾਣਾ ਮੇਰਾ ਨਾਉ ਜੀਓ ਇੱਕ ਦੂ ਇੱਕ ਚੜ੍ਹਨਦੀ ਆ ਕੌਣ ਜਾਣਾ ਮੇਰਾ ਨਾਉ ਜੀਓ ਜਿਨੀ ਸਖੀ ਸੋਰਾ ਵਿਆ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮੰਨਿਓ ਨਾਵਨੀ ਹੋ ਕਹਿ ਜੀ ਦੋਸ ਤ੍ਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇੱਕ ਤਟੋਲ ਨੰਬੜਾ ਹੋ ਸਤਿਗੁਰਬਾਣਾ ਤੇਰਾ ਜਾਓ ਜੀਓ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ ਸੇਵਾ ਤੂੰ ਸਹਿ ਦਿੱਤੀ ਆ ਮੈਂ ਤਿੰਨ ਸੋਲਾ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੋ ਇੰਨੀ ਢੋਲੀ ਭੁੱਲੀ ਐ ਸਤਿ ਸਕੰਤ ਨਾ ਬੈਠੀ ਪਾਸ ਜੀਓ ਅੰਬਰ ਕੂੰਜਾ ਕੁਰਲੀਆ ਬਗ ਬੈਠੇ ਆਏ ਜੀਓ ਸਾ ਧਨ ਚੱਲੀ ਸਾਹੋਰਾ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਸੁਤੀ ਸੁਤੀ ਝਾਲ ਥੀ ਆ ਭੁੱਲੀ ਵਾਟੜੀ ਆਸ ਜੀਓ ਤੈ ਸਹਿ ਨਲ ਮੁੱਤੀ ਆ ਸਾ ਦੁੱਖਾਂ ਕੂੰ ਧਰੀ ਆਸ ਜੀਓ ਤੁਧਵ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ ਸੋਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਦੇ ਅੰਤਰ ਹੋ ਸੁਖ ਵਸਾ ਤੂੰ ਅੰਤਰ ਸਾਬਾਸ ਜੀਓ ਭਾਣਾ ਤਖਤ ਵਡਾਈ ਆ ਭਾਣਾ ਭੀਖ ਉਦਾਸ ਜੀਓ ਭਾਣਾ ਥਲ ਸਿਰ ਸਰਵ ਹੈ ਕਮਲ ਫੁੱਲ ਆਕਾਸ ਜੀਓ ਭਾਣਾ ਭਵਜਲ ਲੰਘੀ ਐ ਭਾਣਾ ਮੰਜ ਭਰੀ ਆਸ ਜੀਓ ਭਾਣਾ ਸੋ ਸੋ ਰੰਗੁਲਾ ਸਿਫਤ ਰਤਾ ਗੁਣਤਾਸ ਜੀਓ
ਭਾਣੈ ਸਹੁ ਪੀਹਾ ਅਵਲਾ ਹਵਾਮਣ ਜਾਣ ਮੋਈ ਆਸ ਜੀਓ ਤੂੰ ਸਹੁ ਅਗਮਤ ਉਲਵਾ ਹਉ ਕਹਿ ਕਹਿ ਢਹਿ ਪਈ ਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੁੱਖ ਪਿਆਸ ਜੀਓ ਗੁਰਸਬਦ ਦੀ ਸਹੁ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੋ ਹੀ ਮਹੱਲਾ ਪੰਜਵਾ ਗੁਣਵੰਤੀ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਆਖਾ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਜੀਓ ਸੋਈ ਦਾਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹੋ ਮਨ ਤੈ ਕੂੰਡੇ ਵਸਾ ਮੈਂ ਮਾਰਗ ਦੇਹੋ ਬਿਤਾਏ ਜੀਓ ਹਵਾਇਆ ਦੂਰ ਹੋ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਪਾਓ ਜੀਓ ਇਹ ਪਾਵ ਹੈ ਹਰ ਦਰਸਾਵੜਾ ਨਹਿ ਲੱਗਾ ਤੱਤੀ ਵਾਓ ਜੀਓ ਹਉ ਆਪਹੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰੂ ਨਾਨਕ ਕੀ ਆਪਸਾਓ ਜੀਓ ਮੈਂ ਬਹੁੜਨਾ ਤ੍ਰਿਸ਼ਨਾ ਭੁੱਖੜੀ ਹੋ ਰੱਜਾ ਤ੍ਰਿਪਤਾ ਗਾਏ ਜੀਓ ਜੋ ਗੁਰ ਦੀਸਾ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਰਾਗ ਸੋਹੀ ਸ਼ੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰ ਜੋਬਨ ਮੈਂ ਮਤ ਪਈ ਅੜਾ ਘਰ ਪਾਹੁਣੀ ਬਾਲੇ ਰਾਮ ਜੀਓ ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਾਲੇ ਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇਹੇ ਮੈਂ ਹਰ ਵਾਰ ਭਾਵੈ ਤਿਸ ਕੀ ਬਾਲੇ ਰਾਮ ਜੀਓ ਰਵ ਰਹਿਆ ਜੁਗ ਚਾਰ ਤੇਰੇ ਭਵਨ ਬਾਣੀ ਜਿਸ ਕੀ ਬਾਲੇ ਰਾਮ ਜੀਓ ਤੇਰੇ ਭਵਨ ਕੰਤ ਰਵੈ ਸੁਹਾਗਣ ਅਵਗੁਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨ ਮੈਲਾ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਭੀ ਵੰਜਾ ਸਹੁਰੈ ਬਾਲੇ ਰਾਮ ਜੀਓ ਸਹਾ ਹੁਕਮ ਰਜਾਏ ਸੋ ਨ ਟਲੈ ਜੋ ਪ੍ਰਭ ਕਰੈ ਬਾਲੇ ਰਾਮ ਜੀਓ ਕਿਰਤ ਪਾਇਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ ਜਾਨੀ ਨਾਉ ਨਰਹਿ ਨੇਹ ਕੇਵਲ ਰਵ ਰਹਿਆ ਤੇ ਹੁਲੋਈ ਮਾਏ ਨਿਰਾਸੀ ਰੋਏ ਵਿਛੁੰਨੀ ਬਾਲੀ ਬਾਲਾ ਹੇਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਣੀ ਪ੍ਰਭ ਚੇਤੇ ਬਾਬੁਲ ਦਿੱਤੜੀ ਦੂਰ ਨਾ ਆਵੈ ਘਰ ਪਈ ਐ ਬਾਲੇ ਰਾਮ ਜੀਓ ਰਹਿਸੀ ਵੇਖਾ ਦੂਰ ਪਿਰ ਰਾਵੀ ਘਰ ਸੋਹੀ ਐ ਬਾਲੇ ਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੋਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲਾ ਸੱਚ ਬੋਲੈ ਪਿਰ ਭਾਏ ਨਾਨਕ ਵਿਛੁੜ ਨਾ ਦੁੱਖ ਪਾਏ ਗੁਰਮਤੰਕ ਸਮਾਏ ਰਾਗ ਸੋਹੀ ਮਹੱਲਾ ਪਹਿਲਾ ਛੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਣ ਆਏ ਸਾਚਾ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਭਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅੰਦਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਧੁਨਾ ਨਹਦ ਵਾਜੇ ਹਮ ਘਰ ਸਾਜਣ ਆਏ ਆਵਹੋ ਮੀਤ ਪਿਆਰੇ ਮੰਗਲ ਗਾਵ ਹੋ ਨਾਰੇ ਸਚ ਮੰਗਲ ਗਾਵ ਹੋ ਤਾ ਪ੍ਰਭ ਭਾਵ ਹੋ ਸੋ ਹਿਲੜਾ ਜੁਗ ਚਾਰੇ ਆਪਣਾ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸੁਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤਰੇ ਭਵਨ ਰੂਪ ਦਿਖਾਇਆ ਸਖੀ ਮਿਲ ਹੋ ਰਸ ਮੰਗਲ ਗਾਵ ਹੋ ਹਮ ਘਰ ਸਾਜਣ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ ਅੰਤਰ ਰਤਨ ਪਦਾਰਥ ਮੇਰਾ ਪਰਮ ਤੱਤ ਵਿਚਾਰੋ ਜੰਤ ਭੇਖ ਤੂੰ ਸਭ ਲਿਵ ਦਾਤਾ ਸਿਰ ਸਿਰ ਦੇਵਣ ਹਾਰੋ
ਤੂੰ ਜਾਨ ਗਿਆਨੀ ਅੰਤਰਜਾਮੀ ਆਪੇ ਕਾਰਨ ਕੀਨਾ ਸੁਣਹੋ ਸਖੀ ਮਨਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸਚ ਖੇਲ ਤੁਮਾਰਾ ਆਗਮ ਪਾਰਾ ਤੁਦ ਬਿਨ ਕੌਣ ਬੁਝਾਏ ਸਿੱਧ ਸਾਧਿਕ ਸਿਆਣੇ ਕੀਤੇ ਤੁਝ ਬਿਨ ਕਮਣ ਕਹਾਏ ਕਾਲ ਬੇਕਾਲ ਭਏ ਦੇਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ

ਨਾਨਕ ਸਾਜਨ ਕਉ ਬਲ ਜਾਈਐ ਸੱਚ ਮਿਲੇ ਘਰ ਆਈ। ਘਰ ਆਏ ਅੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ। ਹਰ ਮੋਹਿ ਅੜੀ ਸੱਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਗੁਣ ਸੰਗ ਰਹੰਸੀ ਖਰੀ ਸਰਸੀ ਜਾਰਾ ਵੀ ਰੰਗ ਰਾਤਾ ਗੁਣ ਮਾਰ ਗੁਣੀ ਘਰ ਛਾਇਆ ਪੂਰਾ ਪੁਰਖ ਵਿਧਾਤਾ। ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲਾ ਪਿਆਰੇ। ਵਾਰ ਪਾਏ ਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ। ਪਿਰਾਵੇ ਅੜੀ ਸਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ। ਪ੍ਰਭ ਦੂਰ ਨ ਹੋਈ ਘਟ ਘਟ ਸੋਈ ਤਿਸਕੀ ਨਾਰ ਸਬਾਈ ਆਪੇ ਰਸੀ ਆਪੇ ਰਾਵੇ ਜੋ ਤਿਸ ਦੀ ਵਡਿਆਈ। ਅਮਰ ਅਡੋਲ ਮੋਲ ਪਾਰਾ ਗੁਰਪੂਰਾ ਸੱਚ ਪਾਈ ਹੈ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵਲਾਈ ਹੈ। ਪਿਰ ਉੱਚੜੀਐ ਮਾੜੜੀਐ ਤਿਹ ਲੋਆ ਸਿਰ ਤਾਜਾ ਰਾਮ। ਹਉ ਬਿਸਮ ਭਈ ਦੇਹ ਗੁਣਾ ਨਹਦ ਸ਼ਬਦ ਅਗਾਜਾ ਰਾਮ। ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾਂ ਖੋਟੇ ਨਹੀਂ ਠਾਹਰ ਨਾਮ ਰਤਨ ਪ੍ਰਵਾਣੋ। ਪਾਤ ਮਤ ਪੂਰੀ ਪੂਰਾ ਪ੍ਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖਾ ਪਛਾਣੈ ਪ੍ਰਭ ਜੈਸੇ ਅਵਿਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੋਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ। ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ। ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰਕਾ ਦੁੱਖ ਅੰਧੇਰਾ ਉੱਠ ਗਇਆ। ਗੁਣ ਜੰਜ ਲਾੜੇ ਨਾਲ ਸੋਹੈ ਪਰਖ ਮੋਹਣੀ ਐ ਲਇਆ। ਵਿਵਾਹ ਹੋਆ ਸੋਭ ਸੇਤੀ ਪੰਚ ਸਬਦੀ ਆਇਆ। ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ। ਹੁੰਬਲੇ ਹਾਰੀ ਸਾਜਨਾ ਮੀਤਾ ਵਰੀਤਾ ਇਹੋ ਤਨ ਜਿਨ ਸਿਓ ਗਾਡਿਆ ਮਨ ਲੀਅੜਾ ਦੀਤਾ। ਲੀਆ ਤਾ ਦੀਆ ਮਾਨ ਜਿਨ ਸਿਓ ਸੇ ਸੱਜਣ ਕਿਉ ਵੀਸਰਾ ਜਿਨ ਦਿਸ ਆਇਆ ਹੋ ਹੇਰ ਲੀਆ। ਜੀ ਸੇਤੀ ਗਹਿ ਰਹਿ ਸਗਲ ਗੁਣ ਅਵਗੁਣ ਕੋਈ ਹੋ ਹੇ ਨੀਤਾ ਨੀਤਾ। ਹੋ ਬਲਿਹਾਰੀ ਸਾਜਨਾ ਮੀਤਾ ਵਰੀਤਾ ਗੁਣਾ ਕਾ ਹੋਵੈ ਵਾਸੁਲਾ ਕੱਢ ਵਾਸ ਲਈ ਜੈ। ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ। ਸਾਂਝ ਕਰੀ ਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲੀ ਐ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਐ। ਜਿੱਥੇ ਜਾਏ ਬਹੀ ਐ ਭਲਾ ਕਹੀ ਐ ਝੋਲ ਅੰਮ੍ਰਿਤ ਪੀਜੈ। ਗੁਣਾ ਕਾ ਹੋਵੈ ਵਾਸੁਲਾ ਕੱਢ ਵਾਸ ਲਈ ਜੈ। ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ। ਆਖਣ ਤਾਂ ਕੁ ਜਾਈਐ ਜੇ ਭੁੱਲੜਾ ਹੋਈ। ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲਾ। ਸੁਣੇ ਦੇਖੇ ਬਾਜ ਕਹਿਐ ਦਾਨ ਅਣ ਮੰਗਿਆ ਦੇਵੈ। ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ। ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ। ਸੋਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ। ਗੁਰ ਕੀ ਪੌੜੀ ਸੱਚ ਕੀ ਸਾਚਾ ਸੁਖ ਹੋਈ। ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉ ਟਲੈ। ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਛਲਿਓ ਕਿਉ ਛਲੈ। ਪ੍ਰਪੰਚ ਮੋਹ ਬੇਕਾਰ ਥਾਕੇ ਕੂੜ ਕਪਟ ਨਾ ਦੋਈ। ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ। ਸਾਹਿਬ ਸੋ ਸਲਾਹੀ ਐ ਜਿਨ ਕਾਰਨ ਕੀਆ ਮਹਿਲ ਲਾਗੀ ਮਨ ਮੈਲਿਆ। ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੂਲ ਕਰਾਇਆ। ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸੱਚ ਲਾਇਆ। ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉਂ ਮਿਲੈ ਹੋਏ ਪਰਾਇਆ। ਸਾਹਿਬ ਸੋ ਸਲਾਹੀ ਹੈ ਜਿਨ ਜਗਤੋਂ ਪਾਇਆ। ਆਏ ਗਇਆ ਕੀ ਨਾ ਆਇਓ ਕਿਉਂ ਆਵੈ ਜਾਤਾ। ਪ੍ਰੀਤਮ ਸਿਓ ਮਨ ਮਾਨਿਆ ਹਰ ਸੇਤੀ ਰਾਤਾ। ਸਾਹਿਬ ਰੰਗ ਰਾਤਾ

0: ਜਿਨ ਬਿੰਬ ਕਾ ਕੋਟ ਉਸਾਰਿਆ, ਪੰਚ ਭੂ ਨਾਇਕ ਆਪ ਸਿਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ। ਹਮ ਅਵਗੁਣ ਯਾਰੇ ਤੂੰ ਸੁਣ ਪਿਆਰੇ, ਤੁਧ ਭਾਵ ਹੈ ਸੱਚ ਸੋਈ, ਅਮਨ ਜਾਣਾ ਨਾਥੀ ਹੈ ਸੱਚੀ ਮਤ ਹੋਈ। ਅੰਜਨ ਤੈਸਾ ਅੰਜੀ ਹੈ ਜੈਸਾ ਪਿਰ ਭਾਵ ਹੈ, ਸਮਝੈ ਸੂਝੈ ਜਾਣੀ ਹੈ ਜੇ ਆਪ ਜਾਣਾਵੈ। ਆਪ ਜਾਣਾਵੈ ਮਾਰਗ ਪਾਵੈ, ਆਪੇ ਮਨੁਗਾ ਲੇਵੈ, ਕਰਮ ਸੁਕਰਮ ਕਰਾਏ ਆਪੇ, ਕੀਮਤ ਕੌਣ ਭੇਵੈ। ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਰਿਦੈ ਮਨ ਮਾਨਿਆ, ਅੰਜਨ ਨਾਮ ਤਿਸਾ ਤੇ ਸੂਝੈ, ਗੁਰਸਬਦੀ ਸੱਚ ਜਾਣਿਆ। ਸਾਜਨ ਹੋ ਬਨੇ ਆਪਣੇ ਕਿਉ ਪਰ ਘਰ ਜਾਹੀ, ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਮਨ ਮਾਹੇ ਸਾਜਨ ਕਰ ਹਰ ਲੀਆ, ਕਰਮ ਧਰਮ ਸਬਾਇਆ, ਸਰ ਤੀਰਥ ਪੁੰਨ ਪੂਜਾ, ਨਾਮ ਸਾਚਾ ਪਾਇਆ। ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ, ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ। ਅੰਧਾ ਆਗੂ ਜੇ ਥੀਵੈ ਥੀਐ, ਅੰਧਾ ਆਗੂ ਜੇ ਥੀਐ ਕਿਉ ਪਾਦਰ ਜਾਣਾ, ਮੁਸਾ ਮਤ ਹੋਛੀਐ ਕਿਉ ਰਾਹੋ ਪਛਾਣੈ। ਕਿਉ ਰਾਹ ਜਾਵੈ ਮਹਿਲ ਪਾਵੈ, ਅੰਧ ਕੀ ਮਤ ਅੰਧਲੀ, ਵਿਣ ਨਾਮ ਹਰ ਕੇ ਕਛ ਨਾ ਸੂਝੈ, ਅੰਧ ਬੂਡੋ ਧੰਦਲੀ। ਦਿਨ ਰਾਤ ਚਾਨਣ ਚਾਓ ਪਜੈ, ਸ਼ਬਦ ਗੁਰ ਕਾ ਮਨ ਵਸੈ, ਕਰ ਜੋੜ ਗੁਰ ਪਹਿ ਕਰ ਬੇਨੰਤੀ, ਰਾਹੋ ਪਾਦਰ ਗੁਰ ਦੱਸੈ। ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ, ਕਿਸ ਪਹਿ ਖੋਲੋ ਗੰਠੜੀ, ਦੁਖੀ ਭਰ ਆਇਆ, ਦੁਖੀ ਭਰ ਆਇਆ ਜਗਤ ਸਬਾਇਆ, ਕੌਣ ਜਾਣਾ ਬਿਧ ਮੇਰੀ ਆ, ਆਵਣੇ ਜਾਵਣੇ ਖਰੇ ਡਰਾਵਣੇ, ਤੋਟ ਨਾ ਆਵੈ ਫੇਰੀ ਆ। ਨਾਮ ਵੇ ਹੁਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀ ਆ, ਸਭ ਦੇਸ ਪਰਾਇਆ, ਗੁਰ ਮਹਿਲੀ ਘਰ ਆਪਣਾ, ਸੋ ਭਰਪੁਰ ਲੀਣਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ। ਸਭ ਦੇ ਭਤੀਜੈ ਅੰਕ ਭੀਜੈ, ਸੋ ਮਹਿਲ ਮਹਿਲਾ ਅੰਤਰੇ, ਆਪ ਕਰਤਾ ਕਰੇ ਸੋਈ, ਪ੍ਰਭ ਆਪ ਅੰਤ ਨਿਰੰਤਰੇ। ਗੁਰ ਸ਼ਬਦ ਮੇਲਾ ਤਾਂ ਸੁਹੇਲਾ, ਬਾਜੰਤ ਅਨਹਦ ਬੀਣਾ, ਗੁਰ ਮਹਿਲੀ ਘਰ ਆਪਣਾ, ਸੋ ਭਰਪੁਰ ਲੀਣਾ। ਕੀਤਾ ਕਿਆ ਸਾਲਾਹੀ ਹੈ, ਕਰ ਵੇਖੈ ਸੋਈ, ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ। ਕੀਮਤ ਸੋ ਪਾਵੈ ਆਪ ਜਾਣਾਵੈ, ਆਪ ਭੁੱਲ ਨ ਭੁੱਲੈ। ਜੈ ਜੈਕਾਰ ਕਰਹਿ ਤੁਧ ਭਾਵ ਹੈ, ਗੁਰ ਕਾ ਸ਼ਬਦ ਮੁੱਲੈ। ਹੀਣੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਭਾਈ, ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ। ਰਾਗ ਸੂਹੀ ਸ਼ੰਤ ਮਹਲਾ ਤੀਜਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਖ ਸੋ ਹਿਲੜਾ ਹਰ ਧਿਆਵ ਹੋ, ਗੁਰਮੁਖ ਹਰ ਫਲ ਪਾਵ ਹੋ, ਗੁਰਮੁਖ ਫਲ ਪਾਵ ਹੋ, ਹਰ ਨਾਮ ਧਿਆਵ ਹੋ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰੇ ਆਪਣੇ ਵਿਟ ਹੋ, ਜਿਨ ਕਾਰਜ ਸਭ ਸੁਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ, ਸੁਖ ਫਲ ਹਰ ਜਨ ਪਾਵ ਹੋ। ਨਾਨਕ ਕਹੈ ਸੁਣਹੋ ਜਨ ਭਾਈ, ਸੁਖ ਸੋ ਹਿਲੜਾ ਹਰ ਧਿਆਵ ਹੋ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤਿ ਸਹਿਜੇ ਨਾਮ ਧਿਆਏ। ਜਿਨ ਕਉ ਧੁਰ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨਮ ਮਰਨ ਭਉ ਪਾਗਾ। ਅੰਦਰ ਹੋ ਦੁਰਮਤ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ। ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ, ਤਿੰਨ ਆਨ ਦਿਨ ਹਰ ਗੁਣ ਗਾਏ, ਸੁਣ ਮਨ ਭੀਨੇ ਸਹਿਜ ਸੁਭਾਏ। ਜੁਗ ਮਹਿ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ। ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲਵਿਖ ਸਭ ਗਵਾਏ। ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਬੁਠੇ ਘਰ ਮਾਹੀ ਹਰ ਗੁਣ ਗਾਵੈ ਤ੍ਰਿਪਤਾ ਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨਾ ਲਾਗੈ ਆਏ ਦਹ ਦਿਸ ਪੂਜ ਹੋਵੈ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬੁੱਠੇ ਘਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ ਜੁਗ ਜੁਗ ਰੱਖਦਾ ਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੁਮੈ ਸ਼ਬਦ ਜਲਾਇਆ ਰਾਮ ਹਉਮੈ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹ ਹੈ ਦਰ ਸੱਚਾ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਾਤ ਹੈ ਭਗਤ ਹਰ ਕਾ ਨਾਮ ਸਮਾਣੇ ਰਾਮ ਹਰ ਭਗਤ ਕਰਹਿ ਵਿੱਚ ਹੋ ਆਪ ਗਵਾਵ ਹੈ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੈ ਹਰ ਨਾਮ ਵਖਾਣੈ ਪੈ ਭਗਤ ਮੀਠੀ ਲਾਗੀ ਅਨਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਦਰ ਨਾਮ ਸੰਭਾਲੇ ਮਨਮੁਖ ਭਗਤ ਕਰਹਿ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ ਰਾਮ ਹਉਮੈ ਮਾਇਆ ਰੋਗ ਵਿਆਪੇ ਮਰ ਜਨਮ ਹੈ ਦੁੱਖ ਹੋਈ ਰਾਮ ਮਰ ਜਨਮੈ ਦੁੱਖ ਹੋਈ ਦੂਜੈ ਭਾਏ ਪਰਜ ਵਿਗੋਈ ਵਿਣ ਗੁਰ ਤਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਾਤ ਖੋਈ ਭਗਤਾਂ ਕੈ ਘਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਾ ਨਿਖੁੱਟਾ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ ਮਿਲਾਏ ਜੁਗ ਜੁਗ ਸੋਭਾ ਪਾਇਆ ਸੋਹੀ ਮਹਲਾ ਤੀਜਾ ਸ਼ਬਦ ਸੱਚਾ ਸੱਚ ਸੋਹਿਲਾ ਜਿਥੈ ਸੱਚਾ ਸੱਚੇ ਕਾ ਹੋਏ ਵਿਚਾਰੋ ਰਾਮ ਹਉਮੈ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚਾ ਸਤਿਗੁਰ ਸਾਚ ਬੁਝਾਇਆ ਪਤ ਰਾਖੈ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚਾ ਨਾਮ ਸੁਖ ਹੋਈ ਰਾਮ ਸੱਚਾ ਨਾਮ ਸੁਖ ਹੋਈ ਮਰਾ ਨ ਕੋਈ ਗਰਭ ਨ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅਨਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੁੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਘਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤਾ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾ ਤਹ ਸੱਚ ਪਸਰਿਆ ਅਵਰ ਨ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹ ਹੈ ਦਰਬਾਰੇ ਸਚੋ ਸੱਚ ਵਖਾਣੇ ਰਾਮ, ਘਟ ਅੰਤਰੇ ਸਾਚੀ ਬਾਣੀ, ਸਚੋ ਆਪ ਪਛਾਣੇ ਰਾਮ। ਆਪ ਪਛਾਣ ਹੈ ਤਾਂ ਸੱਚ ਜਾਣ ਹੈ, ਸੱਚੇ ਸੋਝੀ ਹੋਈ। ਸੱਚਾ ਸ਼ਬਦ ਸੱਚੀ ਹੈ ਸੋਭਾ, ਸੱਚੇ ਹੀ ਸੁਖ ਹੋਈ। ਸਾਚ ਰਤੇ ਭਗਤ ਕਰੰਗੀ, ਦੂਜਾ ਰੰਗ ਨਾ ਕੋਈ। ਨਾਨਕ ਜਿਸ ਕਉ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ। ਸੋਹੀ ਮਹੱਲਾ ਤੀਜਾ, ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨਾ ਹੋਈ। ਰਾਮ ਨੇਹ ਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਵਰਨਾ ਕੋਈ। ਰਾਮ ਤਿਸ ਬਿਨ ਵਰਨਾ ਕੋਈ, ਸਦਾ ਸੱਚ ਸੋਈ। ਗੁਰਮੁਖ ਏਕੋ ਜਾਣਿਆ, ਧਨ ਪਿਰ ਮੇਲਾ ਵਾ ਹੋਆ। ਗੁਰਮਤੀ ਮਨ ਮਾਨਿਆ, ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੈ ਮੁਕਤ ਨਾ ਹੋਈ। ਨਾਨਕ ਕਾਮਣ ਕੰਤ ਰਾਵੇ, ਮਨ ਮਾਨਿਆ ਸੁਖ ਹੋਈ। ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵੈ ਸੋਈ। ਰਾਮ ਸਦਾ ਹੋਵਹਿ ਸੁਹਾਗਣੀ, ਫਿਰ ਮੈਲਾ ਵੇਸ ਨਾ ਹੋਈ। ਰਾਮ ਫਿਰ ਮੈਲਾ ਵੇਸ ਨਾ ਹੋਈ, ਗੁਰਮੁਖ ਬੂਝੈ ਕੋਈ। ਹੁਣ ਮੈਂ ਮਾਰ ਪਛਾਣਿਆ, ਕਰਨੀ ਕਾਰ ਕਮਾਵੈ ਸਬਦ ਸਮਾਵੈ। ਅੰਤਰੇ ਕੋ ਜਾਣਿਆ, ਗੁਰਮੁਖ ਪ੍ਰਭ ਰਾਵੇ, ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ। ਨਾਨਕ ਕਾਮਣ ਫਿਰ ਰਾਵੇ ਆਪਣਾ, ਰਬ ਰਹਿਆ ਪ੍ਰਭ ਸੋਈ। ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਰ ਦੇ ਮਿਲਾਏ। ਰਾਮ ਹਰ ਕੈ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ। ਰਾਮ ਮਿਲ ਪ੍ਰੀਤਮ ਸੁਖ ਪਾਏ, ਸੱਚ ਸਮਾਏ ਸੱਚ ਵਰਤੈ ਸਭ ਥਾਈ। ਸੱਚਾ ਸੀਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ। ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਿਆ ਕੰਠ ਲਾਏ। ਨਾਨਕ ਮਹਿਲੀ ਮਹਿਲ ਪਛਾਣਾ, ਗੁਰਮਤੀ ਹਰ ਪਾਏ। ਸਾ ਧਨ ਬਾਲੀ ਧੁਰ ਮੇਲੀ, ਮੇਰਾ ਪ੍ਰਭਾਪ ਮਿਲਾਈ। ਰਾਮ ਗੁਰਮਤੀ ਘਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ। ਰਾਮ ਪ੍ਰਭ ਰਵ ਰਹਿਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ। ਸੇਜ ਸੁਖਾਲੀ ਮੇਰੇ ਪ੍ਰਭ ਪਾਣੀ, ਸੱਚ ਸੀਗਾਰ ਬਣਾਇਆ। ਕਾਮਣ ਨਿਰਮਲ ਹੋ ਮੈਂ ਮਲ ਖੋਈ, ਗੁਰਮਤ ਸੱਚ ਸਮਾਈ। ਨਾਨਕ ਆਪ ਮਿਲਾਈ ਕਰਤਾ, ਨਾਮ ਨਵੈ ਨਿਧ ਪਾਈ। ਸੋਹੀ ਮਹਲਾ ਤੀਜਾ, ਹਰ ਹਰੇ ਹਰ ਗੁਣ ਗਾਵ ਹੋ, ਹਰ ਗੁਰਮੁਖੇ ਪਾਏ। ਰਾਮ ਦਿਨੋ ਸ਼ਬਦ ਰਵ ਹੋ, ਅਨਹਦ ਸ਼ਬਦ ਵਜਾਏ। ਰਾਮ ਅਨਹਦ ਸ਼ਬਦ ਵਜਾਏ, ਹਰ ਜੀਓ ਘਰ ਆਏ। ਹਰ ਗੁਣ ਗਾਵ ਹੋ ਨਾਰੀ, ਅੰਦਿਨ ਭਗਤ ਕਰਹਿ ਗੁਰ ਆਗੈ। ਸਾ ਧਨ ਕੰਤ ਪਿਆਰੀ, ਗੁਰ ਕਾ ਸ਼ਬਦ ਵਸਿਆ ਘਟ ਅੰਤਰ, ਸੇ ਜਨ ਸ਼ਬਦ ਸੁਹਾਈ। ਨਾਨਕ ਤਿੰਨ ਘਰ ਸਦ ਹੀ ਸੋਹਿਲਾ, ਹਰ ਕਰ ਕਿਰਪਾ ਘਰ ਆਏ। ਭਗਤਾਂ ਮਨ ਆਨੰਦ ਭਇਆ, ਹਰ ਨਾਮ ਰਹੇ ਲਿਵਲਾਏ। ਰਾਮ ਗੁਰਮੁਖੇ ਮਨ ਨਿਰਮਲ ਹੋਆ, ਨਿਰਮਲ ਹਰ ਗੁਣ ਗਾਏ। ਰਾਮ ਨਿਰਮਲ ਗੁਣ ਗਾਏ, ਨਾਮ ਮਨ ਵਸਾਏ। ਹਰ ਕੀ ਅੰਮ੍ਰਿਤ ਬਾਣੀ, ਜਿਨ ਮਨ ਵਸਿਆ ਸਈ ਜਨ ਨਿਸਤਰੇ। ਘਟ ਘਟ ਸ਼ਬਦ ਸਮਾਣੀ, ਤੇਰੇ ਗੁਣ ਗਾਵਹਿ ਸਹਿਜ ਸਮਾਵਹਿ, ਸਬਦੇ ਮੇਲ ਮਿਲਾਏ। ਨਾਨਕ ਸਫਲ ਜਨਮ ਤਿਨ ਕੇਰਾ, ਜੇ ਸਤਿਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਓ ਮੇਲ ਭਇਆ, ਹਰ ਹਰ ਨਾਮ ਸਮਾਏ। ਰਾਮ ਗੁਰ ਕਾ ਸ਼ਬਦ ਸਦ ਜੀਵਨ ਮੁਕਤ ਭਏ, ਹਰ ਕਾ ਨਾਮ ਲਿਵਲਾਏ। ਰਾਮ ਹਰ ਨਾਮ ਲਿਵਲਾਏ, ਹਰ ਨਾਮ ਚਿਤ ਲਾਏ, ਗੁਰਮੇਲ ਮਿਲਾਏ। ਮਨੁਆ ਰਤਾ ਹਰ ਨਾਲੇ, ਸੁਖਦਾਤਾ ਪਾਇਆ ਮੋਹ ਚੁਕਾਇਆ, ਅਨਦਿਨ ਨਾਮ ਸੰਭਾਲੇ। ਗੁਰ ਸਬਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਏ। ਨਾਨਕ ਤਿੰਨ ਘਰ ਸਦ ਹੀ ਸੋਹਿਲਾ, ਜੇ ਸਤਿਗੁਰ ਸੇਵ ਸਮਾਏ। ਬਿਨ ਸਤਿਗੁਰ ਜਗ ਭਰਮ ਭੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ, ਗੁਰਮੁਖੇ ਇੱਕ ਮੇਲ ਮਿਲਾਇਆ, ਤਿਨ ਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ, ਸਦਾ ਗਾਵੈ ਰੰਗ ਰਾਤੇ, ਗੁਰ ਹਰ ਕੇ ਭਗਤ ਸਦਾ ਜਨ ਨਿਰਮਲਾ, ਜੁਗ ਜੁਗ ਸਦ ਹੀ ਜਾਤੇ, ਸਾਚੀ ਭਗਤ ਕਰਹਿ ਦਰ ਜਪ ਹੈ, ਘਰ ਦਰ ਸੱਚਾ ਸੋਈ, ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ, ਸਭ ਦੇ ਹੀ ਸੁਖ ਹੋਈ, ਸੋਹੀ ਮਹਲਾ ਤੀਜਾ, ਜੇ ਲੋੜ ਹੈ ਵਰ ਬਾਲੜੀਏ, ਤਾਂ ਗੁਰਚਰਣੀ ਚਿਤ ਲਾਏ ਰਾਮ, ਸਦਾ ਹੋਵਹਿ ਸੁਹਾਗਣੀ, ਹਰ ਜੀਉ ਮਰੈ ਨ ਜਾਏ ਰਾਮ, ਹਰ ਜੀਉ ਮਰੈ ਨ ਜਾਏ, ਗੁਰ ਕੈ ਸਹਿਜ ਸੁਭਾਏ, ਸਾ ਧਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸੀਗਾਰੀ, ਮੇਰਾ ਪ੍ਰਭ ਸਾਚਾ, ਸਦ ਹੀ ਸਾਚਾ, ਜਿਨ ਆਪੇ ਆਪ ਪਾਇਆ, ਨਾਨਕ ਸਦਾ ਪਿਰ ਰਾਵੇ ਆਪਣਾ, ਜਿਨ ਗੁਰ ਚਰਣੀ ਚਿਤ ਲਾਇਆ, ਫਿਰ ਪਾਏ ਅੜਾ ਬਾਲੜੀਏ, ਅਨ ਦਿਨ ਸਹਿਜੇ ਮਾਤੀ ਰਾਮ, ਗੁਰਮਤੀ ਮਨ ਆਨੰਦ ਭਇਆ, ਤਿਤ ਤਨ ਮੈਲ ਨਰਾਤੀ ਰਾਮ, ਤਿਤ ਤਨ ਮੈਲ ਨਰਾਤੀ, ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ, ਅੰਦਨ ਰਾਵੇ ਹਰ ਪ੍ਰਭ ਆਪਣਾ, ਵਿੱਚ ਉਹ ਆਪ ਗਵਾਏ, ਗੁਰਮਤਿ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ, ਨਾਨਕ ਨਾਮ ਮਿਲੈ ਵਡਿਆਈ, ਪ੍ਰਭ ਰਾਵੇ ਰੰਗ ਰਾਤੀ, ਪਿਰ ਰਾਵੇ ਰੰਗ ਰਾਤੜੀਏ, ਪਿਰ ਕਾ ਮਹਿਲ ਤਿਨ ਪਾਇਆ ਰਾਮ, ਸੋ ਸਹੁ ਅਤ ਨਿਰਮਲ ਦਾਤਾ, ਜਿਨ ਵਿੱਚ ਉਹ ਆਪ ਗਵਾਇਆ ਰਾਮ, ਵਿੱਚ ਉਹ ਮੋਹ ਚੁਕਾਇਆ ਜਾ ਹਰ ਭਾਇਆ, ਹਰ ਕਾਮਣ ਮਨ ਭਾਣੀ, ਅੰਦਨ ਗੁਣ ਗਾਵੈ ਨਿਤ ਸਾਚੇ, ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਇੱਕ ਵਰਤਾ, ਬਿਨ ਗੁਰ ਕਿਨੈ ਨਾ ਪਾਇਆ, ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ, ਕਾਮਣ ਮਨ ਸੋ ਹਿਲੜਾ, ਸਾਜਨ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਹੋਆ, ਹਰ ਰਾਖਿਆ ਔਰ ਧਾਰੇ ਰਾਮ, ਹਰ ਰਾਖਿਆ ਔਰ ਧਾਰੇ, ਆਪਣਾ ਕਾਰਜ ਸੁਵਾਰੇ, ਗੁਰਮਤੀ ਹਰ ਜਾਤਾ, ਪ੍ਰੀਤਮ ਮੋਹੇ ਲਾਇਆ ਮਨ ਮੇਰਾ, ਪਾਇਆ ਕਰਮ ਵਿਧਾਤਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮੇਲ ਲਈ ਗੁਰ ਆਪਣਾ, ਗੁਰ ਕਾ ਸ਼ਬਦ ਸੁਵਾਰੇ, ਸੋਹੀ ਮਹਲਾ ਤੀਜਾ, ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ, ਹਰ ਮਨ ਤਨੋਂ ਗੁਰਮੁਖ ਭੀਜੈ, ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਮੁਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ, ਘਰ ਅਨਹਦ ਸੁਰਤ ਸਮਾਣੀ, ਹਰ ਹਰ ਏਕੋ ਪਾਇਆ ਹਰ ਪ੍ਰਭ, ਨਾਨਕ ਕਿਰਪਾ ਧਾਰੇ, ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ, ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਗੁਰ ਮੇਲੀ ਬਹੁ ਕਿਰਪਾ ਧਾਰੀ, ਹਰ ਕੈ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸੁਰ ਲੀਆ ਮਾਣੇ, ਸੇਜ ਸੁਖਾਲੀ ਜਾ ਪ੍ਰਭ ਪਾਇਆ, ਹਰ ਹਰ ਨਾਮ ਸਮਾਣੇ, ਨਾਨਕ ਸੁਹਾਗਣ ਸਾ ਵੱਡ ਭਾਗੀ, ਜੇ ਚੱਲੈ ਸਤਿਗੁਰ ਭਾਏ, ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਾਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ, ਇੱਕ ਨਾਮ ਪ੍ਰਭ ਦੂਰ ਵਸੈ, ਇੱਕ ਨਾਮ ਮਨ ਆਧਾਰੋ ਰਾਮ, ਇੱਕ ਨਾਮ ਮਨ ਆਧਾਰੋ ਸਿਰਜਣ ਹਾਰੋ, ਵਡਭਾਗੀ ਗੁਰ ਪਾਇਆ, ਘਟ ਘਟ ਹਰ ਪ੍ਰਭ ਏਕੋ ਸਵਾਮੀ, ਗੁਰਮੁਖ ਲਖ ਲਖਾਇਆ, ਸਹਿਜੇ ਆਨੰਦ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ, ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਬਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਆਨੰਦ ਪਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਦਮੀਠੀ ਲਾਗੀ ਪਾਪ ਵਿਕਾਰ ਗਵਾਇਆ ਹੁਮੈ ਰੋ ਗਿਆ ਭਵ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹਉਮੈ ਪੀਰ ਗਈ ਸੁਖ ਪਾਇਆ ਰੋਗਤ ਭਏ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੁੜੀ ਦੂਰ ਮਹਿਲ ਨ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੈ ਮਹਾ ਦੁਖ ਪਾਵੈ ਬਿਨ ਸਤਿਗੁਰ ਮਗ ਨ ਪਾਇਆ ਉਜੜ ਪੰਥ ਭਰਮੈ ਗਾ ਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੈ ਧਨ ਓ ਮਾਹੀਆ ਬਲਰਾਮ ਜੀਓ ਪੰਡਿਤ ਪਾਧੇ ਆਣ ਪੱਤੀ ਬਹਿ ਵਾਚਾਈਆ ਬਲਰਾਮ ਜੀਓ ਪੱਤੀ ਵਾਚਾਈ ਮਨ ਵੱਜੀ ਵਧਾਈ ਜਬ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿਮਤਾ ਪਕਾਇਆ ਫੇਰੇ ਤੱਤ ਦੇਵਾਏ ਵਰ ਪਾਇਆ ਪੁਰਖ ਅਗਾਮਾ ਗੋਚਰ ਸਦ ਨਵਤਨ ਬਾਲ ਸਿਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੁੜ ਕਦੇ ਨਾ ਜਾਈ ਸੋਹੀ ਮਹੱਲਾ ਚੌਥਾ
1: ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਧਿਆਓ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰਪੂਰਾ ਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮਹਿਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰੇ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਦ ਸ਼ਬਦ ਵਜਾਏ ਹਰ ਤੀਜੜੀ ਲਾਭ ਮਨ ਚਾਉ ਭਇਆ ਬੈਰਾ ਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨੀ ਉਪਜੀ ਹਰ ਜਪੀਐ ਮਸਤਕ ਭਾਵ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਵ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਣਦਿਨ ਹਰ ਲਵਲਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸੰਤ ਮਹੱਲਾ ਚੌਥਾ ਕਰ ਦੂਜਾ ਗੁਰਮੁਖਾਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਿ ਸੁਭਾਏ ਅੰਦਰ ਭੋਗ ਭੋਗੇ ਸੁਖ ਸੋਵੈ ਸ਼ਬਦ ਰਹਿ ਲਿਵਲਾਏ ਵੱਡੇ ਭਾਗ ਗੁਰਪੂਰਾ ਪਾਈਏ ਅਣਦਿਨ ਨਾਮ ਤਿਹਾਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਹਾਏ ਨਿਰਮਲ ਜਲ ਨਹਾਏ ਮੈਲ ਗਵਾਏ ਪਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਪ੍ਰਮ ਭਾਗਾ ਹਉਮੈ ਬਿਰਠੀ ਪੀਰਾ ਨਦਰ ਪ੍ਰਭੂ ਸਤਸੰਗਤ ਪਾਈ ਨਿਜ ਕਰ ਵਸ ਹੋ ਆਵਾਸਾ ਹਰ ਮੰਗਲ ਰਸ ਰਸਨ ਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਟ ਚਾਨਣ ਹਰ ਮੰਦਰ ਸੁਹਾਇਆ ਤਨ ਮਨ ਅਰਥ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹਿ ਸੋਈ ਪਰ ਕੀ ਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਹੁਣ ਆਇਆ

ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਵ ਜੰਝ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੂਈ ਸੰਤ ਮਹੱਲਾ ਚੌਥਾ ਕਰ ਤੀਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਆਓ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਕਰ ਵਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵਲਾਈ ਅਣ ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿੱਧ ਪੂਜਾ ਨਾਨ ਗੁਰਮੁਖ ਇਹ ਪੁਛਾਣੇ ਔਰ ਨ ਜਾਣੇ ਦੂਜਾ ਸਭ ਮੈਂ ਰਵ ਰਹਿਆ ਪ੍ਰੋ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੇ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਖਟਖਟ ਰਵਿਆ ਸੋਈ ਗੁਰਮਤਿ ਸੱਚ ਪਾਈਐ ਸਹਿ ਸੰਭਾਈਐ ਤਿਸ ਬਿਨੇ ਅਵਰ ਨ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਹਵਾਂ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਐਨਸ ਨਾਮ ਤੇ ਹਾਏ ਇਹ ਜਗਦ ਉਤਰੋ ਗੁਰਮੁਖ ਪਾਰ ਨ ਪਾਈ ਰਾਮ ਅੰਤਰੇ ਹੋਮੈ ਮਮਤਾ ਕਾਮ ਕ੍ਰੋਧ ਚਤਰਾਈ ਰਾਮ

ਧੰਨ ਧੰਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਬਾਸੇ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰਿਆ ਉਹ ਸ੍ਰੀ ਵਿਛੁਨਿਆ ਮਿਲ ਸ਼ਬਦ ਗੁਰੂ ਪ੍ਰਭਨਾ ਹਾਂ ਤੁਝ ਬਾਜੋ ਖਰੀ ਉਡੀਣੀਆਂ ਜਿਉਂ ਜਲਬਨ ਮੀਨ ਮਰਾਹਾ ਵੱਡ ਭਾਗੀ ਹਰ ਤਿਹਾਇਆ ਜਨ ਨਾਨਕ ਨਾਮ ਸਮਾਹਾ ਮਨ ਦੇ ਦਿਸ ਚਲ ਚਲ ਭਰਮਿਆ ਮਨਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤ ਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਧਨ ਧਰ ਦੱਬਿਆ ਫਿਰ ਵਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਮੇ ਪਚ ਪਚ ਮੂਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਧਾਰਿਆ ਵੜ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੋਈ ਸੰਤ ਮਹੱਲਾ ਚੌਥਾ ਮਾਰੇ ਸਵੇ ਜਨ ਹਉ ਮੈਂ ਵਿਖਿਆ ਜਨ ਹਰ ਪ੍ਰਭ ਮਿਲ ਨਾ ਦਿੱਤੀਆ ਦੇ ਕੰਚਨ ਵੇ ਵੰਨੀਆਂ ਇਨਹੋ ਮੈਂ ਮਾਰ ਵੇ ਗੁੱਤੀਆ ਮੋਹ ਮਾਇਆ ਵੇ ਸਭ ਕਾਲਖਾ ਇਨ ਮਨਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖ ਉਬਰੇ ਗੁਰ ਸ਼ਬਦੀ ਹਉ ਮੈਂ ਛੁੱਟਿਆ ਵਸ ਆਣੇ ਵੇ ਜਨ ਇਸ ਮਨ ਕੋ ਮਨ ਬਾਸੇ ਜਿਉ ਨਿਤ ਪਾਉਂਦਿਆ ਦੁਖ ਰਹਿਣ ਵੇ ਵਿਹਾਣਿਆ ਨਿਤ ਅਹਿਸਾਸ ਕਰਿੰਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰਿ ਚਾਉਂਦਿਆ ਜਨ ਨਾਨਕ ਪ੍ਰਭ ਦੇ ਮਤੀ ਛੜਿਆ ਸਾ ਨਿਤ ਸੁਖ ਸਾਉਂਦਿਆ ਸਤਨਿਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੀੜੀਐ ਆਈ ਮੇਰਾ ਠਾਕੁਰ ਅਗਮਾ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲੈ ਮਿਲਾਈ ਮੇਰੇ ਮਨ ਤਨ ਲੋਚਾਂ ਗੁਰਮੁਖੇ ਰਾਮ ਰਾਜਿਆ ਹਰ ਸ਼ਰਧਾ ਸੇਜ ਵਿਛਾਈ ਜਨ ਨਾਨਕ ਹਰ ਪਾਣੀਆ ਰਾਮ ਰਾਜਿਆ ਮਿਲਿਆ ਸਹਿ ਸਫਾਈ ਇੱਕ ਤੁਸੀਂ ਜੈ ਹਰ ਪ੍ਰਭੋ ਰਾਮ ਰਾਜਿਆ ਗੁਰਦਸਿਆ ਹਰ ਮੇਲੇ ਮੈਂ ਮਨ ਤਨ ਪ੍ਰੇਮ ਬਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹੋਂ ਗੁਰ ਵਿੱਟੋਂ ਘੋਲ ਕਮਾਇਆ ਰਾਮ ਰਾਜਿਆ ਜੀਉ ਸਤਿਗੁਰੂ ਆ ਗਏ ਦੇਈ ਗੁਰ ਤੁੱਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਪਹਿਲਾ ਏਕੋ ਕਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਹੇ ਦੇਖ ਭੁਲਾਨਾ

ਤੀਵੇਂ ਲਾਲਾ ਤੁਗਪਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋ ਮਗਨ ਥੀ ਰਹਿਆ ਝੂਠ ਲਪਟਾਨਾ ਨਾਨਕ ਦੀਨ ਸਰਣਾ ਸਰਣ ਕਿਰਪਾ ਨਿਦ ਰਾਖ ਲਾਜ ਭਗਤਾਨਾ ਸੁਣ ਬਾਬਰੇ ਸੇਵ ਠਾਕਰ ਨਾਥ ਪੁਰਾਣ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨਿਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਕਹਿ ਰਹੀ ਹੈ ਏ ਮਨ ਦੀਜੈ ਸੰਕ ਨ ਕੀਜੈ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵ ਧਾਰਨ ਤੇਰੇ ਕਿਆ ਗੁਣ ਅੱਖ ਵਖਾਣਾ ਸੁਣ ਬਾਬਰੇ ਕਿਆ ਕੀਚੈ ਕੂੜਾ ਮਾਨੂ ਸੁਣ ਬਾਬਰੇ ਹਬ ਵੈਸੀ ਗਰਭ ਗਮਾਨੋ ਨਿਚਲ ਹਬ ਜਾਣਾ ਮਿਥਿਆ ਜਾਣਾ ਸੰਤ ਪ੍ਰਭੂ ਹੋਏ ਵਾ ਦਾਸਾ ਜੀਵਤ ਮਰੀਐ ਭਉ ਜਲ ਤਰੀਐ ਜੇ ਥੀ ਵੈ ਕਰਮ ਲਿਖਿਆ ਸਾ ਗੁਰਸੇ ਬੀਜੈ ਅੰਮ੍ਰਿਤ ਪੀਜੈ ਜਿਸ ਲਾਵੈ ਸਹਿਜ ਧਿਆਨੋ ਨਾਨਕ ਸਰਣ ਪਿਆ ਹਰ ਦੁਆਰੈ ਹਉ ਬਲ ਬਲ ਸਤਿਗੁਰਬਾਨੋ ਸੁਣ ਬਾਬਰੇ ਮਤ ਜਾਣੈ ਪ੍ਰਭ ਮੈਂ ਪਾਇਆ ਸੁਣ ਬਾਬਰੇ ਥੀਓ ਰੇਣ ਜਿਨੀ ਪ੍ਰਭ ਤਿਹਾਇਆ ਜਿਨ ਪ੍ਰਭ ਤਿਹਾਇਆ ਤਿਨ ਸੁਖ ਪਾਇਆ ਵਡਭਾਗੀ ਦੁਰਸਨ ਪਾਈਐ ਥੀਓ ਮਾਣਾ ਸਤਿਗੁਰਬਾਣਾ ਸਗਲਾਇਆ ਆਪ ਮਿਟਾਈਐ ਓ ਧਨ ਭਾਗ ਸੁਧਾ ਜਿਨ ਹਰ ਪ੍ਰਭ ਲੱਦਾ ਹਮ ਤਿਸ ਪੈ ਵਿੱਚ ਵਿਚਾਇਆ ਨਾਨਕ ਦੀਨ ਸਰਣ ਸੁਖ ਸਾਗਰ ਰਾਖ ਲਾਜ ਅਪਣਾਇਆ ਸੁਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕਹਿ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕਹਿ ਬਲਰਾਮ ਜੀਓ ਬਾਬਲ ਮੇਰਾ ਵੱਡ ਸਮਰਥਾ ਕਰਨ ਕਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ

ਤਨ ਦਿਨ ਮਨ ਤਨ ਪੀਵਾ ਹਰਿ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਈ ਬਲਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਦਾ ਸਦ ਜੀ ਵਈ ਬਲਰਾਮ ਜੀਓ ਤੇਰੀ ਟੇਕ ਤੂੰ ਜੈਤੇ ਪਾਈ ਸੱਚੈ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰੈਨ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦਬਲਹਾਰੀ ਸੰਭਲਿਆ ਸੱਚ ਥਾਨ ਮਾਨ ਮਹਿਤ ਸੱਚ ਪਾਇਆ ਬਲ ਰਾਮ ਜੀਓ ਸਤਿਗੁਰੂ ਮਿਲਿਆ ਦਿਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆਂ ਸੁਭ ਦਿਵਸ ਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜਹਿ ਵਾਜੇ ਅਨਹਦਾ ਚੁਣਕਾਰੇ ਸੁਣ ਪਹਿ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈ ਹਾਰੇ ਉਪਜੈ ਤਤ ਗਿਆਨ ਸੋਹਰੈ ਪੇਈਐ ਇੱਕ ਹਰ ਬਲਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਖੈ ਭਿੰਨ ਕਰ ਬਲਰਾਮ ਜੀਓ ਬਿਸਮੈ ਪੈਖੇ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਈਲ ਪੂਰਨ ਸਵਾਮੀ ਖਟ ਖਟ ਰਿਹਾ ਸਮਾਇਆ ਜਿਸ ਤੇ ਉਪਜੈ ਤੇ ਸਮਾਏ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲਤ ਨਾ ਹੀ ਜਾਏ ਲਖਣੇ ਨਾਨਕ ਤਿਸਹਿ ਤਿਹਾਏ ਰਾਗ ਸੂਈ ਸ਼ੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸਵਾਮੀ ਜੀ ਉਪਿਣ ਪ੍ਰਭ ਆ ਗਏ ਅਨੰਦ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਆਰਾਧੂ ਆਪਣੇ ਪ੍ਰਭ ਭਾਵਾਂ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਤਿਹਾਏ ਸਫਿਲ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸੁਪਾਏ ਹਰ ਜਪ ਆਪਣੇ ਪ੍ਰਭ ਭਾਵਾਂ

ਜਤ ਦੇਖਾ ਤਤ ਸੋਈ, ਪਤੰਤ ਪਾਵਨ ਹਰਨਾਮਾ, ਪੂਰਨ ਸੰਤ ਜਨਾ ਕੇ ਕਾਮਾ, ਗੁਰ ਸੰਤ ਪਾਇਆ ਪ੍ਰਭ ਤਿਆਇਆ, ਸਗਲ ਇੱਛਾ ਪੁੰਨੀਆਂ, ਹਉ ਤਾਪ ਬਿਨਸੇ ਸਦਾ ਸਰਸੇ, ਪ੍ਰਭ ਮਿਲੇ ਚਿਰੀ ਵਿਛੁੰਨਿਆ, ਮਨ ਸਾਂਤ ਆਈ ਵਜੀ ਵਧਾਈ, ਮਨੋ ਕਦੇ ਨਾ ਵਿਸਰ, ਬਿਨਵੰਤ ਨਾਨਕ ਸਤ ਦੁਰ ਦ੍ਰਿੜਾਇਆ, ਸਦਾ ਜਪ ਜਗਦੀਸ਼ਰੈ। ਰਾਗ ਸੋਈ ਸ਼ੰਤ ਮਹੱਲਾ ਪੰਜਵਾਂ, ਕਰਤੀ ਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਹੋ ਬਲ ਬਲ ਜਾਈ ਲਖ ਲਖ ਲਖ ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਮਿੱਟੀ ਅੰਧਾਰੇ ਤਜੇ ਬੇਕਾਰੇ ਠਾਕਰ ਸਿਉ ਮਨਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਮੋਲੀ ਭਾਰਾਂ ਤੋਲੀ ਮੁਗਤ ਜੁਗਤ ਦਰ ਖੋਲਾ ਕਹੋ ਨਾਨਕ ਹੋ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ ਸੋਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸਬਨ ਅਵ ਨ ਜਾਣਾ ਰਾਮ ਮਾਤ ਪਿਤਾ ਪਾਈ ਸੁਤ ਬੰਦਪ ਜੀ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸਕਾ ਦਿਆ ਸਰਬਗੁਣਾ ਪਰਪੂਰੇ ਅੰਤਰਜਾਮੀ ਸੋਪਰਾ ਮੇਰਾ ਸਰਬ ਰਹਿਆ ਭਰਪੂਰੇ ਤਾਂ ਕਿ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣ ਸਦਾ ਸਦਾ ਪ੍ਰਭ ਕੋ ਬਰਹਾਰੈ ਨਾਨਕ ਸਦ ਕੁਰਮਾਣਾ ਐਸਾ ਗੁਰਵਿਡ ਭਾਗੀ ਪਾਈਐ ਜਿਤ ਮਿਲਿਐ ਪ੍ਰਜਾ ਪੈਰਾਮ ਜਨਮ ਜਨਮ ਕੇ ਕਿਲ ਵਿਖ ਉਤਰੈ ਹਰ ਸੰਤ ਧੂੜੀ ਨਿਤ ਨਾ ਪੈਰਾਮ ਹਰ ਧੂੜੀ ਨਾਈਐ ਪ੍ਰਭੂ ਤਿਹਾਈਐ ਬਹੁੜ ਜੋ ਨ ਆਈਐ ਗੁਰਚਰਣੀ ਲਾਗੇ ਭ੍ਰਮਪੋ ਪਾਗੇ ਮਨ ਚਿੰਦਿਆ ਫਲ ਪਾਈਆ ਹਰ ਗੁਣ ਨਿਤ ਗਾਏ ਨਾਮ ਤਿਹਾਏ ਫਿਰ ਸੋਗ ਨਾਹੀਂ ਸੰਤਾ ਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪ ਹੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕਹਿ ਵਸਿਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿੰਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਪੋ ਭਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਥ ਨਹੀਂ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਪੁੰਨੀ ਇਛ ਸਬਾਈ ਰਾਮ ਰੰਗ ਰੰਤੇ ਆਪਣੇ ਸਵਾਮੀ ਸੇਤੀ ਮਰੈ ਨ ਆਵੈ ਜਾਈ ਰਾਮ ਹਵਨਾਸੀ ਪਾਇਆ ਨਾਮ ਤੈ ਸਗਲ ਮਨੋਰਥ ਪਾਇ ਸ਼ਾਂਤ ਸਹਿਜ ਆਨੰਦ ਘਨੇਰੇ ਗੁਰਚਰਣੀ ਮਨ ਲਾਏ ਪੂਰ ਰਹੇ ਘਟ ਘਟ ਅਵਿਨਾਸੀ ਥਾਨ ਥਨੰਤਰ ਸਾਈ ਕਉ ਨਾਨਕ ਕਰਜ ਸਗਲੇ ਪੂਰੇ ਗੁਰਚਰਣੀ ਮਨ ਲਾਈ ਸੋਹੀ ਮਹੱਲਾ ਪੰਜਵਾਂ

ਆਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬੇਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸਵਾਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰੂ ਬਲਿਹਾਰੀ ਜਿਨ ਇਹ ਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੈ ਕੱਟੀਏ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਤਿਹਾਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਜਨ ਸੁਣੈ ਸੁਖ ਮਾਣੇ ਰਲੀਆਂ ਦੁੱਖ ਦਰਦ ਪ੍ਰਭ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੀ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦੀ ਭਗਤਨ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਹੈ ਦਇਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਦੈ ਦਸ ਪੂਰਿਆ ਜਸ ਸਵਾਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬ੍ਰਹਾਰੀ ਜਿਨ ਅਵਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਅਨਦ ਚੋਜ ਭਗਤ ਪਾ ਭੰਜਨ ਅਨਹਦ ਵਾਜੇ ਧੁਨੀਏ ਰਾਮ ਅਨਦ ਚੁਣਕਾਰੇ ਤਤ ਵਿਚਾਰੇ ਸੰਤ ਜੋ ਗੋਸ਼ਟ ਨਿਤ ਹੋਵੇ ਹਰ ਨਾਮ ਆਰਾਧੋ ਮੈਲ ਸਭ ਕਾਟੈ ਕਿਲਵਿਕ ਸਗਲੇ ਧੋਵੈ ਤੈਂ ਜਨਮ ਨਾ ਮਰਨਾ ਆਵਣ ਜਾਣਾ ਬਹੁਣ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇੱਚ ਪੁੰਨੀਐ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਵਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਹਾਇਆ ਨਵ ਨਿਧ ਸਿਧ ਰਿਧ ਦੀਨੇ ਕਰਤੇ ਤੋਟ ਨ ਆਵੈ ਕਾਈ ਰਾਮ ਖਾਤ ਖਰਚਤ ਵਿਛਲਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਕੁਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉੱਠ ਨਾਥੇ ਦੁੱਖ ਨਾ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਵਾਈ ਨਾਨਕ ਗੁਣ ਗਾਵੇ ਸਵਾਮੀ ਕੇ ਅਜਰਚ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੈ ਸਦਾ ਕਰੈ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇ ਰਤਸ ਕੀ ਉਪਮਾ ਕਿਆ ਗਨੀ ਅੜਸੜ ਤੀਰਥ ਪੁੰਨ ਕਿਰਿਆ ਮਹਾ ਨਿਰਵਣ ਚਾਰਾ ਪਤਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਹ ਸਤ ਕੌਣ ਕਰੀ ਜੈ ਰਾਮ ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਣਦਿਨੋ ਜਿਸ ਪ੍ਰੀਪ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀ ਜੈ ਬਿਨਵੰਤ ਨਾਨਕ ਇੱਛ ਪੁੰਨੀ ਭੇਖ ਦਰਸ਼ਨ ਜੀ ਜੈ ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਏਕ ਓਅੰਕਾਰ ਸਤਿਗੁਰੂ ਪ੍ਰਸਾਦ ਮਿੱਟ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਬੋਲ ਨਾ ਜਾਣੇ ਪੂਰਨ ਭਗਵਾਨੈ ਔਗੁਣ ਕੋ ਨਾ ਚਿਤਾਰੇ ਪਤਤ ਪਾਵਨ ਹਰ ਬਿਰਧ ਸਦਾਏ ਇੱਕ ਤਿਲਨੀ ਭੰਨੇ ਘਾਲੇ ਘਟ ਘਟ ਵਾਸੀ ਸਰਦ ਨਿਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਸ਼ਾਰਾ ਪ੍ਰਗ ਪੇਕਤ ਜੀਵਾਂ ਠੰਡੀ ਥੀਵਾਂ ਤਿਸ ਜੇਵੜੇ ਅਵਰ ਨ ਕੋਈ ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਈ ਜਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰ
ਹੋਂ ਨਿਮਕ ਨਾ ਛੋਡਾ ਜੀ, ਹਰ ਪ੍ਰੀਤ ਪ੍ਰਾਣ ਧਾਰੋ, ਗੁਰ ਸਤਿਗੁਰੂ ਕਹਿਆ ਜੀ, ਸਾਚਾ ਅਗਮ ਵਿਚਾਰੋ, ਮਿਲ ਸਾਧੂ ਦੀਨਾ ਤਾਂ ਮਨ ਲੀਨਾ, ਜਨਮ ਮਰਨ ਦੁੱਖ ਨਾਠੇ, ਸਹਿਜ ਸੁਖ ਆਨੰਦ ਕਨੇਰੇ, ਹੋਂ ਮੈਂ ਬਿਨਠੀ ਗਾਠੇ, ਸਭ ਕਹਿ ਮਦ ਸਭ ਹੂੰ ਤੇ ਬਾਹਰ, ਰਾਗ ਦੁੱਖ ਤੇ ਨਿਆਰੋ, ਨਾਨਕ ਦਾਸ ਗੋਬਿੰਦ ਸਰਣ ਆਈ, ਹਰ ਪ੍ਰੀਤਮ ਮਨੇ ਸਧਾਰੋ, ਮੈਂ ਪੇਖ ਖੋਜਤ ਖੋਜਤ ਜੀ, ਹਰ ਨਿਰਮਲ ਸੋ ਕਰ ਪਾਇਆ, ਸਭ ਅਦਰਵ ਡਿੱਠੇ ਜੀਓ, ਤਾਂ ਚਰਨ ਕਮਲ ਚਿਤ ਲਾਇਆ, ਪ੍ਰਭ ਵਿਨਾਸੀ ਹਾਂ ਤਿਸਕੀ ਦਾਸੀ, ਮਰਨ ਆਵੈ ਜਾਏ, ਧਰਮ ਅਰਥ ਕਾਮ ਸਭ ਪੂਰਨ, ਮਨ ਚਿੰਦੀ ਇੱਛ ਪੁਜਾਏ, ਸੁਰਤ ਸਿਮਰਤ ਗੁਣ ਗਾਵੇ ਕਰਤੇ, ਸਿੱਧ ਸਾਧਕ ਮੁਨ ਜਨ ਤਿਹਾਇਆ, ਨਾਨਕ ਸਰਨ ਕਿਰਪਾ ਨਿੰਦ ਸਵਾਮੀ, ਵਡ ਭਾਗੀ ਹਰ ਹਰ ਗਾਇਆ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ, ਸੂਹੈ ਵੇਸ ਦੁਹਾਗਣੀ, ਫਿਰ ਪਰ ਫਿਰ ਰਾਵਣ ਜਾਏ, ਫਿਰ ਛੋਡਿਆ ਘਰ ਆਪਣੇ, ਮੋਹੀ ਦੂਜੇ ਭਾਏ, ਮਿੱਠਾ ਕਰਕੇ ਖਾਇਆ ਬਹੁ ਸਾਧੋ ਉਸਦਿਆ ਰੋਗ, ਸੁਧ ਪਤਾਰ ਹਰ ਛੋਡਿਆ, ਫਿਰ ਲਾਗਾ ਜਾਏ ਵਿਜੋਗ, ਗੁਰਮੁਖ ਹੋਏ ਸੋ ਪਲਟਿਆ, ਹਰ ਰਾਤੀ ਸਾ ਸਿੰਗਾਰ, ਸਹਿਜ ਸੱਚ ਫਿਰ ਰਾਵਿਆ, ਹਰ ਨਾਮਾ ਹਰ ਉਰਤਹਾਰ, ਔਗੁਣਕਾਰੀ ਸਦਾ ਸੁਹਾਗਣ, ਆਪ ਮੇਲੀ ਕਰਤਾਰ, ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ, ਨਾਰ ਮਹੱਲਾ ਤੀਜਾ, ਸੂਹੀਏ ਨਿਮਾਣੀ ਸੋ ਸਦਾ ਸੰਭਾਲ, ਨਾਨਕ ਜਨਮ ਸਵਾਰੇ ਆਪ।

ਦਿਨ ਹੈ ਅੰਦਰ ਸਚਮੁਖ ਉਜਲਾ ਹੋਮੈ ਮਾਇ ਸਮਾਇ ਮਹੱਲਾ ਤੀਜਾ ਲੋਕਾ ਵੇਹੋ ਸੁਹਵੇ ਸੋਹਾ ਵੇਸ ਕਰੀ ਵੇਸੀ ਸੋ ਨ ਪਾਇਐ ਕਰ ਕਰ ਵੇਸ ਰਹੀ ਨਾਨਕ ਤਿਨੀ ਸਚ ਪਾਇਆ ਜਿਨੀ ਗੁਰ ਕੈ ਸਿੱਖ ਸੁਣੀ ਜੋ ਤਿਸ ਪਾਵੈ ਸੋਥੀਆ ਇਨ ਬਿਨ ਕੰਤ ਮਿਲੇ ਪੌੜੀ ਹੁਕਮੀ ਸ੍ਰਿਸ਼ਟ ਸਾਜਿਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖੇ ਪਾਰਾ ਇੱਕ ਨਾਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸਿੰਧਨ ਮਲੇ ਹੋ ਮੈਂ ਤਜ ਵਿਕਾਰਾ ਜਿਸ ਤੂੰ ਮਿਲੈ ਸੋ ਤੁਦ ਮਿਲੈ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਮਰ ਦੂਜਾ ਪਹਾਓ ਖਿਨ ਮੈਂ ਝੂਟ ਸਭ ਬਿਨਸ ਜਾਏ ਜਿਉਂ ਟਿਖਾ ਨਬਿਰਖੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉਂ ਰੰਗ ਮਜੀਠ ਸਚੜਾਓ ਉਲਟ ਸਕੈ ਸਿਵ ਘਰੇ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੁਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਵਿਲਮ ਨਾ ਹੋਵਈ ਰੰਡ ਬੈਠੀ ਦੂਜੇ ਪਾਏ ਮੁੰਦ ਐਣੀ ਦੁਮਣੀ ਸੁਹੈ ਵਿਸ ਲੁਭਾਏ ਸ਼ਬਦ ਸੱਚੈ ਰੰਗ ਲਾਲ ਹੈ ਕਰ ਪੈ ਪਾਏ ਸਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਆਪਾਈਨ ਆਪੇ ਕੀਮਤ ਪਾਈ ਤਿਸਦਾ ਅੰਤ ਨਾ ਜਾ ਪਈ ਗੁਰ ਸ਼ਬਦ ਬਜਾਈ ਮਾਇਆ ਮੋਗ ਬਾਰ ਹੈ ਦੂਜੇ ਪਰਮਾਈ ਮਨ ਉਠਾਓ ਨਾ ਪਾਏ ਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚਲੈ ਰਜਾਈ ਸਲੋਕ ਮਹੱਲਾ ਤੀਜਾ ਸੁਹੈ ਵੇਸ ਕਾਮਣ ਕੋ ਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਓ ਸੀਲ ਨ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪਤਹਾਰ ਸੁਹਾਵੇ ਸਭ ਉਤਾਰ ਤਹਰੇ ਗਲ ਪਹਿਰੇ ਖਿਮਾ ਸਿੰਗਾਰ ਪਈਏ ਸਹੁਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਓ ਰਲਾਈ ਕਿਸੇ ਦੀ ਨਾ ਰਲੈ ਜਿਸ ਰਾਵੈ ਸਿਰਜਣਹਾਰ ਨਾਨੂ ਗੁਰਮੁਖ ਸਦਾ ਸੁਹਾਗਣੀ ਜਿਸ ਵਿਨਾਸੀ ਪੁਰਖ ਪਰਤਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨਤਾ ਗੈ ਗਲਹਾਰ ਸੱਚਾ ਰੰਗ ਮਜੀਠ ਕਹਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮਾ ਮਹਾਰਸੀ ਸਭ ਰਿਆਈਆਂ ਛਾਰ ਪੌੜੀ ਇਹ ਜਗ ਆਪੋ ਪਾਇਨ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਇਨ ਬੋ ਝੂਠ ਗੁਮਾਨ ਆਵੇ ਜਾਏ ਪਵਾਈ ਹੈ ਮਨਮੁਖ ਗਿਆਨ ਇੱਕ ਨਾ ਆਪ ਬੁਝਾਇਆ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਆ ਹਰ ਨਾਮ ਰਿਦਾਨ ਸਲੋਕ ਮਹੱਲਾ ਤੀਜਾ ਸੁਹਵੇ ਸੁਹਾ ਵੇਸ ਛੱਡ ਤੂੰ ਤਾਂ ਪਿਰ ਲਗੀ ਪਿਆਰ ਸੁਹੈ ਵੇਸ ਪਿਰਖਨੇ ਨਾ ਪਾਇਓ ਮਨਮੁਖ ਦਜ ਮੂਰੀ ਗਵਾਰ ਸਤਿਗੁਰ ਮਿਲਿਆ ਸੁਹਾ ਵੇਸ ਗਿਆ ਹਉ ਮੈਂ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣ ਸਾਰ ਸਦਾ ਸੁਹਾਗਣ ਸਾ ਮਨ ਮਨ ਪਹਿ ਪਾਏ ਭਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰਧਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸਿੰਗਾਰ ਆਉਣ ਜਾਣਾ ਵੀ ਸਰੈ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਹਾਰ ਨਾਨਕ ਸਾਤਨ ਰਾਵੀ ਹੈ ਰਾਵੈ ਰਾਵਣ ਹਾਰ ਪੌੜੀ ਮੋਹ ਕੁਟੰਬ ਕੂੜ ਕੁਟੰਬ ਹੈ ਮਨ ਮੁਖ ਮੁਗਦ ਰਤਾ ਹਉ ਮੈਂ ਮੇਰਾ ਕਰ ਮੂਏ ਕਿਸ ਸਾਥ ਨਾ ਲਿਤਾ ਜਿਸ ਉਪਰ ਜਮਕਾਲ ਨਾ ਸੁਜਹੀ ਦੂਜੇ ਪਰਮਹਿਤਾ ਫਿਰ ਵੇਲਾ ਹੱਥ ਨ ਆਵੀ ਜਮਕਾਲ ਵਸ਼ ਕਿਤਾ ਜਿਹਾ ਤੁਰ ਲਿਖ ਪਾਇਨ ਸੇ ਕਰਮ ਕਮੇਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨਾ ਆਖਿਨ ਜੋ ਮੜਿਆਂ ਲੱਗ ਜਲਨ ਨਾਨਕ ਸਤੀਆਂ ਜਾਣੀਐਨ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਪੀਸੋ ਸਤੀਆਂ ਜਾਣੀਐਨ ਸੀਲ ਸੰਤੋਖ ਰਹੰ ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਸਮੇਲੀਆਂ ਸੇਤੀ ਅੰਗ ਜਲਾ ਜੇ ਜਾਣੈ ਪਰ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਅੰਤ ਨ ਜਾਣੀ ਸੇ ਕਿਉਂ ਅੰਗ ਜਲਾਏ ਭਾਵੈ ਜੀਉ ਕਹਿ ਮਰੋ ਦੂਰੋਂ ਹੀ ਭਜਾਏ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੈ ਲਿਖਿਆ
ਨਾਮ ਰਜੇਵੜ ਹੋਰ ਦਾਤ ਨਾਹੀਂ ਤੇ ਸਰੂਪ ਨਾ ਰੇਖਿਆ ਨਾਮ ਅਖੋ

ਨਿਰਦਾਨ ਹੈ। ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ, ਫਿਰ ਲੇਖ ਨ ਲਿਖਿਆ ਸੇਵਕ ਪਾਏ ਸੀ ਜਨਮਲੇ, ਜਿਨ ਹਰ ਜਪ ਜਪਿਆ। ਸਲੋਕ ਮਹੱਲਾ ਦੂਜਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾ ਸਵਾਰਨ ਹਾਰ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀ ਹੈ, ਭਲਕੇ ਚੱਲਣ ਰੋਏ ਨਾਨਕ ਨਾਮ ਨਾ ਚੱਲੇ, ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕਾਰ ਸਾਰ। ਮਹੱਲਾ ਦੂਜਾ। ਮਨ ਤਰਪ ਨਾ ਜੇ ਪਈ ਜੇ ਬਹੁਤਾ ਘਾਲੇ, ਤਰਫ ਜਣੇ ਸਤਪਾਓ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ। ਕਰਤੇ ਕਾਰਨ ਜਿਨ ਕਿਆ ਸੋ ਜਾਣੇ ਸੋਈ, ਆਪੇ ਸ੍ਰਿਸ਼ਟੀ ਪਾਇਆ ਆਪੇ ਫੁਨ ਗੋਈ, ਜੁਗ ਚਾਰੇ ਸਭ ਭਵ ਥਕੀ ਕਿਤ ਕੀਮਤ ਹੋਈ। ਸਤਿਗੁਰ ਏਕ ਵਿਖਾ ਲਿਆ ਮਨ ਤਨ ਸੁਖ ਹੋਈ, ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋਈ। ਸਲੋਕ ਮਹੱਲਾ ਦੂਜਾ। ਇਨਾ ਭਾਓ ਤਿੰਨ ਨਾਹੇ, ਭਾਓ ਮੁੱਛ ਭਾਓ ਨਿਭਵਿਆ, ਨਾਨਕ ਏ ਪਟੰਤਰ ਤਿਸ ਦੀ ਮਾਣ ਗਿਆ। ਮਹੱਲਾ ਦੂਜਾ।

ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹੋਮੈ ਮਾਰਮਾ ਨਿਰਮਲਾ ਹਰ ਨਾਮ ਉਰਤ ਹਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ ਜਿਨ ਕੀਤੇ ਕੀਏ ਤਿਸੇ ਨਾ ਜਾਣਨੀ ਮਨਮੁਖ ਗੁਬਾਰੀ ਜਿਸ ਬਜਾਏ ਸੋ ਬੁਝ ਸੀ ਸੱਚਿਆ ਕਿਆ ਜੰਤੂ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋਂ ਸਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਮਤ ਸੇ ਜੈ ਕੰਤ ਨ ਆਵੇ ਇਹ ਵੈ ਬਿਰਥਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸਿੰਗਾਰ ਕੀਆ ਤੋ ਪ੍ਰਮਾਣ ਹੈ ਜਸ ਸਚਦਰੇ ਪਿਆਰ ਪਾਉ ਸਿੰਗਾਰ ਤੰਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੌਂਪੇ ਕੰਤ ਕਉ ਤੋ ਨਾਨਕ ਪੋ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿੰਗਾਰ ਸੇਜੈ ਕੰਤ ਨ ਆਇਓ ਇਹ ਵੇ ਪਿਆ ਵਿਕਾਰ ਮਹੱਲਾ ਤੀਜਾ ਤਨ ਪਰੇ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੁਏ ਮੂਰਤੀ ਤਨ ਪਰ ਕਹੀਏ ਸੋਏ ਪੌੜੀ ਪੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ ਸਤਿਗੁਣ ਮਿਲਿਆ ਭਉ ਪੁਜੈ ਭੈ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿੰਹ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਪਾਓ ਪਾਓ ਸਭ ਤੇ ਸਦਾ ਜੋ ਸੱਚ ਵਰਤੇ ਸੰਸਾਰ ਮਹੱਲਾ ਦੂਜਾ

ਜਾਣ ਕਰ ਆਏ ਵੱਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਣ ਕਾਲੀਆਂ ਸੋਫੇ ਦਾ ਸੇਵਨ ਦਿਆ ਬੱਗਾ ਤਪੇ ਕਣਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਵੇ ਨ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੈ ਆਪੇ ਇੱਕ ਦੂਜੇ ਪਾਏ ਖੁਆਏ ਨੋ ਮੈਂ ਵਿੱਚ ਵਿਆਪੇ ਇਹ ਮਾਨਸ ਦਲਾਂ ਬਸਾ ਮਨਮੁਖ ਸੰਤਾਪੇ ਜਿਸ ਆਪ ਬਜਾਏ ਸੋ ਬੁੱਝ ਸੀ ਜਿਸ ਸਤਿਗੁਰੂ ਥਾਪੇ ਸਭ ਜਾ ਖੇਲ ਰਚਾਇਨ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਵੇਦਾਂ ਨੇ ਕੀ ਦੋਸਤੀ ਵੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣੀ ਸੱਚ ਵਸ ਸਦਾ ਵਸੈ ਸੈਤਾਨ ਗੱਦੋ ਚੰਦਨ ਖੋਲੀਐ ਪੀ ਸਿਉ ਸਿਉ ਪਾਣ ਨਾਨਕ ਕੂੜੇ ਕੱਤੀਐ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੇ ਕਲਾਣ ਇੱਕ ਦਾ ਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤੇਨਾ ਵਿਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਿਆ ਹਮੇ ਝਗੜੇ ਪਾਏ ਉਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਵਜਲ ਤਰ ਗਾਇਆ ਜੋ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰੂ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹੋ ਮੈਂ ਗਰਭ ਨਿਵਾਰੀ ਹੈ ਕਾਮ ਕ੍ਰੋਧ ਅਹੰਕਾਰ ਲਬ ਲੋ ਪਰਜਾਲੀ ਹੈ ਨਾਮ ਮਿਲਾ ਆਧਾਰ ਐਨਸ ਨਵ ਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕੇ ਵਿਧ ਛੁੱਟੀ ਹੈ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਸ ਬਾਈ ਹੈ ਜਿੱਤੀ ਦਰਖੜੀਆਂ ਨਾਨਕ ਕੰਤੇ ਰੱਤੀਆਂ ਪੁੱਛੋਂ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤ ਰੱਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਔਗੁਣ ਏਤੜੇ ਖਸਮ ਨਾ ਪਾਵੇ ਫੇਰੇ ਚਿੱਤ ਮਹੱਲਾ ਪਹਿਲਾ ਹੋਂ ਬਲਹਾਰੀ ਤਿੰਨ ਕੋ ਸਿਫਤ ਜਨਾ ਦਹਿਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਣੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖਲੇ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਤਾਰ ਹਿਰਦੈ ਹੋਰ ਗੁਣ ਗਾਏ ਜੈ ਜੈ ਸ਼ਬਦ ਹਰ ਸਭ ਜਬ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਆ ਪ੍ਰੇਮ ਰਸ

ਤੇ ਮਿਲਣ ਸਹੰਸ ਸਿਵ ਸਲਾਨ ਛੱਡ ਕੈ ਕਰੰਗੀ ਲੰਗਾ ਹੰਸ ਫਿਟ ਵਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਖਸਮ ਸਵਾਰਿਆ ਗੁਰਮੁਖ ਸੇਵ ਸਲਾਏ ਸੱਚਾ ਉਰ ਧਾਰਿਆ ਕਰ ਦਰ ਪਾਵੈ ਵੈਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋਂ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹਲਾ

ਜਾਂ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੈ ਵਿਚਾਰ ਬਿਨ ਬੂਝੇ ਸਭ ਹੋਏ ਖਵਾਰ ਨਾਨਕ ਗੁਰ ਉਤਰੈ ਪਾਰ ਮਹੱਲਾ ਪਹਿਲਾ ਸ਼ਬਦ ਹੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖਵਾਰ ਨਾਨਕ ਪੈਂ ਕਿਰਤ ਕਮਾਉਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋਭਾ ਪਾਏ ਹੋ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਰ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਹ ਸੁਧ ਹੈ ਹਰ ਨਾਮ ਤਿਆਏ ਸਲੋਕ ਮਹੱਲਾ ਪਾਇਆ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪਤ ਸੰਭਾਲ ਇਨੀ ਫੁੱਲੀ ਰੌਰ ਕਰੇ ਅਵਰ ਕੇ ਚਲੀਏ ਨੰਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਤਿਨਕੇ ਜਿਨ ਕੇ ਕੰਤ ਦਿਸਾ ਪੁਰੀ ਸੇ ਐਨ ਸਵਰੈ ਜਲੰਤ ਪੌੜੀ ਆਪੇ ਬਖਸ਼ਾ ਗਿਆ ਦਤਕਾਰ ਗੁਰਬਚਨੀ ਸਤਿਗੁਰ ਬਚਨੀ ਅਣਦਿਨ ਸੇਵਾ ਗੁਣ ਰਵਾ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੇ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਹੈ ਆਗਮਨ ਪਹਿਲਾ ਮੋਲਿਆ ਸੋਏ ਜਿਤ ਮੋਲਿਆ ਸਭ ਮੋਲੀਐ ਤਿਸੇ ਨ ਮੋਲਿਆ ਕੋਏ ਮਹੱਲਾ ਦੂਜਾ ਪਹਿਲ ਬਸੰਤ ਹੈ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭਸੇ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲਿਆ ਮਿਲਿਆ ਜੇ ਹੋਏ ਅੰਤਰ ਆਤਮਾ ਜੇ ਮਿਲੇ ਜੋ ਮਿਲੈ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸਚਕਾਰ ਕਮਾਵੈ ਦੂਜੀ ਕਾਰੇ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾ ਪਾਈਐ ਨਾ ਮੈਂ ਗੁਣ ਗਾਵੈ ਗੁਰ ਕੇ ਸ਼ਬਦ ਸਲਾਹੀਏ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਏ ਸਲੋਕ ਮਹੱਲਾ ਦੂਜਾ ਕਿਸੇ ਕੋਈ ਕੋਏ ਮੰਨ ਨਿਮਾਣੀ ਹਿੱਕ ਤੂੰ ਕਿਉਂ ਨਾ ਮਰੀ ਜੈ ਰੋਏ ਜਾਂ ਚਿੱਤ ਲੱਗ ਜਾਂ ਲੱਗ ਚਿੱਤ ਨਾ ਆਵੇ ਮਹੱਲਾ ਦੂਜਾ ਜਾਂ ਸੁਖ ਤਾਂ ਸੋ ਰਾਵਿਆ ਦੁੱਖ ਪੀ ਸੰਭਾਲੇ ਹੋਏ ਨਾਨਕ ਕਹੇ ਸਿਆਣੀਐ ਇਉਂ ਕੰਤ ਮਿਲਾਵੈ ਹੋਏ ਪੌੜੀ ਹਉ ਕਿਆ ਸਲਾਹੀ ਕਿਰਮ ਜੰਤ ਵੱਡੇ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲੈ ਛਿਡਾਈ ਨਾਨਕ ਵੀ ਪਰਵਾਹ ਹੈ ਤਿਸ ਦਿਲ ਨਾ ਤੁਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਾਂ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੂ ਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਗੋ ਕੋ ਕਿਆ ਕਰੋ ਅਭਾਗੇ ਰਹੋ ਦੁੱਖ ਸੁੱਖ ਕਰ ਕੇ ਕੁਟੁੰਬ ਜੀਵਾਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਟ ਗੈਨ ਤਬ ਕਰਨ ਪੁਕਾਰਾ ਕਹਿ ਕਬੀਰ ਆ ਗਏ ਤੇ ਨਾ ਸੰਭਾਰਾ ਸੂਈ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰ ਸੀ ਪੀਓ ਰਹਿਣ ਗਈ ਮਤ ਦਿਨ ਵੀ ਜਾਏ ਪਵਰ ਗਏ ਬੈਠੇ ਬਗ ਆਏ ਰਹਾਓ ਕਾਚੇ ਕਰ ਵੈ ਰਹਿ ਨ ਪਾਣੀ ਹੰਸ ਲਿਆ ਕਾਇਆ ਕੁਮਲਾ ਨੀ ਕਾਰ ਕੰਨਿਆ ਜਸ ਕਰ ਸਿੰਘਾਰਾ ਕਿਉਂ ਰਲੀਆਂ ਮਾਨੇ ਬਾਜਪਤ ਹਰਾ ਕਾਗ ਉਡਾਵਤ ਪੂਜਾ ਪੇਰਾਨੀ ਕਹਿ ਕਬੀਰ ਏ ਕਥਾ ਸਿਰਾਨੀ ਸੂਈ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ

दीवान बुलाया हर फरमान दरगह का आया रहा हो करो अरदास गाव किशमा की लेहो नबेर आज की राती किश भी खर्च तुम्हारा सारो सुबह निवास राय गुजारो सास संकोजा को हर रंग लागा तन तन सो जन पुरख सुभागा ई तूत जन सदा सुहेली जन पदार्थ जीत अमोले जागत सोया जन्म गवाया माल धन जोरिया पया पराया कौ कबीर ते नर भूले खसम बिसार माटी संग रूले सोई कबीर जियो ललत थाके नैन सुरवन थुन थाके थाकी सुंदर काया जरा की सदम थाकी एक न साक समाया बावरे त्या ज्ञान विचार न पाया बिरथा जन्म गवाया रहाओ तब लग प्राणी तिसे सरेवो जब लो कट में सासा जे कट जाए तो भव न जासी हर के चरण निवासा जिसको शब्द जावे अंतर चूकै तिसे प्यासा हमें बूझे चौपड़ खोले मन जन ढाले पासा जो जन जान अपह अवगत को तिनका कशु ना नासा कौ कबीर ते जन कबु न हाले हारे टाल जो जाने पासा सुही ललत कबीर जियो एक कोट पंच सिकदारा पंचे मांगा हाला जिमी नाही मैं किसी की बोई ऐसा दिंदर खाला हर के लोगा मोका नीत दसे पटवारी ऊपर पजा कर मैं गुर पै पुकारिया तिन हुलिया उभारी राहो नौ ढाडी दस मुनसुत हवें रेत बस न देही डोरी पूरी मापे नाही बहु बिस्टाला लेही बेहतर कर एक पुरख समाया उन दिया नाम लिखाई धर्म राय का दफ्तर सोदया बाकी रिजम न काई संता को मत कोई निंदु संत राम है एको कहो कबीर मैं सोगर पाया जाका नाम बबेको राग सोही बाणी श्री रावदा जी की एक ओंकार सतगुरु प्रसाद सह की सार सुहागन जाने तज मन सुकरम ये माने तन मन दे न अंतर राखे औरा देख न सुने पाखे सो कत जाने पीर पराई जाके अंतर दर्द न पाई रहो दुखी दोहागन दोए पख हीनी जिना ना निरंतर भक्त नकीनी पुरसलात का पंथ दहेला संग न साथी गवन अकेला दुखिया दर्द बंद दर आया बहुत प्यास जवाब न पाया कह रवदास शरण प्रभ तेरी ज्यों जान त्यों कर गत मेरी सुही जोधन आवै सोधन जाही करना कूच रहन थिंदाई संग चलते हम भी चलना दूर गवन सरी ऊपर मरना क्या तू सोया जाग ए आना तै जागन जीवन सच कर जाना रहाओ जिन जियो दिया सूरज अंबरावे सब कट पीतर हाट चलावे कर बंदगी छाड मैं मेरा हृदय नाम संभाल सवेरा जन्म सरानो पंसवारा सांझ पई दर्द संदिहारा कह रविदास निधान देवाने चेत सनाही दुनिया फनखाने सूही ऊंचे मंदिर साल रसोई एक करी हूं रह न हुई ए तन ऐसा जैसे घास की टाटी जल गयो का सरल गए वो माटी रहाओ पाई बंदी कुटुंब सेहरा ओय पी लागे काट सवेरा घर की नार उरे तो तन लागी ओय तो भूत भूत कर भागी कह रविदास सबे जग लूटिया हम तो एक राम कह छूटिया एक ओंकार सतगुर प्रसाद राग सूही बाणी सेख फरीद जी की तप तप लोए लोए हाथ मरो रो बोवल होए सो सो लो रो तैसे मन में किया रोस मुझ अवगन से नाही दोस तै साहिब की मैं सार न जानी जोबन खोए पाछे पछतानी रहाओ काली कोयल तू कित गुण काली अपने प्रीतम कहो बिर है जाली फिर बिहून कतें सुख पाए जा हो कृपाल त प्रभु मिलाए विदन कोई मुंद अकेली ना को साथी ना को बेली कर कृपा प्रभ साध संग मेली जा फिर देखा
ਤਾਂ ਮੇਰਾ ਅਲਹ ਬੇਲੀ ਵਾਟ ਹਮਾਰੀ ਖਣੀ ਖਰੀ ਉਡੀਣੀ ਖਨਿਓ ਤਿੱਖੀ ਬਹੁਤ ਪੈਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੂਹੀ ਲਲਿਤ ਬੇੜਾ ਬੰਦ ਨਾ ਸਕੇ ਬੰਧਨ ਕੀ ਵੇਲਾ ਪਰਵਰ ਸਭ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕੁਸਮ ਬੜੇ ਜਲ ਜਾਸੀ ਠੋਲਾ ਰਹੋ ਏਕਾ ਪੀਨਾ ਪਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀਓ ਸੋ ਲਾਏ ਸੀ ਹੰਸ ਚਲ ਸੀ ਡੋਮਣਾ ਐ ਤਨ ਤੇਰੀ ਥੀ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਾਂ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੁ ਕਹਾਂ ਸਵਾਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸਚ ਮੈਂ ਰੋ ਰਜਾਈ ਰਹੋ ਜੇ ਕੁਛ ਹੋਇਆ ਸਭ ਕੁਛ ਤੁੱਤੇ ਤੇਰੀ ਸਭ ਹਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤਰਾਈ ਕਿਆ ਕਥੇ ਕਥੇ ਕਾ ਦੇਖਾਂ ਮੈਂ ਕਥਨ ਕਥਨਾ ਜਾਈ ਜੋ ਤਿਤ ਪਾਵੈ ਸੋਈ ਅੱਖਾਂ ਤਿਲ ਤੇਰੀ ਵਡਿਆਈ ਇਹ ਤੇ ਕੁਕਰ ਹੋ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਨ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਹਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਇਆਵਾਂ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾ ਹੀ ਚਿੰਤ ਪਰਾਈ ਰਹੋ ਅਗਮ ਗੋਚਰੇ ਅਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਯਲ ਭਰਪੁਰ ਲੀਣਾ ਘੱਟ ਘੱਟ ਜੋ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਹਾਰੀ ਮੰਦਰ ਛਾਵਾਂ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਸੰਤ ਜੰਤ ਸਭ ਸਰਣ ਤੁਮਾਰੀ ਸਰਬ ਸੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪ੍ਰਵਾਣ ਐਸਾ ਨਾਮ ਨਿਰੰਜਨ ਦੇ ਉਹ ਹਾਂ ਜਚਕ ਤੂੰ ਅਲਖ ਪਿਹੇ ਰਹਾਓ ਮਾਇਆ ਮੋਹ ਤਰਕਟੀ ਨਾਰ ਭੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਾਨਣ ਦੇ ਹਾਰ ਚੱਖ ਛੋਡੀ ਸਹਿਸਾ ਨੀ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਇੱਕ ਕਹੋ ਇੱਕ ਪਾਓ ਕੋ ਨਾਹੀਂ ਕਰਤਾ ਕਰੇ ਕਰਾਵੈ ਸੋਏ ਸ਼ਬਦ ਹੋਏ ਮਨ ਮਨ ਤੇ ਮਾਰਿਆ ਠਾਕਰੇ ਮਨ ਸਾਚੇ ਤਾਰਿਆ ਅਵਨ ਸੁਜੈ ਗੁਰ ਕਹੋ ਵਾਰਿਆ ਨਾਨਕ ਨਾਮ ਨਸ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨ ਭਰਮ ਫੂਲੇ ਬੋਰਾ ਨੇ ਹਰ ਬਿਨ ਕਿਉਂ ਰਹੀਐ ਸ਼ੁਭ ਪਛਾਣੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀ ਹਰਾ ਰਹਿ ਨ ਸਕੈ ਖਿਨ ਸਤਿਗੁਰ ਬੂਝ ਬਜਾਈ ਰਹੋ ਮੇਰਾ ਪ੍ਰਭ ਬਿਸਰੈ ਹੋਮਰੋਂ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰਨ ਭਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਅਕਥ ਕਥਾ ਕਥੀਐ ਗੁਰ ਪਹਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉ ਮੈਂ ਮੇਟ ਚੱਲੈ ਗੁਰ ਸ਼ਬਦ ਸਮਾਏ ਮਨੁ ਕੁਚੜੈ ਖੋਟੀ ਰਾਸ ਮਮ ਗੁਰਮੁਖ ਨਾ ਮਿਲੈ ਸਵਾਸ ਹਰ ਕਿਰਪਾ ਤਹਾਰੀ ਦਾਸਨ ਦਾਸ ਜਨ ਨਾਨਕ ਹਰ ਤਨ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸੇ ਸਿਉ ਜਿਤੁਣ ਕਸਮ ਨ ਪਾਇਆ ਪੌੜੀ ਛੁਟਕੀ ਫਿਰ ਹੱਥ ਨਾ ਆਵੈ ਪਹਿਲਾ ਜਨਮ ਗਵਾਇਆ ਦੂਜਾ ਪਾਉ ਨਾ ਦੇਈ ਲਿਓ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੂੰ ਦੁੱਖ ਨਿਵਾਰੇ ਨਾ ਹੋ ਤੂੰ ਦਿਆਲ ਦਿਆ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਦ ਸਭ ਤੁਝ ਤੇ ਹੋਏ ਐਸਾ ਆਪ ਵਖਾਣ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹਿ ਹਰ ਨਾਲੇ ਤਿੰਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੈ ਆਪ ਸਵਾਰੇ ਪਰਮ ਪੁਲਾਣੇ ਜੇ ਮਨ ਮੁਕਈਏ ਨਾ ਔਰ ਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋ ਹੀ ਜਨ ਪਾਏ ਗੁਰ ਕਾ ਸ਼ਬਦ ਸਮਾਲੇ ਜਿਨ ਹਰ ਮਾਇਆ ਮਾ ਨਿਸਤਾਰੇ ਨਾਨਕ ਭਾਗ ਹੋਇਆ ਜਿਸ ਮਸਤਕ ਕਾਲੇ ਮਾਰ ਵਿਦਾਰੇ ਬਿਲਾਵਲ ਮਹੱਲਾ ਤੀਜਾ ਅਤੁਲ ਕਿਉਂ ਤੋਲਿਆ ਜਾਏ
ਦੂਜਾ ਹੋਏ ਤਸੋ ਜੀ ਪਾਏ, ਤੇ ਦੂਜਾ ਨਾ ਹੀ ਕੋਏ, ਤਿਸਕੀ ਕੀਮਤ ਕੇ ਕੂੰ ਹੋਏ, ਗੁਰ ਪ੍ਰਸਾਦ ਵਸੈ ਮਨ ਆਏ, ਤਾਂ ਕੋ ਜਾਣੈ ਦੁਬਦਾ ਜਾਏ ਰਹਾਓ। ਆਪ ਸਰਾਪ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੈ ਏਕੋ ਸੋਏ, ਮਾਇਆ ਕਾ ਰੂਪ ਸਭ ਤਿਸਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ, ਜਿਸਨੂੰ ਲਾਏ ਲਗੈ ਤਿਸ ਆਏ, ਸਭ ਸੱਚ ਦਿਖਾ ਲੇ ਜਾਂ ਤਾਂ ਸੱਚ ਸਮਾਏ, ਆਪੇ ਲਿਵ ਤਾਤ ਹੈ ਆਪੇ, ਆਪ ਬੁਝਾਏ ਜਾਪੇ ਜਾਪੇ, ਆਪੇ ਸਤਿਗੁਰੂ ਸ਼ਬਦ ਹੈ ਆਪੇ, ਨਾਨਕਾਖ ਸੁਣਾਏ ਆਪੇ, ਬਿਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ, ਸੇਵਕ ਸਾਹਿਬ ਤੇ ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਏਕ ਸਮਾਨਾ, ਸਤਿਗੁਰੂ ਪਰਸੇ ਹਰ ਨਾਮ ਸਮਾਨਾ, ਜਿਸ ਕਰਮ ਹੋਇਆ ਤੇ ਸਤਿਗੁਰ ਪਾਏ, ਅਣ ਦਿਨ ਲਾਗੇ ਸਹਿਜ ਧਿਆਨ ਰਹਾ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਬੇ ਮਹਾਨਾ, ਜਬ ਆਪਣੀ ਜੋਤ ਖਿੱਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਿਖਿਆ ਨਾ, ਆਪੇ ਗੁਰ ਚੇਲਾ ਹੈ ਆਪੇ, ਆਪੇ ਗੁਣੀ ਨਿਧਾਨਾ, ਜਿਉਂ ਆਪ ਚਲਾਏ ਤਿਵੈ ਕੋਈ ਚਾਲੈ, ਜੋ ਹਰ ਪਾਵੈ ਭਗਵਾਨ। ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮ, ਇੱਕ ਨਾ ਕਰਮੈ ਦੇ ਵਡਿਆਈ, ਇੱਕ ਭਰਮ ਪਵੈ ਅਭਿਮਾਨਾ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਪਣਾਇਆ ਪੂਰੇ, ਵੇਖੋ ਇੱਕ ਸਮਾਨਾ, ਇਹ ਪ੍ਰਪੰਚ ਮੈਂ ਸੱਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗਮਾਨਾ। ਸਤਿਗੁਰੂ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੀ ਸਮਾਨਾ, ਇਹ ਬਾਣੀ ਜਿਉ ਜਿਉ ਜਾਣੈ, ਤਿਸਰ ਅੰਤਰ ਰਵੈ ਹਰ ਨਾਮਾ ਰਾਵ, ਚਾਂ ਜੋਗਾ ਕਾਂ ਹੋਏ ਨਿਬੇੜਾ, ਨਰ ਮਨੁੱਖਾਂ ਨੂੰ ਇੱਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ, ਗੁਰਮੁਖ ਜੀ ਨਹੀਂ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੁਕੈ ਮਨ ਅਭਿਮਾਨਾ, ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਮਾਏ ਨਿਧਾਨਾ। ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ, ਹਉ ਤਿਨ ਬਲਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕੋ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿ ਸੁਭਾਇ ਰਾਵ, ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਵ ਆਵ ਵਸੈ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸ਼ਬਦ ਰੰਗਾਏ, ਤੇ ਨਿਜ ਕਰ ਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰ ਰਸ ਪਾਏ, ਇਹ ਰੰਗ ਕਦੇ ਨਾ ਉਤਰੇ ਸੱਚ ਕਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿੰਨ ਬਹੁ ਨਾ ਫੇਰਾ, ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਬਿਲਾਵਲ ਮਹੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਸਿਆ ਮਨਿਆਈ, ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚੇ ਗੁਰ ਤੇ ਸੋਭਾ ਪਾਈ,

0: ਆਹ ਜਾ ਰਾਉ ਮਨਕ ਪ੍ਰਦੀਤ ਮਨ ਤੇ ਪਾਈ ਪੂਰੇ ਗਰਬ ਤੇ ਸ਼ਬਦ ਬਜਾਈ ਜੀਵਨ ਮਰਨ ਕੋ ਸੰਸਰ ਵੇਖੈ ਬਹੁ ਨਾ ਮਰੈ ਨਾ ਜਮ ਪੇਖੈ ਘਰ ਹੀ ਮੈਂ ਸਭ ਕੋ ਨਿਦਾਨ ਸਦੁਰ ਦਿਖਾਏ ਗਿਆ ਅਭਿਮਾਨ ਸਦੀ ਲਾਗਾ ਸਹਿ ਧਿਆਨ ਅਣਦਿਨ ਗਾਵੈ ਕੋ ਏਕੋ ਨਾਮ ਇਹ ਜੁਗ ਮੈਂ ਵਡਿਆਈ ਪਾਏ ਪੂਰੇ ਗੁਰ ਤੇ ਨਾਮ ਤਿਹਾਈ ਜੈ ਦੇਖਾਂ ਤਾਂ ਰਹਿ ਸਮਾਏ ਸਦਾ ਸੁਖਦਾਤਾ ਕੀਮਤ ਨਹੀਂ ਪਾਈ ਪੂਰੇ ਪਾ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਲਾਇਆ ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ ਰਾਗ ਬਿਲਾਵਲ ਮਹੱਲਾ ਚੌਥਾ ਕਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਉਦਮਤ ਪ੍ਰਭ ਅੰਤਰ ਜਾਮੇ ਜਿਉਂ ਪ੍ਰੇਰੇ ਤੋਂ ਕਰਨਾ ਜਿਉਂ ਨਟਵਾ ਤੰਤਵ ਜਾਏ ਤੰਤੀ ਤਿਉਂ ਵਾਜੇ ਜੰਤ ਜਨਾ ਜਪਨ ਰਾਮ ਨਾਮ ਰਸਨਾ ਮਸਤਕ ਲਿਖ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਬਸਨਾ ਰਹਾਉ ਮਾਇਆਗ੍ਰਸਤ ਪ੍ਰਮਤ ਹੈ ਪ੍ਰਾਣੀ ਰੱਖ ਲੇ ਬੋਝਨੇ ਆਪਣਾ ਜਿਉਂ ਪ੍ਰਹਲਾਦ ਹਰ ਨਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤਮਿਤ ਕਹੀ ਹੈ ਹਰ ਕੀ ਏ ਪਤਤ ਪਵਨਾ ਉਹ ਢੋਵੈ ਢੋਰ ਹੱਥ ਚਮਰ ਚਮਰੇ ਹਰ ਉਦਰਿਓ ਪਰਿਉ ਸਰਨਾ ਪ੍ਰਭ ਦੀਨ ਦਿਆਲ ਭਗਤ ਪਵਤਾਰਣ ਹਮ ਪਾਪੀ ਹੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰੀਏ ਜਾਂ ਨਾਨਕ ਦਾਸ ਦੱਸਣ ਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰ ਅਜਨਮਾ ਕਰ ਕਿਰਪਾ ਰੱਖ ਲੇ ਵੋ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ਮੇਰੇ ਮਨ ਭਜ ਰਾਮ ਨਾ ਮੈਂ ਰਾਮ ਗੁਰਮਤ ਅਰਸ ਪਾਈਐ ਹੋਰ ਤਿਆਗੋ ਨਿਖਲ ਕਾਮ ਰਾਉ ਹਰ ਜਨ ਸੇਵਕ ਸੇ ਅਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਅਕਰਮਾ ਨਾਮਹੀਨ ਤ੍ਰਿਗ ਜੀਵ ਤੇ ਤਿਸ ਵੜ ਸੁਖ ਸੰਦੂਖ ਸਹਮਾ ਉਹ ਫਿਰ ਜੋਨ ਪਵਾਈਐ ਵਡਭਾਗੀ ਮੂੜ ਅਕਰਮਾ ਹਰਜਨ ਨਾਮ ਆਧਾਰ ਹੈ ਤੁਰ ਪੁਰਬ ਲਿਖੇ ਵਡਕਰਮਾ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ ਮੋਹ ਬਿਖਿਆ ਬਹੁ ਦੁਰਮਤ ਮੈਲ ਪਹਰਾ ਤੁਮਰੀ ਸੇਵਾ ਕਰ ਨਾ ਸਕੈ ਪ੍ਰਭ ਹਮ ਕਿਉਂ ਕਰ ਮੁਗਧ ਤਾਰਾ ਮੇਰੇ ਮਨ ਜਪ ਨਾ ਨਰਹਰ ਨਾਮ ਨਰਹਰਾ ਜਨ ਉਪਰ ਕਿਰਪਾ ਪ੍ਰਭ ਤਹਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਅਮਰੇ ਪਿਤਾ ਠਾਕਰ ਪ੍ਰਭ ਸਵਾਮੀ ਹਮ ਦੇ ਮਤੇ ਜਸ ਕਰਾ ਤੁਮਰੇ ਸੰਗ ਲਗੇ ਸੇ ਉਦਰੇ ਜਿਉਂ ਸੰਗ ਕਾਸ਼ਟ ਲੋ ਉਤਰਾ ਸਖ ਨ ਰਹੋ ਸੀ ਮਤ ਮੱਧਮ ਜਿਨ ਹਰ ਹਰ ਸੇਵ ਨ ਕਰਾ ਤੇ ਨਰਭਾਗੀਨ ਦੁਚਾਰੀ ਓਏ ਜਨਮ ਮੂਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੇ ਸਵਾਮੀ ਤੇ ਨਹਾਏ ਸੰਤੋਖ ਗੁਰਸਰਾ ਦੁਰਮਤ ਗੈ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਰਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਨਾਮ ਬੋਧ ਹੈ ਕਲ ਯੁਗ ਕੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਰ ਬਾ ਗਾਏ ਮਿਲ ਸੰਗਤ ਪਾਰ ਪਰੋ ਰਹਾਉ ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉਂ ਪਾਈਐ ਗੁਰਮੁਖ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਸਾ ਮੀਠਾ ਹਰ ਸੰਤੋਂ ਚਾਖ ਦੇਖੋ ਗੁਰਮਤ ਹਰ ਰਸ ਮੀਠਾ ਲਾਗਾ ਤਿੰਨ ਬਿਸਰੇ ਸਭ ਬੇਖ ਰਸੋ ਰਾਮ ਨਾਮ ਰਸ ਨਾਮ ਰਸਾਇਣ ਹਰ ਸੇਵੋ ਸੰਜਨੋ ਚਾਰ ਪਦਾਰਥ ਚਾਰ ਤੇ ਪਾਏ ਗੁਰਮਤ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਿਗੁਰੂ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰਹਿਣੀ ਹਰ ਜਨ ਦੇਖੋ ਸਤਿਗੁਰੂ ਨੈਣੀ ਜੋ ਇੱਛੋ ਸੋਈ ਫਲ ਪਾਓ ਹਰ ਬੋਲੋ ਗਰਮਤ ਬੈਨੀ ਰਹਾਓ ਅਨਕੋ ਭਾਵ ਚਿਤਵੀਆਂ ਬਹੁ ਤੇਰੇ ਸਾ ਹੋਵੈ ਜੋ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜੇ ਮੇਰੇ ਚਿਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ ਅੰਡਨ ਹਰ ਹਰ ਨਾਮ ਤੇ ਹਾਉ ਗੁਰ ਸਤਿਗੁਰ ਕੀ ਮਤ ਲੈਨੀ ਮਤ ਸੁਮਤ ਤੇਰੇ ਵਸ ਸਵਾਮੀ ਹਮ ਜੰਤੂ ਪੁਰਖ ਜੰਤੈ ਨੀ ਜਨ ਨਾਨਕੇ ਪ੍ਰਭ ਕਰਤੇ ਸਵਾਮੀ ਤੇ ਜਿਉਂ ਭਾਵੈ ਤਿਵੈ ਬਿਲਾ ਨੀ ਬਿਲਾਵਲ ਮਹੱਲਾ ਚੌਥਾ ਅਣਦ ਮੂਲ ਧਿਆਇਓ ਪ੍ਰਖੋਤਮ ਅਨਦਿਨ ਬਿਨ ਅਣਦ ਬਨੰਦੇ ਧਰਮ ਰਾਏ ਕੇ ਕਾਣ ਚੁਕਾਈ ਸਭ ਚੂਕੇ ਜਮ ਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੁਰ ਸਤਿਗੁਰੂ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਖਤ ਮੂੜ ਮਾਇਆ ਕੇ ਬਦ ਵਿੱਚ ਮਾਇਆ ਫਿਰੇ ਫਿਰਨ ਦੇ ਤ੍ਰਿਸਾਂ ਜਲਤ ਕਿਰਤ ਕੇ ਬਾਦੇ ਜਿਉਂ ਤੇਲੇ ਬਲਦ ਪਹੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਵਡਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਤੂਟੇ ਮਾਇਆ ਫੰਦੇ ਆਪੇ ਠਾਕਰ ਆਪੇ ਸੇਵਕ ਆਪੇ ਆਪ ਗੋਬਿੰਦੇ ਜਨ ਨਾਕੇ ਨਾਨਕ ਆਪੇ ਆਪ ਪ੍ਰਭ ਵਰਤਿਆ ਜਿਉਂ ਰਾਖੈ ਤਿਵੈ ਰਹੰਦੇ ਏਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਕਰ ਤੇਰਵਾਂ ਬੋਲੋ ਪਹੀਆ ਰਾਮ ਨਾਮ ਪਤਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਹਰ ਪੂਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਇਐ ਹੋਰ ਦੁੱਖ ਵਿਸਾਰਨੋ ਰਹਾਓ ਹਰ ਕੀਐ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ ਗੁਰ ਪੇਟਿਆ ਹ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰ ਆਸਾ ਭਾਉ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਏ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗਲਾਵਨੋ ਰਾਗ ਬਰਾਵਨ ਮਹੱਲਾ ਚੌਥਾ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸਿਓ ਮੋਹ ਕਿਉਂ ਮਿਲਿਆ ਪ੍ਰਭ ਨਾਸੀ ਤੋਏ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕਹਿ ਅੰਚਲ ਲਾਓ ਕਿਉਂ ਤਰੀਐ ਵਿਖਿਆ ਸੰਸਾਰ ਸਤਿਗੁਰੂ ਬੋਹਿਤ ਪਾਵੈ ਪਾਰ ਰਹਾਓ ਪਵਨ ਚਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰ ਕ ਸੋਗ ਤੇ ਰਹਿ ਨਿਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਮਾਇਆ ਵੇੜ ਮਾਇਆ ਸਰਬ ਪਹੰਗਾ ਹਉਮੈ ਪਚੇ ਦੀਪਕ ਦੇਖ ਪਤੰਗਾ ਸਗਲ ਸਿੰਗਾਰ ਕਰੇ ਨੀ ਪਾਵੈ ਜਾਂ ਹੋ ਕਿਰਪਾਲ ਤਾਂ ਗੁਰੂ ਮਿਲਾਵੈ ਹਉ ਫਿਰੋ ਉਦਾਸੀ ਮੈਂ ਕਰਤਨ ਦਸਾਇਆ ਨਿਰਮੋਲਕ ਹੀਰਾ ਮਿਲੇ ਨਾ ਉਪਾਇਆ ਹਰ ਕਾ ਮੰਦਰ ਤਿਸਮੈ ਲਾਲ ਗੁਰ ਖੋਲਿਆ ਪੜਦਾ ਪਹੀ ਨਿਕ ਦੇਖ ਪਹੀ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੂੰਗਾ ਮਨ ਮੈਂ ਵਿਸਮਾਦ ਆਨੰਦ ਰੂਪ ਸਭ ਨਦਨੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਘਨ ਨ ਲਾਗੈ ਜਪ ਅਲਖ ਭੇਵ ਧਰਤ ਪਨੀਤ ਪਹੀ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਾਉ ਸਭਨੀ ਥਾਈ ਰਵਿਆ ਆਪ ਆ ਜੁਗਾ ਜਾਂ ਕਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਭਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਿਗੁਰੂ ਤੁਠੇ ਪਾਰ ਬ੍ਰਹਮ ਪਰ ਫਿਰ ਖਵਾਲੇ ਜਿੱਥੇ ਕਿੱਥੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪਰਾ ਮੇਰੇ ਅਗਨ ਗੁਣ ਠਾਕੁਰ ਪ੍ਰਭ ਤੇਰੇ ਮੋਹੇ ਅਨਾ ਤੁਮਰੀ ਸਰਣਾਏ ਕਰ ਕਿਰਪਾ ਹਰ ਨਾ ਚਰਨ ਤਿਹਾਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੈ ਲੜਦਾਏ ਰਹਾਉ ਪ੍ਰਭ ਜਪ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁੱਖ ਹਰ ਸਿਮਰਤ ਨਸੇ ਜਾਂ ਕੈ ਸੰਗ ਸਦਾ ਪ੍ਰਭ ਸੇ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋ ਤਨ ਸ਼ਾਰ ਪ੍ਰਭ ਜਿਤਿ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮ ਤਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਕਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੜੀਐ ਕਹਿ ਕਰ ਗਾਵਣਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਆਪ ਰਾਧੈ ਨਾਮ ਖਾਣੈ ਹਰ ਨਾਮੇ ਹੀ ਮਨ ਰਾਤਾ ਸੇਵਕੀ ਜਨ ਕੀ ਸੇਵਾ ਲਾਗੇ ਪੂਰੇ ਕਰਮ ਕਮਾਵਾ ਨਾਨਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢੀਐ ਪਿਆਰੇ ਸੰਤ ਸੰਗਤ ਜਿਨ ਵਾਸ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨੈ ਹੋਵੇ ਪ੍ਰਗਾਸੋ ਜਨਮ ਮਰਨ ਦੂ ਕੱਟਿਆ ਚੂਕਿਆ ਪਿਆਰੇ ਚੂਕਿਆ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਪਾ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤ ਉਧਰੇ ਸੁਨਤੇ ਉਧਰੇ ਬਿਨ ਸਹਿ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬੁਲਹਾਰੇ ਬਿਲਾਵਲ ਮਹੱਲਾ ਪੰਜਵਾਂ ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਕੇ ਬੁੜਗੀ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਿਤ ਨਾ ਸਖਤ ਹਿਕਾਈ ਸਾਧਾਂ ਦਾਸੀ ਥੀਓ ਨਾਨਕ ਕੇ ਦਰਸੋ ਬਾਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦੋਰੀ ਚਿਤ ਭ੍ਰਮ ਸਖੀਏ ਮਿਰਗ ਤ੍ਰਿਸ਼ਨਾ ਦਰਮਸ਼ਾਇਆ ਚੰਚਨ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸਮਾਤੇ ਇਨ ਸੰਗ ਸੁਖ ਨ ਪਾਇਆ ਤਨ ਤਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤਿਆਇਆ ਜਾਏ ਬਸੋਂ ਸੁਹਾਗਣੀ ਸਖੀਏ ਸੰਤਾਂ ਸੰਗ ਸਮਾਈਐ ਤੈਂ ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੈ ਸ਼ਰਨ ਕਮਲ ਲਿਵਲਾਇਐ ਤੈਂ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਐ ਪ੍ਰੇਮ ਵਿਛੋ ਨਾ ਵਿਓ ਵਿਆਪੇ ਨਾਨਕ ਹਰ ਏਕ ਤਿਹਾਈਐ ਦ੍ਰਿਸ਼ਟ ਧਾਰ ਮਨ ਬੇਦਿਆ ਪਾਰੇ ਰਤੜੇ ਸਹਿ ਸੁਭਾਏ ਸੇ ਸੁਭਾਈ ਸੰਗ ਮਨ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇੱਚ ਭਜਾਏ ਨਾਨਕ ਅਚਰਜ ਅਚਰਜ ਸੋ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਚੌਥਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਏਕੋ ਰੂਪ ਸਗਲੋ ਪਸਾਰਾ ਆਪੇ ਬੰਜ ਆਪ ਵਿਵਹਾਰਾ ਐਸੋ ਗਿਆਨੀ ਬਿਰਲੋਈ ਪਾਏ ਜਤ ਕਤ ਜਾਈਏ ਤਤ ਦ੍ਰਿਸ਼ਟਾਇ ਰਾਓ ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪੇ ਸੁੰਦਰ ਆਪੇ ਸੇਵਾ ਆਪੇ ਪੁਜਾਰੀ ਆਪੇ ਹੀ ਦੇਵਾ ਆਪੇ ਜੋਗ ਆਪੇ ਜੁਗਤਾ ਨਾਨਕੇ ਪ੍ਰਭ ਸਦੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪ ਉਪਾਵਨ ਆਪ ਸਦਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵਿਭੋ ਆਪ ਹੀ ਜਰਨਾ ਰਹਾਉ ਆਪ ਹੀ ਮਸਟ ਆਪ ਹੀ ਬੁਝਣਾ ਆਪ ਹੀ ਛਲਣਾ ਜਾਏ ਛਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਆਪ ਅਲਿਪਤਨਾ ਆਪੇ ਆਪਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰੇਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡ ਫਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਗੁਰਚਰਨ ਬਸ ਰਹੇ ਹਿਰਦੇ ਗੁਰਬਚਨ ਚਰਨ ਪਿਆਰੇ ਰਾਓ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁੱਖ ਸੁਕਰਤ ਜਨਮ ਫਨ ਮੂਹਾ ਚਰਨ ਕਮਲ ਗੁਰ ਆਸਮ ਦੀਆ ਅਗਨ ਸਾਗਰ ਬੂਢ ਸੰਸਾਰਾ ਨਾਨਕ ਬਾਹਾਂ ਪਕਰ ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪੋ ਸਵੇ ਆਪਣਾ ਕਮਲ ਸੁਮਤ ਜਿਤ ਹਰ ਹਰ ਜਪਣਾ ਕਰ ਆਸਾ ਆਇਓ ਪਰ ਮਾਂਗਣ ਤੁਮ ਪੇਖਤ ਸੋਭਾ ਮੇਰੇ ਆਂਗਨ ਰਹਾਓ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਧਾਰੋ ਮਤ ਬੁੱਧ ਸੁਰਤਨਾਈ ਚਿਤਰਾਈ ਤਾਂ ਮਿਲਿਆ ਜਾਂ ਲੇਹ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਹਾਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮੈਂ ਆਪੇ ਹਰ ਜਪਨਾ ਜਪ ਰਸਨਾ ਦੁੱਖ ਨਾ ਵਿਆਪੇ ਰਹੋ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨਾ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਬੇਨੰਤੀ ਸਵਾਮੀ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡ ਭਾਗੀ ਪਾਈਐ ਮਿਲ ਸਾਧੂ ਹਰ ਨਾਮ ਤਿਹਾਈਐ ਪਾਰ ਬ੍ਰਹਮ ਤੇਰੀ ਪ੍ਰਭ ਤੇਰੀ ਸਰਨਾ ਕਿਲਵਿਕ ਪਾਟਰੀ ਭਟਮ ਗੁਰ ਕੇ ਚਰਨਾ ਰਹਾਉ ਹਵਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ ਸਾਧ ਧੂਰ ਮਿਲੇ ਨਿਸਤਰੀਐ ਬਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਜਨਾ ਕਾ ਮੁਖ ਉਜਲ ਕੀਨਾ ਕਰ ਕੇ ਪ੍ਰਾਪਨਾ ਨਾਮ ਦੀਨਾ ਰਹਾਓ ਅੰਧ ਕੂਪ ਤੇ ਕਰ ਗਹਿਲੀਨਾ ਜੈ ਜੈ ਕਾਰ ਜਗਤ ਪ੍ਰਗਟੀਨਾ ਨੀਚਾਂ ਤੇ ਊਚ ਊਨ ਪਰੀਨਾ ਅੰਮ੍ਰਿਤ ਨਾ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲਖੀਨਾ ਕਹੋ ਨਾਨਕ ਪ੍ਰਭ ਹੈ ਪ੍ਰਸੀਨਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉਂ ਲਾਈਐ ਚੀਤਾ हों बलहारी जो प्रभु ते आवत जल बुझे हर हर गुण गावत राव सफल जन्म होवत पाठवागी साध संग्राम मैं लेवलागी मत पत धन सुख सहज आनंदा एक निमक न विसरो परमानंदा हर दर्शन की मन प्यास कन्हेरी पंत नानक शरण प्रभ तेरी बिलावल महला पंजवा मोहे निर्गुण सब गुणे विहुना दया तारे अपना कर लीना मेरा मन तन हर गोपाल सहाया कर कृपा प्रभ घर में आय रहाओ भक्त वत्सल पै काटन हारे संसार सागर अब उतरे पारे पतत पावन प्रबिर्द भेद लेखया पार ब्रह्म सो नैनो पेखया सासंग प्रगटे नारायण नानक दास सब दुख पिलान बिलावल महला पंजवा कवन जाने प्रभ तुमरी सेवा प्रभ बिना से अलख पेवा गुण बेअंत प्रभ गहर गंभीरे ऊच महल स्वामी प्रभ मेरे तू अपरंपर ठाकुर मेरे रहाओ एक बिना ना ही को दूजा तुम ही जानो अपनी पूजा आपे कुछ न होवत भाई जिस प्रभ देवे सो नाम पाई कहो नानक जो जन प्रभ पाया गुण निदान प्रभ ते नहीं पाया बिलावल महला पंजवा मात कर्म में हाथ दे राख्या हार रस छोड़ बिख्या फल चाख्या पज गोविंद सब छोड़ जंजाल जब जम आए संघारे मूड़े तब तन बिन सजाए बेहाल रहाओ तन मन तन अपना कर जान था पया करनहार एक निमक न जा पया मामो अंधकूप परया पार ब्रह्म माया पटल बिसरया वडे पाग प्रभ कीर्तन गाया साध संग नानक प्रभ पाया बिलावल महला पंजवा मात पिता सुत बंद पाई नानक हुआ पार ब्रह्म सहाय सुख सहज आनंद कणे गुर पूरा पूरी जाकी बाणी अनक गुणा जाके गाए न गणे रहाओ सगल संजाम करे प्रभ आपे पे मनोरथ सो प्रभ जापे अर्थ धर्म काम मोख का दाता पूरी पे सिमर सिमर विधाता सा संग नानक रंग माणिया कर आया पूरे गुरियाणिया बिलावल महला पंजवा सर्वनिदान पूर्ण गुरुदेव रहाओ हर हर नाम जप नर जीवे मर खुआर साक्त नर थीवे राम नाम हो अर्ख वाला चख मारो सख्त विचारा निंदा कर कर पचै कनेरे मिस्क फाल करे मृतक फास गले सिर पैरे कहो नानक जपै जन नाम ता के निक नयावै जाम राग बिलावल महला पंजवा कर चौथा दो पदे एको अंकार सतगुर प्रसाद कावन संजोग में लो प्रभ अपने पल पल नेमक सदा हर जपने चरण कमल प्रभ के नित त्याओ कवन सुमत जित प्रीतम पाओ रहाओ ऐसी कृपा करो प्रभ मेरे हर नानक बिसर न काहूं बेरे बिलावल महला पंजवा चरण कमल हृदय तिहाए रो गए सगले सुख पाए गुर दुख काटया दीनो दान सफल जन्म जीवन प्रमाण रहाओ अकथ कथा अमृत प्रभानी कहो नानक जब जीवे ज्ञानी बिलावल महला पंजवा शांत पाए गुर सतगुर पूरे सुख उपजे बाजे आनंद तुरे रहाओ ताप पाप संता बिनासे हर सिमरत के लिए सब नासे आनंद करो मेल सुंदर नारी गुरु नानक मेरी पैज सवारी बिलावल महला पंजवा ममता मोह रो मद माता बंधन बांध्या अत बिकराल दिन दिन छिजत बिकार करत औध फाती फाही फाथा जम कह जाल तेरी शरण प्रभ दीन दयाला महा बिकम सागर अत भारी उद्रो साधु रंग वाला रहाओ प्रभ सुखदाते समरत स्वामी जीव प्रभ तुमरा माल प्रम के बंधन काटो परमेश्वर नानक के प्रभ सदा कृपाल बिलावल महला पंजवा सगल आनंद किया परमेश्वर अपना बिरद संभारिया साधना होए कृपाला सग बिगसे सब परवारिया कार्य सतगुर आप सवारिया वडी आर जा हर गोबिंद के सुख मंगल कल्याण बिचारिया रहो वाण त्रिण त्रिपवन हरिया होए सगले जी सदारिया मन इच्छे नानक फल पाए पूर्ण इच्छ पुजारिया बिलावल महला पंजवा जिस ऊपर होवत दयाल ਹਰ ਸਿਮਰਤ ਕਾਟੇ ਸੋ ਕਾਲ ਰਹਾਵ। ਸਾਧ ਸੰਗ ਭਜੀਐ ਗੋਪਾਲ, ਗੋਨ ਗਾਵ ਤੂਟੇ ਜਮਜਾਲ। ਆਪੇ ਸਤਿਗੁਰੂ ਆਪੇ ਪ੍ਰਤਪਾਲ, ਨਾਨਕ ਜਾਚੈ ਸਾਦਰ ਵਾਲ। ਬਿਲਾਵਲ ਮਹੱਲਾ ਪੰਜਵਾਂ। ਮਨ ਮਨ ਸਿੰਚੋ ਹਰ ਹਰ ਨਾਮ, ਅਣ ਦਿਨ ਕੀਰਤਨ ਹਰ ਗੁਣਗਾਮ। ਐਸੀ ਪ੍ਰੀਤ ਕਰੋ ਪ੍ਰਭ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਓ। ਕਹੋ ਨਾਨਕ ਜਾ ਕੇ ਨਿਰਬਲ ਭਾਗ, ਹਰ ਚਰਣੀ ਤਾਂ ਕਾ ਮਨ ਲਾਗ। ਬਿਲਾਵਲ ਮਹੱਲਾ ਪੰਜਵਾਂ। ਰੋ ਗਿਆ ਪ੍ਰਭਾਵ ਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਓ। ਰਾਜ ਰਾਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਧਮਾਇ ਸਿੰਨ ਤਿਹਾਈ। ਨਾਨਕ ਗੁਰ ਪੂਰੇ ਸਰਣਾਈ, ਜਨੇ ਆਪਣੇ ਨਾਮ ਕੀ ਪਿਆਜ ਰਖਾਈ। ਬਿਲਾਵਲ ਮਹੱਲਾ ਪੰਜਵਾਂ। ਸਤਿਗੁਰੂ ਕਰ ਦੀਨੇ ਅਸਥਰ ਕਰਬਾਰ ਰਹਾਓ। ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੈ ਕਰਤਾਰ। ਨਾਨਕ ਦਾਸ ਤਾਂ ਕੀ ਸਰਣਾਈ, ਜਾਂ ਕੋ ਸ਼ਬਦ ਅਖੰਡ ਅਪਾਰ। ਬਿਲਾਵਲ ਮਹੱਲਾ ਪੰਜਵਾਂ। ਤਾਪ ਸੰਤਾਪ ਸਗਲੇ ਗਏ, ਬਿਨ ਸੇਤੇ ਰੋਗ। ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਾਹੋ। ਸਰਬ ਸੁਖਾ ਤੇਰੀ ਮੰਡਲੀ, ਤੇਰਾ ਮਨ ਤਨਿਆ ਰੋਗ। ਗੁਣ ਗਾਵੋ ਨਿਤ ਰਾਮ ਕੇ, ਇਹ ਔਖਦ ਜੋਗ। ਆਏ ਬਸੋ ਕਰ ਦੇਸ ਮੈਂ, ਇਹ ਭਲੇ ਸੰਜੋਗ। ਨਾਨਕ ਪ੍ਰਸੋ ਪ੍ਰਸੰਨ ਪਹੇ ਲੈ ਗਏ ਵਿਯੋਗ। ਬਿਲਾਵਲ ਮਹੱਲਾ ਪੰਜਵਾਂ। ਖਾਓ ਸੰਗ ਨਾ ਚਾਲੀ ਮਾਇਆ ਜੰਜਾਲ, ਉੜਸਦਾਰੇ ਛਤਰ ਪਤਰ ਸੰਤਨ ਕਹਿ ਖਿਆਲ ਰਹਾਓ। ਅੰਬਦ ਕੋ ਬਿਨਸਨਾ, ਇਹ ਤੁਰ ਕੀ ਟਹਾਲ। ਬਹੁ ਜੋਨੀ ਪਰਮੈ, ਜਨਮੈ ਮਰੇ ਬਿਖਿਆ ਬਿਕਰਾਲ। ਮਤ ਸਤ ਬਚਨ ਸਾਧੂ ਕਹਿ, ਨਿਤ ਜਪੈ ਗੋਪਾਲ। ਸਿਮਰ ਸਿਮਰ ਨਾਨਕ ਤਰੇ, ਹਰ ਕੇ ਰੰਗ ਲਾਲ। ਬਿਲਾਵਲ ਮਹੱਲਾ ਪੰਜਵਾਂ। ਸਹਿ ਸਮਾਧ ਆਨੰਦ ਸੁਖ ਪੂਰੇ ਗੁਰਦੀਨ, ਸਦਾ ਸਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ। ਜੈ ਜੈ ਕਾਰਜ ਗਤਰ ਮੈਂ ਲੋਚੈ ਸਭ ਜੀਆ, ਸੋ ਪ੍ਰਸੰਨ ਪਏ ਸਤਿਗੁਰੂ ਪ੍ਰਭ ਕਛ ਬਿਘਨ ਨਾ ਥੀਆ। ਜਾਂ ਕਾ ਅੰਕ ਦਿਆਲ ਪ੍ਰਭ, ਤਾਂ ਕੇ ਸਭ ਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਰਾਗ ਬਿਲਾਵਲ ਮਹੱਲਾ ਪੰਜਵਾਂ। ਕਰ ਪੰਜਵਾਂ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮ੍ਰਿਤ ਮੰਡਲ ਜਗ ਸ਼ਾ ਜਿਆ, ਜਿਉਂ ਬਾਲੂ ਕਰਬਾਰ। ਬਿਰਸਤ ਬਾਰ ਨਾ ਲਾਗੇ ਜਿਉਂ ਕਾਗਤ ਪੂੰਦਾਰ। ਸੁਣ ਮੇਰੀ ਮਨਸਾ ਮਨੇ ਮਾਏ, ਸਤ ਦੇਖ ਵਿਚਾਰ। ਸਿੱਧ ਸਾਧਕ ਗ੍ਰਹੀ ਜੋਗੀ, ਤਜ ਗਏ ਕਰਬਾਰ। ਰਾਵ ਜੈਸਾ ਸੁਪਨਾ ਰੈਨ ਕਾ, ਤੈਸਾ ਸੰਸਾਰ। ਦ੍ਰਿਸ਼ਟ ਮਾਨ ਸਭ ਬਿਨਸੀਐ, ਕਹਿ ਲਗ ਹੈ ਗਵਾਰ। ਕਾਂ ਸੁਭਾਈ ਮੀਤ ਹੈ, ਦੇਖ ਨੈਣ ਪਸਾਰ। ਇੱਕ ਚਾਲੇ ਇੱਕ ਚਾਲ ਸੈਂ, ਸਭ ਆਪਣੀ ਵਾਰ। ਜਿਨ ਪੂਰਾ ਸਤਿਗੁਰ ਸੇਵਿਆ, ਸੇ ਆਸਿਰ ਹਰ ਦੁਆਰ। ਜਨ ਨਾਨਕ ਹਰ ਕਾ ਦਾਸ ਹੈ, ਰਾਖ ਪੈਜ ਮਰਾਰ। ਬਿਲਾਵਲ ਮਹੱਲਾ ਪੰਜਵਾਂ। ਲੋਕਨ ਕੀਆਂ ਵਡਿਆਈਆਂ, ਬੈਸੰਤਰ ਪਾਗੋ। ਜੋ ਮਿਲੇ ਪਿਆਰਾ ਆਪਣਾ, ਤੇ ਬੋਲ ਕਰਾਗੋ। ਜੋ ਪ੍ਰਭ ਜੀਉ ਦਿਆਲ ਹੋਏ, ਤੋ ਭਗਤੀ ਲਾਗੋ। ਲਪਟ ਰਿਹੋ ਮਨ ਵਾਸਨਾ, ਗੁਰ ਮਿਲੇ ਤੇ ਅਗੋਂ ਰਹਾਓ। ਕਰੋ ਬੇਨਤੀ ਅਤਕਨੀ, ਇਹ ਜੀਉ ਹਮਾਗੋ। ਅਰਥ ਆਨ ਸਭ ਵਾਰਿਆ, ਪ੍ਰੇਨਿਮ ਸੁਹਾਗੋ। ਪੰਚ ਸੰਗ ਗੁਰ ਤੇ ਛੂਟੇ, ਦੋ ਖਰ ਰਾਗੋ। ਹਿਰਦੈ ਪ੍ਰਗਾਸ ਪ੍ਰਗਟ ਭਇਆ, ਨਿਸਬਾਸਰ ਜਾਗੋ। ਸਰਣ ਸੁਹਾਗਨ ਆਇਆ, ਜਿਸ ਮਸਤਕ ਭਾਗੋ। ਕਹੋ ਨਾਨਕ ਤਿਨ ਪਾਇਆ, ਤਨ ਮਨ ਸੀਤ ਲਾਗੋ। ਬਿਲਾਵਲ ਮਹੱਲਾ ਪੰਜਵਾਂ। ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਡ ਭਾਗਾ। ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਪ੍ਰਪਾਇਆ ਸੁਖਦਾਇਆ, ਮਿਲਿਆ ਸੁਖ ਭਾਏ। ਸਹਿਸ ਮਨ ਭੀਤਰੇ ਛੋੜਿਆ ਨਾ ਜਾਏ। ਰਹਾਓ ਜਰਾ ਮਰਾ ਨਾ ਵਿਆਪਈ, ਫਿਰ ਦੁੱਖ ਨਾ ਪਾਇਆ। ਪੀ ਅੰਮ੍ਰਿਤ ਅਗਾਨਿਆ, ਗੁਰ ਅਮਰ ਕਰਾ। ਸੋ ਜਾਣੇ ਜਿਨ ਚਾਖਿਆ, ਹਰ ਨਾਮ ਅਮੋਲਾ। ਕੀਮਤ ਕਹੀ ਨਾ ਜਾਈਆ, ਕਿਆ ਕਹਿ ਮੁਖ ਬੋਲਾ। ਸਫਲ ਤੇ ਦਰਸ ਤੇਰਾ ਪਾਰ ਬ੍ਰਹਮ, ਗੁਣ ਨਿਧ ਤੇਰੀ ਬਾਣੀ। ਪਾਵੋ ਧੂਰ ਤੇਰੇ ਦਾਸ ਕੀ, ਨਾਨਕ ਕੁਰਬਾਣੀ। ਬਿਲਾਵਲ ਮਹੱਲਾ ਪੰਜਵਾਂ। ਰਾਖੋ ਆਪਣੀ ਸਰਣ ਪ੍ਰਭ, ਮੋਏ ਕਿਰਪਾ ਤਹਾਰੇ। ਸੇਵਾ ਕਛੁ ਨ ਜਾਣੂ, ਨੀਚ ਮੂਰਖਾਰੇ। ਮਾਨ ਕਰੋ ਤੁਧੇ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ, ਤੁਮ
1: ਹਮ ਅਵਗੁਣ ਕਰੈ ਅਸੰਖ ਨੀਤ, ਤੁਮ ਨਿਰਗੁਣ ਦਾ ਤਾਰੇ। ਦਾਸੀ ਸੰਗਤ ਪ੍ਰਭੂ ਤਿਆਗੀ, ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ। ਹਮ तुम देहो सब किच दया धार हम अकृत कुणारे लाग परे तुरे दान स्यो न चित खसमारे तुते बाहर किच नहीं भाव काटन हारे कहो नानक सरण दयाल प्रभ गुरलेहो मुग्ध उधारे बिलावल महला पंजवा दोस न काहू दीजिए प्रभुना त्याहिए जित सेवे सुख होए कहना मन सोई गाइए कही कह प्यारे तुझ बिना तुम दयाल स्वामी सब अवगुण हमा जो तुम राखो ते

ਅੰਜਲੋ ਕ੍ਰੋਧੀ ਦਾਸ ਰਿਣ ਸੋਈ ਹੋਵਾ ਜਿਸ ਮਸਤ ਕਰਮਾ ਕਹੁ ਨਾਨਕ ਬੰਧਨ ਛੁਟੇ ਸਤਿਗੁਰੂ ਕੀ ਸਰਣਾ ਬਿਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਪਣ ਸੂਝਿਆਂ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਬੈਲ ਖੋਈ ਕੋਟ ਅਗ ਹਰੇ ਨਿਰਮਲ ਭਾਈ ਚੀਤਾ ਰਹਾਓ।

ਬਿਲਾਵਲ ਮਹੱਲਾ ਪੰਜਵਾਂ। ਅਹੰਗ ਬੁੱਧ ਪ੍ਰਬਾਦ ਨੀਤ ਲੋਭ ਰਸਨਾ ਸਾਧੂ ਲਪਟ ਕਪਟ ਗ੍ਰਹਿ ਮਾਇਆ ਲਪਟ ਕਪਟ ਗ੍ਰਹਿ ਵਿਦਿਆ ਮਿਥਿਆਂਬ ਕੇ ਆਵਿਆਸੀ ਪੇਖੀ ਨੇਤਰ ਮਹਿ ਪੂਰੇ ਗੁਰਪ੍ਰਸਾਦ ਰਾਜ ਮਿਲਖ ਜੋ ਬਨੂ ਧਰ ਜੋ ਬਨਾਉ ਨਾਮੈ ਬਿਨ ਬਾਦ ਰਹੁ ਰੂਪ ਧੂਪ ਸੁਗੰਧਤਾ ਕਾਪਰ ਪੂਗਾ ਤੋ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਕ ਭਇਆ ਕਿਨ ਭੰਗਨ ਦੇਹਾਦ ਏ ਅਵਸਰ ਤੇ ਚੁੱਕਿਆ ਬਹੁ ਜੋਨ ਪ੍ਰਮਾਦ ਪ੍ਰਭ ਕਿਰਪਾ ਤੇ ਗੁਰਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾਕੈ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾਂ। ਚਰਨ ਭਜੇ ਸੰਤ ਬੋਹਿਤਾ ਤਰੇ ਸਾਗਰ ਜੇਤ ਮਾਰਗ ਪਾਇਓ ਧਿਆਨ ਮਹਿ ਗੁਰਦਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉੱਠਤ ਬੈਠ ਸੁਭਤੇ ਹਰ ਹਰ ਚੇਤ ਹਰ ਹਰ ਹਰ ਚੇਤ ਰਾਓ

ਭਰਮ ਭੁਲਾਵਾ ਮਿਟ ਗਿਆ। ਪ੍ਰਭ ਪੇਖਤ ਨੇਤ ਗੁਣ ਗੁਭੀਰ ਗੁਣ ਨਾਇਕਾ ਗੁਣ ਕਹੀਆ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ। ਬਿਲਾਵਲ ਮਹੱਲਾ ਪੰਜਵਾ ਬਿਨ ਸਾਧੂ ਜੋ ਜੀਵ ਨਾ ਤੇਤੋ ਵਿਸਤਾਰੀ ਮਿਲਤ ਸੰਗ ਸਭ ਭਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ।

ਤੁਜ ਬਿਨ ਕਛ ਨਾਹੀ ਪ੍ਰਤਾਪ ਤੁਮਾਰਾ ਦੇਖੈ ਜਮਦੂਤ ਛੜ ਜਾਹੇ ਤੁਮਰੀ ਕਿਰਪਾ ਤੇ ਛੁਟੀ ਆਏ ਬਿਨਸੈ ਅਮੇਵ ਸਰਬ ਕਲਾ ਸਮਰੱਥ ਪ੍ਰਾਪੂਰਨ ਗੁਰਦੇਵ ਪੂਰੇ ਗੁਰਦੇਵ ਰਾਵ ਖੋਜਦ ਖੋਜਦ ਖੋਜਿਆ ਨਾਮੈ ਮਨਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭਨ ਸਾਪੂਰ ਜਿਤ ਜਿਤ ਲਾਵੋ ਤਿਤ ਤਿਤ ਲੱਗਾ ਹੈ ਸਿਆਣਪ ਸਭ ਜਾਲੀ ਜਤ ਕਦ ਤੂੰ ਭਰਪੂਰ ਪ੍ਰਭ ਹਹੁ ਮੇਰੇ ਦੀਨ ਦਿਆਲੀ ਸਭ ਕੁਛ ਤੁਮ ਤੇ ਮੰਗ ਨਾ ਵਡਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ।

ਗੁਰ ਕਾ ਜਪ ਜਪਨਾ ਰਹਾਉ। ਹਰ ਰਸ ਚੱਕ ਧਰਾਪਿਆ ਮਨ ਰਸ ਲੈ ਹਸਨਾਉ, ਬੁੱਧ ਪ੍ਰਗਾਸ ਪ੍ਰਗਟ ਭਈ ਉਲਟ, ਕਮਲ ਬਿਕਸਨਾਉ ਸੀਤਲ ਸ਼ਾਂਤ, ਸੰਤੋਖ ਹੋਏ ਸਭ ਜੀ ਤ੍ਰਿਸ਼ਨਾ, ਦਹਿ ਦਿਸਤਾਵਤ ਮਿਟ ਗਏ।

ਦਰਸ਼ਨਾਂ ਬਿਲਾਵਲ ਮੁਹੱਲਾ ਪੰਜਵਾਂ। ਪਾਣੀ ਪੱਖਾ ਪੀਸ ਦਾਸ ਕੈ ਤਬੋ ਨਿਹਾਲ ਰਾਜ ਮਿਲਖ ਸਿਕਦਾਰੀ ਅਗਨੀ ਮਹਿ ਜਾਲ ਸੰਤ ਨ ਕੱਛ ਹੋ ਰਾਗ ਤਿਸ ਚਰਨੀ ਲਾਗ ਮਾਇਆ ਧਾਰੀ ਛਤਰਪਤ ਤਿਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਨਾ ਰੁਖਾ ਸੋ ਸਰਵਨ ਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ।

0: ਬਣਤ ਬਣਾਈ ਦਰਸ਼ਨ ਭੇਟ ਤੇ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਸ਼੍ਰਮਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਦਾ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਤੇ ਆਓ ਕਰ ਕਿਰਪਾ ਦਇਆਲ ਪ੍ਰਭ ਇਹ ਨਿਧ ਸਿੱਧ ਪਾਵੋ ਸੰਤ ਨ ਕੀ ਰੇਣਕਾ ਲੈ ਮਾਥੈ ਬੁਲਾਓ ਰਾਵ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋ ਪਾਵ ਮਲੋਵਾ ਆਪ ਤੇ ਆਗ ਸੰਸੰਗ ਸਮਾਵੋ ਸਾਸ ਸਾਸ ਨ ਵਿਸਰੈ ਅਨਕਥੈ ਨ ਧਾਵੋ ਸਫਲ ਦਰਸ਼ਨ ਗੁਰ ਭੇਟੀ ਐ ਮਾਨ ਮੋਹ ਮਿਟਾਵੋ
1: ਸਤ ਸੰਤੋਖ ਦਇਆ ਧਰਮ ਸਿੰਗਾਰ ਬਣਾਵੋ ਸਭ ਸਵਗਣ ਨਾਨਕਾ ਆਪਣੀ ਪ੍ਰਭਾਵੋ ਬਿਲਾਵਲ ਮਹੱਲਾ ਪੰਜਵਾਂ ਅਟਲ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਸੰਗ ਤਿਸ ਭੇਟੇ ਹਰ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਓ ਸਰਣ ਪਰੇ ਕੀ ਰਾਖਤਾ ਨਾ ਹੀ ਸਹਸਾਇਆ ਕਰਮ ਭੂਮ ਹਰ ਨਾਮ ਬੋਏ ਔਸਤਰ ਦੁਲਭਾਏ।

अंतरजामी आ प्राप्त करे कराया पतत पुनीत कणे करे ठाकुर बिरदाया मत पुलो मनुख जन माया परमाया नानक तिस पत राखसी जो प्रपहराया बिलावल महला पंजवा माटी दे दिन साजया कर दुर्लभ दे अनक छिद्र मन मै ठखे निर्मल दृष्टे क्यों बिसरा प्रमने माहे ते जिसके गुण ए प्राप्त अज रचे जे आन स्यो सो रली है खेह रहाओ सिमरो सिमरो सास सास मत बिलम करे छोड़ प्रपंच प्रम से रचो तज कूड़े ने जिन अनक एक बो रंग किए है होसी ए कर सेवत पार ब्रह्म गुरते मतले ऊचे ते ऊचा वड़ा सब संग बरने दास दास को दासरा नानक कर ले बिलावल महला पंजवा एक टेक गोविंद की त्यागी अनरा आस सब ऊपर समरथ प्रभ पूर्ण गुणतास जन का नाम आधार है प्रभ सरणी पाहे परमेश्वर का आसरा संतन मन माय रहाओ आप रखे आप देसी आपे प्रतपार नानक दीन कृपा निदेसा सा समार करण हार जो कर रहे ऐसा ही वड्याई गुर पूरे उपदेसिया सुख कसमर जाई चिंत आदेश गणत तज जन हुकुम पिछाता न बिनसै न छोड़ जाए नानक प्रवराता बिलावल महला पंजवा महा तपत ते पही सांत पर सद पाप नाठे अंधकूप में गलत थे काढ़े दे हाथे हुए हमारे साजना हम उनकी रेण तिन भेटत होवत सुखी जी दान दे नहाओ परा पुरुबरा लिखिया मिलिया अब आए बस्त संग हर साध कै पूर्ण असाए पै बिन से ए लोक ते पाए सुखथान दया करी समरथ गुर बसया मन नाम नानक के तू टेक प्रभ तेरा आधार कारण कान समरथ प्रभ हर अगम पार बिलावल महला पंजवा सोई मलीन दीन हीन जिस प्रभ बिसराना करने हारना बुझई आपे गने बिगाना दुख कड़े दद बिसरे सुख प्रभ चित आए संतन कै आनंद ए नित हर गुण गाए रहाओ उचेते नीचा करे नीच खिन महल धापै कीमत कहने जाइए ठाकुर प्रतापै पेक तलीला रंग रूप चलने दिने आया सपने का सपना पया संग चलिया कमाया करण कारण समरथ प्रभ तेरी शरणाई हर दिन सरैन नानक जपै सद सद बल जाई बिलावल महला पंजवा जल ठो ईसी कर कर पग पखलावो बार जाऊं लख बेरिया दर्श पेख जीवाओ करो मनोरथ मन माहे अपने प्रभाओ देव सोहनी साध कैसी बीजन टोलाओ रहो अमृत गुण संत बोलते सुन मन पीलावो आंध्र समय सां तृप्त होए बिखे जलन बजाओ जब भक्त करे संत मंडली तिन मैं हर गाओ करो नमस्कार भगत जन तूर मुख लाओ उठत बैठ जवो नाम हे कर्म कमाओ नानकी बिनती हर संग शरण समाओ बिलावल महला पंजवा हे सागर सोई तरे जो हर गुण गाए साध संग कै संग लगे वसे वडभागी पाए सुन सुन जीवै जास तुम बाणी जन आखी प्रगट पई सब लो मैं सेव की राखी रहो अगन सागर ते काढ़िया प्रभ जल न बुझाई अमृत नाम जल संचया गुर पहे सहाई जन्म मरण दुख काटिया सुख का थान पाया काटी सुख ब्रह्मो की अपने प्रभाया मत कोई जानो अवर कश सब प्रभ कह सर्व सुख नानक पाए संग संतन साथ बिलावल महला पंजवा बंधन काटे आ प्रभ हुआ कृपाल दीन दयाल प्रभ पार ब्रह्मता की नदर निहाल गुर पूरे कृपा करी काटिया दुख रोग मन तन शीतल सुखी पया प्रभ ध्यान जोग रहाओ औखद हर का नाम है जित रोग न व्यापै साध संग मन तन हित फिर दुख न जापै हर हर हर हर जापिय अंतर लेवलाई किल को त्रै शुद्ध होए साधु शरणाई सुनत जपत हर नाम जस
ਤਾਂ ਕੀ ਦੂਰ ਬਲਾਹੀ। ਮਹਾਂਮੰਤਰ ਨਾਨਕ ਕਥੇ ਹਰ ਕੇ ਗੁਣ ਗਾਹੀ, ਬਿਲਾਵਲ ਮਹੱਲਾ ਪੰਜਵਾਂ। ਪੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸਾਂਤ, ਨਾਮ ਜਪਤ ਗੋਬਿੰਦ ਕਹਾ ਬਿਨਸੇ ਭਰਮ ਭ੍ਰਾਂਤ। ਗੁਰਪੂਰਾ ਜਿਸ ਪੇਟਿਆ ਤਾਂ ਕੇ ਸੁਖ ਪਰਵੇਸ਼, ਮਨ ਕੀ ਮਤ ਤਿਆਗੀ ਐ ਸੁਣੀਏ ਉਪਦੇਸ ਰਾਓ। ਸਿਮਰਤ ਸਿਮਰਤ ਸਿਮਰਿਆ ਹੈ ਸੋ ਪੁਰਖ ਦਾ ਤਾਰ, ਮਨ ਤੇ ਕਬੂ ਨਾ ਵਿਸਰਿਆ ਸੋ ਪੁਰਖ ਅਪਾਰ। ਚਰਨ ਕਮਲ ਸਿਉ ਰੰਗ ਲਗਾ ਅਚਰਸ ਗੁਰਦੇਵ, ਜਾਂ ਕੋ ਕਿਰਪਾ ਕਰੋ ਪ੍ਰਭ ਤਾਂ ਕਹੋ ਲਾਵੋ ਸੇਵ। ਨਿਰਦਾਨ ਅੰਮ੍ਰਿਤ ਪੀਆ ਮਨ ਤਨਿਆ ਆਨੰਦ, ਨਾਨਕ ਕਬੂ ਨਾ ਵਿਸਰਿਆ ਪ੍ਰਭ ਪਰਮਾਨੰਦ। ਬਿਲਾਵਲ ਮਹੱਲਾ ਪੰਜਵਾਂ। ਤ੍ਰਿਸ਼ਨ ਬੁਝੀ ਮਮਤਾ ਗਈ ਠਾਂਡੇ ਪ੍ਰਭਰਮਾ, ਤਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ। ਗੁਰਪੂਰਾ ਆਰਾਧਿਆ ਬਿਨਸੀ ਮੇਰੇ ਪੀਰ, ਤਨ ਮਨ ਸਾਭ ਸੀਤਲ ਭਇਆ ਪਾਇਆ ਸੁਖਬੀਰ। ਆਓ ਸੋਤ ਹਰ ਜਗ ਜਪ ਜਪ ਜਾਗਿਆ, ਪੇਖਿਆ ਬਿਸਮਾਦ, ਪੀ ਅੰਮ੍ਰਿਤ ਤ੍ਰਿਪਤਾ ਸਿਆ ਤਾਂ ਕਾ ਅਚਰ ਸਵਾਦ। ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਨੀਤ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ, ਨਾਨਕੋ ਕਿਰਪਾ ਭਈ ਦਾਸ ਆਪਣਾ ਕੀਨ। ਬਿਲਾਵਲ ਮਹੱਲਾ ਪੰਜਵਾਂ। ਹਰ ਭਗਤਾਂ ਕਾ ਆਸਰਾ ਅਣਨਾ ਹੀ ਠਾਉ, ਤਾਣ ਦੀਬਾਣ ਪਰਵਾਰ ਤਨ ਪ੍ਰਭ ਤੇਰਾ ਨਾਉ। ਕਰ ਕਿਰਪਾ ਬੇ ਆਪਣੀ ਆਪਣੇ ਦਾਸ ਰੱਖ ਲੀਏ, ਨਿੰਦਕ ਨਿੰਦਾ ਕਰ ਪਚੇ ਜਮਕਾਲ ਗ੍ਰਸੀਏ ਰਹੋ। ਸੰਤਾਂ ਏਕ ਧਿਆਉ ਨਾ ਦੂਸਰ ਕੋ ਨਾ, ਏਕ ਆਗੇ ਬੇਨਤੀ ਰਵਿਆ ਸਰਬ ਠਾਏ। ਕਥਾ ਪ੍ਰਾਪਤਨ ਇਉਂ ਸੁਣੀ ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ। ਸਤ ਬਚਨ ਨਾਨਕ ਹੈ ਪ੍ਰਗਟ ਸਮਾਹੇ, ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨਹੂ ਕਹੋ ਨਾਹੇ। ਬਿਲਾਵਲ ਮਹੱਲਾ ਪੰਜਵਾਂ। ਬੰਧਨ ਕਾਟੇ ਸੋ ਪ੍ਰਭੂ ਜਾਂ ਕਹਿ ਕਲਹਾਤ, ਅਵਰ ਕਰਮ ਨਹੀਂ ਛੂਟਿਆ ਰਾਖੋ ਹਰਨਾਥ। ਤਉ ਸਰਣਾਗਤ ਮਾਧਵੇ ਪੂਰਨ ਦਇਆਲ, ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ। ਰਹਾਉ ਆਸਾ ਪਰਮ ਬਿਕਾਰ ਮੋਹ, ਇਨ ਮੈਂ ਲੋਭਾਨਾ, ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ। ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ, ਜਿਉਂ ਤੂੰ ਰਾਖੇ ਤਿਉਂ ਰਾਹੋਂ ਪ੍ਰਭ ਅਗਨ ਪਾਰੇ। ਕਰਨ ਕਾਰਨ ਸਮਰੱਥ ਪ੍ਰਭ ਦੇ ਆਪਣਾ ਨਾਉ, ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਉ। ਬਿਲਾਵਲ ਮਹੱਲਾ ਪੰਜਵਾਂ। ਕਵਨ ਕਵਨ ਨਹੀਂ ਪੱਤਰਿਆ ਤੁਮਰੀ ਪ੍ਰਤੀਤ, ਮਹਾ ਮੋਹਨੀ ਮੋਹਿਆ ਨਰਕ ਕੀ ਰੀਤ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰਕਾ ਪੈਖੜ ਤੋ ਛੁੱਟੈ ਜੋ ਉਪਰ ਲਾਦਾ। ਰਹੋ ਜਪ ਤਪ ਸੰਜਮ ਤੁਮ ਖੰਡੇ, ਜਮ ਕੇ ਦੁਖ ਡਾਂਡ, ਸਿਮਰਾ ਨਾਹੀ ਦੋਖ ਜਨ ਲੱਜੇ ਭਾਂਡ। ਹਰ ਸੰਗ ਸਹਾਈ ਮਹਾਮੀਤ, ਤਿਸਿਓ ਤੇਰਾ ਭੇਦ, ਪੀਤਾ ਪੰਟ ਪਚਵਾਰਈ ਉਪਜਿਓ ਮਹਾਖੇਦ। ਨਾਨਕ ਤਿੰਨ ਸੰਤਨ ਸਰਣਾਗਤੀ, ਜਿਨ ਵਸ ਮਨ ਵਸਕੀਨਾ, ਤਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਭਇਆ ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਚਰਨ ਕਮਲ ਗੁਰ ਤੇ ਜਪ ਤੇ ਹਰ ਜਪਿਓ ਜੀਵਾਂ, ਪਾਰ ਬ੍ਰਹਮ ਅਬਰਾਧ ਤੇ ਮੁਖ ਅੰਮ੍ਰਿਤ ਕੀਵਾਂ। ਰਹਾਓ ਜੀ ਜਨ ਸਭ ਸੁਖ ਬਸੇ, ਸਭ ਕਹਿ ਮਨ ਲੋਚ, ਪਰ ਉਪਕਾਰ ਨਿਤ ਚਿਤਵ ਤੇ ਨਾਹੀ ਕਛ ਪੋਚ। ਧਨ ਸੋ ਥਾਨ ਬਸੰਤ ਧਨ ਜੈ ਜਪੀਏ ਨਾਮ, ਕਥਾ ਕੀਰਤਨ ਹਰ ਅਤ ਕਹਨਾ, ਸੁਖ ਸਹਿਜ ਬਿਸਰਾਮ। ਮਨ ਤੇ ਕਦੇ ਜਨਾ ਵਿਸਰੈ ਅਨਾਥ ਕੋ ਨਾਥ, ਨਾਨਕ ਪ੍ਰਭ ਸਰਣਾਗਤੀ ਜਾਂ ਕਹਿ ਸਭ ਕਿਛ ਹਾਥ। ਬਿਲਾਵਲ ਮਹੱਲਾ ਪੰਜਵਾਂ। ਜਿਨ ਤੂੰ ਬੰਦ ਕਰ ਛੋੜਿਆ, ਫੁਨ ਸੁਖ ਮੈਂ ਪਾਇਆ, ਸਦਾ ਸਿਮਰ ਚਰਨ ਹਰ ਬਿਦ ਸੀਤਲ ਹੋ ਤਾਇਆ। ਜੀਵ ਤਿਆਂ ਅਥਵਾ ਮੋਇਆ ਕਿਸ਼ਨ ਕਾਮਨਾ ਆਵੈ, ਜਿਨੇ ਰਚਨ ਰਚਾਇਆ ਕੋ ਤਿਸ ਸੁੰਗ ਰੰਗ ਲਾਵੈ। ਰਹਾਓ ਰੇ ਪ੍ਰਾਣੀ ਉਸਨ ਸੀਤ ਕਰਮਾ ਕਰੇ, ਕਾਮ ਤੇ ਖਾਡੈ ਕੀਰੀ ਤੇ ਅਸਥੀ ਕਰੈ ਤੂਟੈ ਲੈ ਗਾਂਡੇ। ਅੰਡ ਜ਼ੇਰ ਸੇਤਜ ਉਤਪਜਾ ਪ੍ਰਭ ਕੀ ਏ ਕੀਰਤ, ਕਿਰਤ ਕਮਾਵਨ ਸਰਵ ਫਲ ਰਵੀਐ ਹਰ ਨਿਰਤ। ਹਮ ਤੇ ਕਛੂ ਨਾ ਹੋਵਨ ਸਰਣ ਪ੍ਰਭ ਸਾਦ, ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ਬਿਲਾਵਲ ਮਹੱਲਾ ਪੰਜਵਾਂ। ਖੋਜਤ ਖੋਜਤ ਮੈਂ ਪਿਰਾਂ ਖੋਜੋ ਬਨਬਾਨ, ਅਚਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ। ਕਬ ਦੇਖਿਓ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ
बसिए प्रभु संग रहो। वर्ण आसन शास्त्र सुनो दर्शन की प्यास, रूप नारी न पंच तत् ठाकर अविनाश। हो स्वरूप संतन कै विरले जोगी सर, कर कृपा जा को वो मिले तन तन ते ईसर। सो अंतर सो बाहरे बिन से पै फरमा, नानक उस प्रपेटया जाके पूर्ण करमा। बिलावल महला पंजवा, जी जंत सो प्रसन्न पहे देख प्रताप, कर्ज उतारे सतगुरु कर काहर आप। खात खर्चत निभत रह गुर अखुट शब्द अखूट, पूर्ण पही समग्री कबू नहीं टूट रहा। सत्संग आराधना हर निदया पार, धर्म अर्थ अर काम मोख देते नहीं बार। भक्त आराधा एक रंग गोविंद गोपाल, राम नाम तन संचया जाका नहीं समार। शरण परे तेरी वे शरण परे प्रभ तेरिया, प्रभ की वड्याई नानक अंत न पाई है। बेसंत गुसाई बिलावल महला पंजवा, सिमर सिमरन पूरन प्रभु कार्ज पैरास, करतारपुर करता वसे संतन के पास रहाओ। बिघ्न को लागता गुर पै अरदास, रखवाला गोविंद राय भक्तन की रास। तोड़ना वै कदे मूल पूर्ण पंडार, शरण कमल मन तन बसे प्रभ अगम पार। बस्त कमावन सब सुखी किश उन्नदी सै, संत प्रसाद भेटे प्रभु पूर्ण जगदी सै। जय जयकार सभै कह रहे सच थान सुहाया, जप नानक नाम निधान सुख पूरा गुर पाया। बिलावल महला पंजवा, हर हर हर आराध्य हुई है आरोग, रामचंद्र की लष्ट का जिन मारिया रोग रहा। गुर पूरा जापिए नित की चै भोग, साध संगत कै वारणे मिलया संजोग। जिस सिमरत सुख पाई है बिन सहयोग, नानक प्रभ शरणागति करण कारण जोग। बिलावल महला पंजवा, दोप देकर पंजवा एको ओंकार सतगुर प्रसाद। और पाप सब त्याग गया दारू नाम लाया, ताप पाप सब मिट गए रोग शीतल मन पया। गुरपुरा आराध्या सगला दुख गया, राखन हारे राख्या अपनी करमया। रहाओ बां पकर प्रभ काढ़या की ना अपनाया, सिमर सिमर मन तुन सुखी नानक निरभया। बिलावल महला पंजवा, कर तरमस्तक धापया नाम दीनो दान, सफल सेवा पार ब्रह्म कीता की नहीं काम। हापे ही प्रभ राखता भक्तन की आन, जो जो चंतवै साधन सो लेता मान। रहाओ शरण परे चरणार विद जन के जन प्रभ के प्राण, सहस भाए नानक मिले ज्योति ज्योत समान। बिलावल महला पंजवा, चरण कमल का आसरा दीनो प्रभ आप, पर शरणागत जन परेता का सद प्रताप। राखनार अपार प्रभता की निर्मल सेव, राम राज रामदास पुर की ने गुरुदेव। रहाओ सदा सदा हर ध्याय है किश बिघ्न लागे, नानक नाम सलाहिय पै दुश्मन भागे। बिलावल महला पंजवा, मन तन प्रभ आराधिय मिल साथ समागे, उचरत गुण गोपाल जस दूर ते जम भागे। राम नाम तन जोर जपे अन दिन सद जागे, तंत मंत न जोही तित चाख न लागे। रहाओ काम क्रोध मद मोह बिन से अनुरागे, आनंद मगन रस राम रंग नानक सरबागे। बिलावल महला पंजवा, जी जुगत वस प्रभु कै जो कै सो करना, पैसो प्रसन्न गोपाल राय पहो किशु नहीं करना। दुख ना लागे कदे तुद पार ब्रह्म चितारे, जम कंकर नेड़ न आवे गुरसिख प्यारे। राहो करण कारण समरथ है तिस बिन नहीं होर, नानक प्रभ शरणागति साचा मन जोर। बिलावल महला पंजवा, सिमर सिमर प्रभ अपना नाठ दुख ठाओ, विश्राम पाए मिल साध संगत के बहुन थाओ। बलहारी गुरु अपने चरणन बल जाओ, अनंद सुख मंगल्यान बने पेखत गुण गाओ। रहाओ कथा कीर्तन राग नाग धन ए बन्यो सुहाओ, नानक प्रभ सो प्रसन्न पहे बांस फल पाओ। बिलावल महला पंजवा, दास तेरे की बेनती रिद कर प्रगास, तुमरी कृपा ते पार ब्रह्म दुखन को नास। शरण कमल काया सरा प्रभ रुकन तास, कीर्तन नाम सिमरत रहो जब लकट सास। राव मात पिता बंधव तू है तू सर्व निवास, नानक प्रभ शरणागति जा को निर्मल जास। बिलावल महला पंजवा, सर्व सिद्ध हर गाई है सफल
ਸਦਾ ਮਨਾਵੇ। ਸਾਧ ਸਾਧ ਮੁਕਤੇ ਕਹਿ ਸੁਣਸਾ ਦਾਸ ਮਿਲਾਵੇ। ਸੁਖ ਸਹਿਜ ਕਲਿਆਣ ਰਸ ਪੂਰੇ ਗੁਰਕੀਨ, ਜੀ ਸਗਲ ਦਿਆਲ ਪਏ ਹਰ ਹਰ ਮਨ ਚੀਨ ਰਹੋ। ਪੂਰੇ ਉਹ ਸਰਬਤਰ ਮੈਂ ਪ੍ਰਭ ਗੁਣੀ ਗਹੀਰ, ਨਾਨਕ ਭਗਤ ਆਨੰਦ ਮੈਂ ਪੇਕ ਪ੍ਰਭ ਕੀ ਤੀਰ। ਬਿਲਾਵਲ ਮਹੱਲਾ ਪੰਜਵਾਂ, ਅਰਦਾਸ ਸੁਣੀ ਦਾ ਤਾਰ, ਪ੍ਰਭ ਹੋਏ ਕਿਰਪਾਲ, ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ। ਤੁਜੇ ਨਾ ਜੋ ਹੈ ਕੋ ਮੀਤ ਜਨ, ਤੂੰ ਗੁਰੂ ਕਾ ਦਾਸ, ਪਾਰ ਬ੍ਰਹਮ ਤੇ ਰਾਖਿਆ ਦੇ ਆਪਣੇ ਹੱਥ ਰਾਹੋ। ਜੀਅਨ ਕਾ ਦਾਤਾ ਏਕ ਹੈ, ਬੀਆ ਨਹੀਂ ਹੋਰ, ਨਾਨਕੀ ਬੇਨੰਤੀਆਂ ਮੈਂ ਤੇਰਾ ਜ਼ੋਰ। ਬਿਲਾਵਲ ਮਹੱਲਾ ਪੰਜਵਾਂ, ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ, ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋਏ ਨਿਚਿੰਦ ਰਹੋ। ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰੂਦੇਵ, ਜੈ ਜੈਕਾਰ ਜਗਤ ਮੈਂ ਸਫਲ ਜਾਂ ਕੀ ਸੇਵ। ਉੱਚੇ ਅਪਾਰ ਅਗੰਤ ਹਰ ਸਭ ਜੀ ਸਾਥ, ਨਾਨਕ ਪ੍ਰਭ ਸਰਣਾਗਤੀ ਜਤ ਕਰ ਮੇਰੇ ਸਾਥ। ਬਿਲਾਵਲ ਮਹੱਲਾ ਪੰਜਵਾਂ, ਗੁਰਪੁਰਾ ਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਿਤਾਇਆ ਟੂਟੇ ਜਮ ਜਾਲ, ਦੁੱਖ ਭੂਖ ਸੰਸਾ ਮਿਟਾ ਗਾਵਤ ਪ੍ਰਭ ਨਾਮ, ਸਹਿ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਓ। ਜਲ ਬੁਝੀ ਸੀਤਲ ਪਏ ਰਾਖੇ ਪ੍ਰਭਾ, ਨਾਨਕ ਪ੍ਰਭ ਸਰਣਾਗਤੀ ਜਾਂ ਕਾਵੜ ਪਰਤਾ। ਬਿਲਾਵਲ ਮਹੱਲਾ ਪੰਜਵਾਂ, ਧਰਤ ਸੁਹਾਵੀ ਸਫਲ ਥਾਨ ਪੂਰਨ ਪਹਿ ਖਾਮ, ਪਾਉ ਨਾਠਾ ਪ੍ਰਭ ਮਿਟ ਗਿਆ ਨਿਤ ਰਵਿਆ ਰਾਮ। ਸਾਧਨਾ ਕੈ ਸੰਗ ਬਸਤ ਸੁਖ ਸਹਿਜ ਵਿਸ਼ਰਾਮ, ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ। ਪ੍ਰਗਟ ਪਏ ਸੰਸਾਰ ਮੈਂ ਫਿਰ ਤੇ ਪਹਿਨਾਮ, ਨਾਨਕ ਤੇ ਸਰਣਾਗਤੀ ਘੱਟ ਘੱਟ ਸਭ ਜਾਣ। ਬਿਲਾਵਲ ਮਹੱਲਾ ਪੰਜਵਾਂ, ਰੋਗ ਮਿਟਾਇਆ ਆ ਪ੍ਰਭ ਉਪਜਿਆ ਸੁਖ ਸਾਂਤ, ਵੜ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ, ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ, ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਇ ਰਾਓ। ਬਿਰਥੇ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਬਿਲਾਵਲ ਮਹੱਲਾ ਪੰਜਵਾਂ, ਮਰਮਰ ਜਨਮੇ ਜਿਨ ਬਿਸਰਿਆ ਜੀਵਤ ਕਾ ਦਾਤਾ, ਪਾਰ ਬ੍ਰਹਮ ਜਿਨ ਸੇਵਿਆ ਅਨਦਿਨ ਰੰਗ ਰਾਤਾ, ਸਾਂਸ ਸਹਿਜ ਆਨੰਦ ਕਣਾ ਪੂਰਨ ਪਹਿਆਸ, ਸੁਖ ਪਾਇਆ ਹਰ ਸਾਹ ਸੰਗ ਸਿਮਰਤ ਗੁਣਤਾਸ ਰਹਾਉ। ਸੁਣ ਸਵਾਮੀ ਅਰਦਾਸ ਜਨ ਤੁਮੇ ਅੰਤਰ ਜਾਮੀ, ਥਾਨ ਤਣ ਤਣ ਰਵ ਰਹੇ ਨਾਨਕੇ ਸਵਾਮੀ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਸਰਣਾਇ, ਚੌਗਿਰਦ ਹਮਾਰੇ ਰਾਮ ਕਰ, ਦੁੱਖ ਲਗੈ ਨ ਪਾਈ, ਸਤਿਗੁਰੂ ਭੇਟਾ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵ ਲਾਏ ਰਹਾਓ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ। ਬਿਲਾਵਲ ਮਹੱਲਾ ਪੰਜਵਾਂ, ਆਪਣੇ ਬਾਲਕ ਆਪ ਰੱਖੇਨ ਪਾਰ ਬ੍ਰਹਮ ਗੁਰੂਦੇਵ, ਸੁਖ ਸਾਂਤ ਸਹਿਜ ਆਨੰਦ ਪਏ ਪੂਰਨ ਪਈ ਸੇਵ ਰਹਾਓ। ਭਗ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ, ਰੋਗ ਮਿਟਾਏ ਜਿਵਾਲਿਨ ਜਾਂ ਕਵੜ ਪ੍ਰਤਾਪ, ਦੁੱਖ ਹਮਾਰੇ ਬਖਸ਼ੇ ਨੇ ਆਪਣੀ ਕਲਥਾਰੀ, ਮਨ ਬਾਂਝਤ ਫਲ ਦਿੱਤੀਆਂ ਨੇ ਨਾਨਕ ਬਲਿਹਾਰੀ। ਰਾਗ ਬਿਲਾਵਲ ਮਹੱਲਾ ਪੰਜਵਾਂ, ਚਾਉਪਦੇ ਦੋਪਦੇ ਕਰ ਸੇਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਰਾਮ ਧੁਨ ਗਾਵਤ ਬੋਲਤ ਬੋਲੇ ਜਾਏ ਰਹਾਓ। ਸੇਵਤ ਸੇਵ ਸੇਵ ਸਦ ਸੇਵੋ ਸਦਾ ਕਰੋ ਕਿਰਤਾਏ, ਅਵੈਦਾਨ ਪਾਵੋ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ। ਰਸਨਾ ਅਗੈ ਅਗੈ ਗੁਣ ਰਾਤੀ, ਨੈਣ ਦਰਸ ਰੰਗ ਲਾਏ, ਹੋਏ ਕਿਰਪਾਲ ਦੀਨ ਦੁੱਖ ਭੰਜਨ, ਮੋਏ ਚਰਨ ਹਿਰਦੈ ਵਸਾਏ, ਸਭੂ ਤਲੈ ਤਲੈ ਸਭ ਉਪਰ, ਇਹ ਦ੍ਰਿਸ਼ ਦ੍ਰਿਸ਼ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹੋਂ ਮੋ ਕੋ, ਸਤਿਗੁਰੂ ਮੰਤਰ ਦ੍ਰਿੜਾਏ, ਅਤੁਲ ਅਤੁਲ ਅਤੁਲ ਨਹੀਂ ਤੁਲੀਏ, ਹਰ ਭਗਤ ਵਸ਼ਲ ਕਿਰਪਾਏ, ਜੋ ਜੋ ਸਰਨ ਪਰੇ ਗੁਰੂ ਨਾਨਕ ਅਭੈਦਾਨ ਸੁਖ ਪਾਏ। ਬਿਲਾਵਲ

ਕਬਾਰ ਜਾਉ ਬਾਰੇ ਰਹਾਉ। ਉਠਤ ਬੈਠਤ ਸੋਵਤ ਜਾਗਤ ਏ ਮਨ ਤੁਝੇ ਚਿਤਾਰੈ। ਸੋਖ ਦੁਖ ਇਸ ਮਨ ਤੀ ਬਿਰਥਾ ਤੁਝ ਆਗੈ ਸਾਰੈ। ਤੂੰ ਮੇਰੀ ਓਟ ਬਲ ਬੁੱਧ ਧੁਨ ਤੁਮਹੀ, ਤੁਮੈ ਮੇਰੇ ਪਰਵਾਰੈ। ਜੋ ਤੁਮ ਕਰੋ ਸੋਈ ਪਲ ਹਮਰੈ, ਪੇਖ ਨਾਨਕ ਸੁਖ ਚਰਨਾਰੈ। ਬਿਲਾਵਲ ਮਹੱਲਾ ਪੰਜਵਾਂ। ਸੁਨੀਤ ਪ੍ਰਾਪਤ ਸਗਲ ਉਧਾਰਨ, ਮੋਹ ਮਗਨ ਪਤਤ ਸੰਗ ਪ੍ਰਾਣੀ। ਐਸੇ ਮਨੇ ਵਿਸਾਰਨ ਰਹਾਓ, ਸੰਚ ਵਿਖਿਆ ਲੇ ਗ੍ਰਾਹ ਜਕੀਨੀ। ਅੰਮ੍ਰਿਤ ਮੰਨ ਤੇ ਡਾਰਨ, ਕਾਮ ਕ੍ਰੋਧ ਰੋਭ ਨਤ ਨਿੰਦਾ, ਸਤ ਸੰਤੋਖ ਬਿਦਾਰਨ। ਇੰਤੇ ਕਾਲ ਲੇ ਮੇਰੇ ਸਵਾਮੀ, ਹਾਰ ਪਰੇ ਤੁਮ ਸਾਰਨ। ਨਾਨਕ ਕੀ ਬੇਨੰਤੀ ਪ੍ਰਾਪੈ, ਸਾਧ ਸੰਗ ਰੰਕ ਤਾਰਨ। ਬਿਲਾਵਲ ਮਹੱਲਾ ਪੰਜਵਾਂ। ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ, ਧੁਨ ਪੂਰ ਰਹੇ।

ਭੋਗ ਵਿਸਥਾਰੀ ਪੰਖੀ ਜਿਉਂ ਭਾਵ ਆਵਤ ਹੈ। ਕਹੋ ਨਾਨਕ ਬੰਧਨ ਕਟਨ ਕਉ ਮੈਂ ਸਤਿਗੁਰ ਪੁਰਖ ਤੇ ਆਵਤ ਹੈ। ਬਿਲਾਵਲ ਮਹੱਲਾ ਪੰਜਵਾ ਹਰ ਹਰ ਨਾਮ ਅਮੋਲੀ ਪ੍ਰਾਣ ਪਿਆਰੂ ਮਨਹਾਰੋ ਜੀਤ ਚਿਤ ਬਹੁ ਜੈਸੇ ਪਾਣ ਤੁਮ ਬੋਲੀ ਰਹਾਉ। ਸਹਿਜ ਸਮਾਇਓ ਗ੍ਰਹਿ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰਹਿ ਮੁਖ ਲਾਗੋ ਜੋ ਵਟ ਭਾਗੋ ਸੁਹਾਗ ਹਮਾਰੋ ਕਥੋ ਨ ਡੋਲੀ।

ਹੋਲੀ ਬਿਲਾਵਲ ਮੁਹੱਲਾ ਪੰਜਵਾਂ। ਗੋਬਿੰਦ ਗੋਬਿੰਦ ਗੋਬਿੰਦ ਮਈ ਜਪ ਤੇ ਭੇਟੇ ਸਾਧਿਆ ਰਾ ਤਬ ਤੇ ਦੁਰਮਤ ਦੂਰ ਭਈ ਰਹਾਉ ਪੂਰਨ ਪੂ ਰਹਿਓ ਸੰਪੂਰਨ ਸੀਤਲ ਸਾਂਤ ਦਇਆਲ ਦਈ ਕਾਮ ਕਰੋ ਤ੍ਰਿਸ਼ਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ਸਸੰਤੋਖ ਦਇਆ ਧਰਮ ਸੁਸੰਤਨ ਤੇ ਇਹ ਮੰਤ ਲਈ ਕਹੋ ਨਾਨਕ ਜਿਨ ਮਨੁ ਪਛਾਣਿਆ ਤਿਨ ਕਉ ਸਗਲੀ ਝੋ ਸੋਜ ਪਈ।

ਹਰ ਚਰਨ ਗਹੇ ਪ੍ਰਭ। ਗੁਰੂ ਨਾਨਕ ਕੋ ਬੂਝ ਬੁਝਾਈ। ਬਿਲਾਵਲ ਮਹੱਲਾ ਪੰਜਵਾ। ਅਗਨਾਸੀ ਕਰਤਾ ਪਤ ਪਾ ਪਵਿੱਤ ਇੱਕ ਨਿਮਖ ਜਪਈਆ। ਪਤਤ ਪਾ ਪਤ ਪਾ।

ਜੋ ਮਨੁੱਖ ਮਨੁੱਖੀ ਸੇਵਾ ਉਹ ਤਿਸਕੀ ਲਈ ਲਈ ਪੁਣ ਜਾਈਆ ਨਾਨਕ ਸਰਨ ਸਰਨ ਸੁਖ ਸਾਗਰ ਮੈਂ ਹੋਏ ਤੇਕ ਤੇਰੂ ਇੱਕ ਨਾਈ ਹੈ ਬਲਾ ਮਹੱਲਾ ਪੰਜਵਾ ਸੰਤ ਸਰਨ ਸੰਤ ਟਹਿਲ ਕਰੀ ਧੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਝੂਠ ਪਰੀ ਰਹਾਓ ਸੁਖ ਸਾ

ਗਿਰੀਐ ਰਹਾਉ। ਜੋ ਦੇਖੈ ਛਿਦਰ ਤੋ ਨੰਦਕ ਉਮਾ ਹੈ, ਭਲੋ ਦੇਖ ਦੁਖ ਪ੍ਰਿਯੈ, ਆਠ ਪੈਰ ਚਿਤਵੈ ਨਹੀਂ ਪਹੁੰਚਾਈ, ਬੁਰਾ ਚਿਤਵਤ ਚਿਤਵਤ ਮਰੀਐ, ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰ ਆਇਆ, ਹਰ ਜਨ ਸਿੰਵਾਦ ਉਠਰੀਐ।

ਗੁਰਪੂਰੇ ਕਾ ਜਪਿਆ ਜਾ। ਕਹਾਂ ਕਰਾ ਕੋਈ ਬੇਚਾਰਾ, ਉਪਰਾ ਮੇਰੀ ਕਾਬੜ ਪ੍ਰਤਾਪ। ਸਿਮਰ ਸਿਮਰ ਸਿਮ ਸੁਖ ਪਾਇਆ, ਚਰਨ ਕਮ ਰਖ ਮਾਹੀ। ਤਾਂ ਕਿ ਸਰਨ ਪਰਿਉ ਨਾਨਕ ਦਾਸ, ਜਾ ਤੇ ਉਪਰ ਕੋ ਨਹੀਂ। ਬਿਲਾਵਲ ਮੁਹੱਲਾ ਪੰਜਵਾਂ। ਸਦਾ ਸਦਾ ਜਪਿਆ।

ਸਾਚੀ ਦਰਗਹਿ ਕਾਰਨੀ ਸਾਨ ਜੋ ਤੁਮ ਕਰੋ ਸੋਈ ਭਲਮਾ ਨੂੰ ਮਨ ਤੇ ਝੂਠੈ ਸਗਲ ਬਿਮਾਰ ਨੂੰ ਕਹੋ ਨਾਨਕਤਾ ਕੀ ਸਰਣਾਈ ਜਾ ਕਾ ਕੀ ਆ ਸਗਲ ਜਹਾਨ ਬਲਾਵ ਨੂੰ ਹੱਲਾ ਪੰਜਾਬ।

ਮਾਲ ਨਾਨਕ ਜਾਚਕ ਦਸ ਪ੍ਰਮਾਗੈ ਸੰਤ ਜਿਨ੍ਹਾਂ ਕੀ ਮਿਲੈ ਰਬਾਰੂ ਬਿਲਾਵਲ ਮਹੱਲਾ ਪੰਜਾਬ ਸਿਮਰਤ ਨਾਮ ਕੋਟ ਯਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕੋ ਤਰਾਸ ਆਏ ਜਿੱਤ

ਉਹ ਪਦਾਰਥ ਵਡਭਾਗੀ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖੋ ਸੁਲਹੀ ਕਾ ਹਾਥ ਕਹੀ ਨਾ ਪਹੁੰਚਾਏ ਸੁਲਹੀ ਹੋਵਾ ਨਾ ਪਾਖ

ਪਉ ਬਿਲਾਵਲ ਮੁਹੱਲਾ ਪੰਜਵਾਂ ਜਿਸ ਦੇ ਉਪਜੈਤ ਸਹਿਬ ਛਾ ਨੂੰ ਪਾਰ ਬ੍ਰਹਮ ਪਰਮੇਸ਼ੁਰ ਤਿਹਾ ਕੁਸਲ ਹੋਏ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਪੇਟਿਓ ਬੜਭਾਗੀ ਅੰਤਰ ਜਾਮੀ ਸੁਖ ਸੁਜਾਨ ਨੂੰ ਹਾਦੇ ਰੱਖਿਓ ਕਰਪਨੇ ਵੰਡ ਸਮਰਥਨ ਮਾਣਿਆ ਘੁਮਾਨ ਨੂੰ ਭਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਪਟੇ ਚਾ ਨਾਨੂੰ ਸਾਸਾ ਅਰਾਧਿਆ ਨਾਨਕ ਸਦਾ ਸਦ ਜਪੀਐ ਕੁਰਬਾਨ ਨੂੰ ਬਿਲਾਵਲ ਮੁਹੱਲਾ ਪੰਜਵਾ ਦੋਵੈ ਥਾਕ ਰੱਖੇ ਗੁਰਸੂਰੇ ਦੋਵੈ ਥਾਵ ਰੱਖੇ ਗੁਰਸੂਰੇ ਹਲਤ ਪਲ ਪਾਰ ਬ੍ਰਹਮ ਸਵਾਰੀ ਕਾਰਜ ਸਗਲ ਸਗਲੇ ਕਾਰਜ ਹੋਏ ਸਗਲੇ ਪੂਰੇ ਰਹਾਓ

ਜਮ ਤੇ ਘੱਟ ਘੱਟ ਇੱਕ ਰਹਿਆ ਭਰਪੂਰੇ ਨਾਨਕ ਸਰਨ ਪਰੇ ਦੁੱਖ ਭੰਜਨ ਅੰਤਰ ਬਾਹਰ ਦੇ ਭੇਖਾ ਜੂਰੇ ਬਿਲਾਵਲ ਮਹੱਲਾ ਪੰਜਵਾ ਦਰਸ਼ਨ ਦੇਖਤ ਦੁੱਖ ਨਸਾਏ ਕਬਨੋ ਹੋਵੋ ਦ੍ਰਿਸ਼ਟ ਗੋਚਰ ਜੀ ਕਾ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਣ ਦਰ ਸੁਆਮੀ ਪੂਰੇ ਪ੍ਰਬੰਤਰ ਜਾਮੀ ਕਿਆ ਗੁਣ ਤੇਰੇ ਆਸਾਰ ਸੰਭਾਲੀ ਸਾਸ ਸਾਚ ਤਾਰੀ ਕਰ ਕਿਰਪਾ ਨਿਧ।

ਸਾਗਰ ਤਿਸ ਮੈਂ ਪ੍ਰਾਣੀ ਗਲਤ ਭਇਆ ਸਰਨ ਪੜੇ ਨਾਨਕ ਸਵਾਮੀ ਕੀ ਬਾਹਾਂ ਪੱਕਰ ਪ੍ਰਭ ਕਾੜ ਲਿਆ ਬਿਲਾਵਲ ਮਹੱਲਾ ਪੰਜਵਾ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚੱਕ ਮਾਰਤ ਕੁਸ਼ਲ ਪਇਆ ਮੇਰੇ ਭਾਈ ਮੀਤ ਰਹਾਉ ਗਈ ਬਿਆਦ ਪਾਦ ਸਮਨਾਸੀ ਉੰਗੀ ਕਰ ਕੀ ਕਰਤਾਰ ਸ਼ਾਂਤ ਸੁਖ ਅਨੰਦ ਕਨੇਰੇ ਪ੍ਰੀਤਮ ਨਾਮ ਰਦੈ ਉਰਹਾਰ ਜੀਓ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਮਨੇ ਕੋ ਰੱਖਣ ਹਾਰਾ ਨਾਨਕ ਦਾਸ ਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾ ਗੋਬਿੰਦ ਸਿਮਰ ਹੋਆ ਕਲਿਆਣ ਮਿੱਟੀ ਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਓ

ਜਪ ਜਾਉ ਗੁਰ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਕਾ ਹਿਰਦੈ ਧਰ ਮਨ ਧਿਆਨ ਰਹਾਉ ਸਿਮਰ ਸਿਮਰ ਸੁਨ ਸੁਖਦਾਤਾ ਜਾ ਕਾ ਕੀ ਆ ਸਕਲ ਜਹਾਨ ਰਸਨਾ ਰਹੁ ਏਕ ਨਾਰਾਇਣ ਸਾਚੀ ਦਰਗਹਿ ਪਾਵਹਿ।

ਮਹੱਲਾ ਪੰਜਵਾਂ ਰਾਖ ਲਈਏ ਸਤਿਗੁਰ ਕੀ ਸਰਨ ਜੈ ਜੈਕਾਰ ਹੋਆ ਜਗਯੰਤਰ ਪਾਰ ਬ੍ਰਹਮੇਰੋ ਤਾਰਨ ਤਰਨ ਰਹਾਉ ਬਿਅੰਸਰ ਪੂਰਨ ਸੁਖਦਾਤਾ ਸਗਲ ਸਮੱਗਰੀ ਪੋਖ ਨੂੰ ਭਰਮ ਥਾਨ ਤਨੰਤਰ ਸਰਮ ਨਿਰੰਤਰ ਬਾਲ ਬਲ ਜਾਈ ਗੁਰ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਨ ਕਰਨ ਅੱਜ ਗਾਦੀ ਪ੍ਰਭਰਖ ਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵ ਮਹੱਲਾ ਪੰਜਵਾ ਦੋ ਪਦੇ ਘਰ ਅਟਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਨਾ ਹੀ ਪ੍ਰਭ ਕੁਛ ਸਭ ਕੁਛ ਤੇਰਾ

ਗੁਰਕੋ ਸ਼ਬਦ ਮੇਰਾ ਹੀ ਅਰੇ ਬਸ ਹੈ ਹਰਨਾਮਾ ਮਨ ਸੰਗ ਧਰੋ ਤਸਕਰ ਪੰਚ ਨਿਵਾਰੋ ਠਾਕੁਰੋ ਸਗਲੋ ਪਰਮਾ ਹੋ ਮੁੰਜਰੋ ਜੋ ਤੁਮ ਕਰੋ ਸੋਈ ਫਲ ਮਾਨੈ ਭਾਵਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹਿ ਉਦਰੋ ਬਲਾਵ ਮਹੱਲਾ ਪੰਜਵਾ ਐਸੀ ਦੇਖਿਆ ਜਨ ਸਿਓ ਮੰਗਾ ਤੁਮਰੋ ਧਿਆਨ ਤੁਮਾਰੋ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ ਜਨ ਕੀ ਟਹਿਲ ਸੰਭਾ।

ਕੋਟ ਗੰਗਾ ਜਨ ਕੀ ਤੁਰ ਕੀ ਮੱਜਣ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਵ ਮਹੱਲਾ ਪੰਜਵਾ ਜੋ ਭਾਵੈ ਤੇ ਮੋਹਿ ਪ੍ਰਤਪਾਲ ਪਾਰਬ੍ਰਹਮ ਪਰਮੇਸ਼ਰ ਸਤਿਗੁਰੂ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਕੋ ਤੁਮਰੀ ਕਾਲ ਤੁਮਰੀ ਗਤਮਿਤ ਤੁਮਰੀ ਗਤਮਿ ਤੁਮ ਹੀ ਜਾਨੋ ਜੀਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸਵਾਮੀ ਅਨਬੋਲਤ ਹੀ ਜਾਨੋ ਕਾਲ ਹਾਲ ਮਨ ਤਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀ ਨਗਨ ਨਿਹਾਲ ਬਲਾਬਲ ਮਹੱਲਾ ਪੰਜਵਾ ਰਾਖ ਸਦਾ ਪ੍ਰਪਨ ਹਾਥ ਤੋ ਹਮਰੋ ਪ੍ਰੀਤਮ ਮਨਮੋਹਨ ਤੁਝ ਬਿਨ ਜੀਵਨ ਸਗਲ ਕਾਤ ਰਹਾਓ ਰੰਗ ਤੇ ਰਾਓ ਕਰਤ ਕਿਨ ਭੀਤਰ ਪ੍ਰਮੀਰੋ ਨਾਥ ਕੋ ਨਾਤੋ ਜਲਤ ਅਗਨ ਮਹਿ ਜਨ ਆਪ ਉਧਾਰੇ ਕਰਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਪਤੇ ਹਰ ਸਿਮਰਤ ਸ੍ਰਮ ਸਗਲੇ ਲਾਥੋ ਨਿਧ ਨਿਧਾਨ ਨਾਨਕ ਕਰ ਸੇਵਾ ਅਵਰ ਸਿਆਣ ਸਗਲ ਅਕਾਤ

ਅਸੀਂ ਸਰਨ ਦੁੱਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਮਣ ਜੈਸੇ ਕੇਸਵ ਕਲੇਸ਼ ਨਾਸ ਅਖੰਡ ਨਾਨਕ ਜੀਵਤ ਦਰਸ ਦਿਸੇ ਰਾਗ ਬੁਲਾਵ ਮਹੱਲਾ ਪੰਜਾਬ ਦੋ ਪਦੇ ਘਰ ਨਾਵਾ ਏਕ ਓਂਕਾਰ ਸਤਿਗੁਰੂ ਪ੍ਰਸਾਦ ਆਪੇ ਮੇ ਲਏ ਜਪਤੇ ਸਰਨ ਤੁਮਾਰੀ ਆਏ ਜਪਤੇ ਸਰਨ ਤੁਮਾਰੀ ਆਏ ਤਪਤੇ ਦੋ ਗਏ ਰਹਾਉ ਤਜ ਮਾਨ ਅਰੋ ਚਿੰਤ ਬਰਾਨੀ ਸਾਧਾ ਚਰਨ ਪਾਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੁਖਾਏ ਮਹਾ ਮੁਗਧ ਅਜਨ ਗਿਆਨੀ ਰਾਖੇ ਧਾਰ ਦਏ ਕੋ ਨਨ ਗੁਰਪੂਰਾ ਭੇਟਿਓ ਆਵਣ ਜਾਣ ਰਹੇ ਬਿਲਾਵਲ ਮਹੱਲਾ ਪੰਜਵਾ ਜੀਵੋ ਨਾਮ ਸੁਣੀ ਜੋ

ਕਿਨੇ ਓਡੀਨੀ ਓਡੀਨੀ ਓਡੀਨੀ ਕਬ ਕਰ ਆਵੈ ਰੀ ਰਹਾਉ ਸਹਿਨ ਸਰਨ ਸੁਹਾਗਨ ਚਰਨ ਸੀਸ ਧਰ ਲਾਲਣ ਮੋਹਿ ਮਿਲਾਵੋ ਹੋ ਮਾ ਲਾਲਣ ਮੋਹਿ ਮਿਲਾਵੋ ਕਬ ਕਰ ਆਵੈ ਰੀ ਸਰਹੁ।

ਮੋਰੀ ਅੰਗ ਜਾਏ ਦਰਸ਼ਨ ਪਾਪ ਦਹੇ ਰਾਚੋ ਨਾਥ ਹੀ ਸਹਾਈ ਸੰਤਨਾ ਅਵ ਚਰਨ ਗਏ ਰਹਾਉ ਕਾਹੇ ਮਨ ਅਵਰਨ ਭਾਵੈ ਚਰਨਾਵੈ ਚਰਨਾਵੈ ਉਲਜਿਉ ਅਲਮ ਕਰੰਦ ਕਮਲ ਜਿਉ ਅਣ ਰਸ ਨਾਹੀ ਚਾਹੈ ਏਕ ਹਰ ਲਾਹੈ ਅਣ ਤੇ ਟੁੱਟੀਐ ਲਿਖ ਤੇ ਛੁੱਟੀਐ ਮਨ ਹਰ ਰਸ ਘੁੱਟੀਐ ਸਾਧੂ ਸੰਗ ਉਲਟੀਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਲਾਵ।

ਗੁਰਮੁਖ ਆਪੇ ਦੇ ਵਡਿਆਈ ਮੈਂ ਅਨੰਦ ਹਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੁਚਲ ਕੁਛੋਤ ਵੇਦ ਪੁਕਾਰ ਭਗਤ।

ਮੈਲ ਗੀਤ ਰਾਗ ਘਨ ਤਾਲ ਸੇਕੂਰੇ ਤ੍ਰਿਹੋ ਗੁਣ ਉਪਜਾਏ ਬਿਨਸੈ ਦੂਰੇ ਦੂਜੀ ਦਿਨਮਤ ਦਰਦ ਨ ਜਾਏ ਛੁੱਟੈ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਣਮਾਲਾ ਅੰਤਰ ਕ੍ਰੋਧ ਪਟ ਹੈ ਨਾੜਸਾਲਾ ਨਾਮ ਸਰ ਮਾਇਆ ਮਤ ਪੀਆ ਬਿਨ ਗੁਰ ਭਗਤ ਨਾਹੀ ਸੁਖ ਧੀਆ ਸੁਕਰ ਸਵਾਨ ਗਰਦਬ ਮੁੰਜਾਰਾ ਪਸ਼ੂ ਮਲੇ

ਘਟ ਹਿਰਦੈ ਨਮ ਸਾਈ। ਨਾਮਰਤੇ ਸਦਾ ਸੁਖ ਪਾਈ, ਗੁਰਮਤ ਮਾਨਿਆ ਕਰਨੀ ਸਾਰ, ਗੁਰਮੁਖ ਮਾਨਿਆ ਮੋਖ ਦਵਾਰ, ਨਾਨਕ ਗੁਰਮਤ ਮਾਨਿਆ ਪਰਵਾਰ ਸਾਧਾਰ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆ ਕਰਪੈ ਗਿਆਰਵਾ, ਏਕੋ ਓਂਕਾਰ ਸਤਿਗੁਰੂ ਪ੍ਰਸਾਦ। ਆਪੇ ਆਪ ਖਾਏ ਹੋ ਮੇਟ, ਅਣਦਿਨ ਹਰਿ ਰਸ ਗੀਤ ਗਵਈਆ, ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ।

ਕਰਨੀ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਬੋ ਪੋਤ ਬੋਹਿਤਾ ਕੇਵਟ ਸ਼ਬਦ ਗੁਰਪਾਰਨ ਗਈਆ ਜਮ ਜਗਾਤੀ ਨੇੜ ਨੇ ਆਵੈ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ

ਬਾਣੀ ਗੁਰ ਸਭ ਸੁਣਈ ਆਤ ਸੁਣ ਸੁਣ ਆਤਮ ਦੇਵ ਹੈ ਭਿੰਨੇ ਰਸ ਰਸ ਰਾਮ ਗੋਪਾਲ ਰਵਈਆ ਅੰਤਰਾ ਗੁਣ ਮਾਇਆ ਨਹਿ ਮੋਹਿ ਬਿਆਪੇ ਤੁਰਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮਕਰ ਜਾਣੈ ਨਦਰੀ ਆਵੈ ਸਭ ਬ੍ਰਹਮ ਪਸਰਈਆ ਰਾਮ ਨਹਿ ਹੈ ਜੋ ਸਬਾਈ ਗੁਰਮੁਖ ਆਪੇ ਲਕ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਾਤੇ ਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਹਰ ਜਪ ਜਗਨਾਥ ਜਪ ਜਗਨਾਥ ਜਗਦੀਸ਼ ਗੁਸਈਆ ਸਰਨ ਪਰੇ ਸੇ ਜਨਵਰੇ ਜਿਉਂ ਪ੍ਰਹਿਲਾਦ ਉਦਾਰ ਸਮਈਆ ਰਾਉ ਭਾਰ ਉਠਾਰੈ ਮੈਂ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਇਆ ਸਾਕਤ ਕੂੜੇ ਊਬ ਸੁਖ ਹੋਏ ਮਨ ਮਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੈ ਸਾਬਿਦ ਹਰ ਹਰ ਆਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ ਜੋ ਤੁਹਰ ਲਿਖੀਆਂ ਸੋ ਮਿਟੈ ਨ ਮਿਟਈਆ ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਲੁਖਲਈਆ ਗੁਰਚਰਨ ਇੱਕ ਸਰਧਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨ ਭਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨ ਪਵੈ ਪਰੈ ਪਰਈਆ ਸ਼ਾਸਤਰ ਵੇਦ ਪ੍ਰਾਣ ਪੁਕਾਰੈ ਧਰਮ ਕਰੋ ਖਟ ਕਰਮ ਦ੍ਰਿੜਈਆ ਮਨਮੁਖ ਪਾਖੰਡ ਭਰਮ ਗੁਤੇ ਲੋਭ ਲਹਿਰ ਨਾਵ ਭਾਰ ਬੁਡਈਆ ਨਾਮ ਜਪੋ ਨਾਮ ਗਤ ਪਾਵੋ ਸਿਮਰਤ ਸ਼ਾਸਤਰ ਨਾਮ ਦ੍ਰਿੜਈਆ ਹੋਮੈ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ

ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨਮੁਖ ਮਾਇਆ ਮੋਹ ਵਿਆਪੇ ਮਨ ਤ੍ਰਿਸ਼ਨਾਂ ਜਲ ਤੋ ਤਿਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁੱਝੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚਾ ਸਤਿਗੁਰ ਆਖੈ ਇਹੋ ਮਨ ਨਾਚਾ ਸਤਿਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ ਹਰ ਹਰ ਉਸ ਕਰੈ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੁਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਥਾਰ ਚੁਵੈ ਅਤ ਨਿਰਮਲ

ਸੁਮਨ ਸਾਗਰ ਕੀ ਕਿਨ ਮੈਂ ਬਿਨ ਭਿੰਨ ਭਿੰਨ ਤਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਉਹ ਜਗ ਹੈ ਇਹ ਸਭ ਖੇਲ ਖਲਈਆ ਜਿਉਂ ਜਲ ਤਰੰਗ ਜਲ ਜਲਹ ਸਮਾਵੈ ਨਾਨਕ ਆਪੇ ਆਪ ਰਮਈਆ ਬਲਾਬਲ ਮਹੱਲਾ ਚੌਥਾ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਪਸਮ ਚੜਈਆ ਦ੍ਰੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਧਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਰਖਈਆ ਪਖਰਈਆ ਪਰਖਈਆ ਰਹਾਓ ਤਜੈ ਗ੍ਰਸਤ ਭਇਆ ਬਨਵਾਸੀ ਏਖਿਨ ਮਨੁਆ ਟੇਕ ਨ ਟਿਕਈਆ ਧਾਵਤ ਧਾਏ ਤਦੇ ਕਰ ਜਾਵੇ ਹਰ ਹਰ ਸਾਧੂ ਸਰਨ ਪਵਈਆ ਧੀਆ ਪੂਤ ਛੋੜ ਸੁਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਜੈ ਗੁਰ ਕੈਸ਼ ਨਿਰਾ ਸ਼ਬਦ ਨਿਰਾਸ ਸੁਖ ਲਈਆ ਉਪਜੀ ਤੁਰਕ ਦਿਗੰਬਰ ਹੋਵਾ ਮਨ ਦਹ ਦਿਸ ਚਲ ਚਲ ਗਮਨ ਕਰੀਆ ਪ੍ਰਭਵਨ ਕਰੈ ਬੂਜੈ ਨਹੀਂ ਤਸਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿੱਧ ਸਿੱਖੈ ਬਹੁ ਤੇਰੇ ਮਨ ਮੰਗ ਹੈ ਰਿੱਧ ਸਿੱਧ ਚੇਟ ਚਿਚਕਈਆ ਚੇਟ ਕਈਆ ਤ੍ਰਿਪਤ ਸੰਤੋਖ ਮਨ ਸਾਂਤ ਨਿਆਵੈ ਮਨ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇ ਰਜ ਸੇ ਤਚ ਉਤਪਜ ਸਾਵਨ ਰੂਪ ਜੀ ਜੰਤ ਪਈਆ ਸਾਧੂ ਸਰਨ ਪ੍ਰਾਈ ਸੁਬ੍ਰਾਈ ਖਤਰੀ ਬ੍ਰਹਮਣ ਸੂਦ ਵੈਸ ਚੰਡਾਰ ਚੰਡਈਆ ਨਾਮਾ ਜੈ ਦਿਓ ਕੰਬੀਰ ਤ੍ਰਿਲੋਚਨ ਔਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲਿਆ ਸਾਧੂ ਜਨ ਸੰਗਤ ਧਨ ਜਨ ਜੱਟ ਸੈਨ ਮਿਲਿਆ ਹਰਦਈਆ ਸੰਤਨਾ ਕੀ ਹਰ ਪੈਜ ਰਖਾਈ ਭਗਤ ਵਛਲਿੰਗੀ ਕਾਰ ਕਰੀਆ ਨਾਨਕ ਸਰਨ ਪਰੇ ਜਗਜੀਵਨ ਹਰ ਹਰ ਕਿਰਪਾ ਧਾਰਨ ਰਖੀਆ

ਕੰਮ ਪ੍ਰਭ ਪਰਮੋਦ ਹੈ। ਹੁਣ ਕੰਮ ਨੂੰ ਕਰ ਹਰ ਪ੍ਰਭ ਲਹੀਆ ਭਗਤ ਵਚਲ ਉਵਾ ਕੋ ਨਾਮ ਕਹੀਅਤ ਹੈ। ਸਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਭੋਗ ਕਰੇ ਪ੍ਰਭ ਮੇਰਾ।

ਨਾਨਕ ਜਨਮ ਕੇ ਬਿਛੜੇ ਜਨਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ ਇਹ ਇੱਕ ਪ੍ਰਭ ਠਾਕੁਰ ਮਹਿਲ ਪਾਵੈ ਮਨਮੁਖ ਪਰਮਹੀਆ ਗੁਰ ਗੁਰ ਕਰਤ ਸਰਨ ਜੇ ਆਵੈ।

ਸਦਈਆ ਪੂਰਬ ਜਨਮ ਭਗਤ ਕਰਿਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ ਹਰ ਹਰ ਨਾਮ ਸਮਈਆ।

ਤਜ ਆਨ ਕਥਾ ਨ ਜਾਏ। ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦਹਿਣ ਚੜ੍ਹ ਨਾਵ ਸੰਤ ਉਧਾਰ ਪੈਤਰੇ ਸਾਗਰ ਪਾਰ ਮੰਡੋਰ ਪ੍ਰੇਮ ਪ੍ਰੀਤ ਸੰਤ ਨਿਰਮਲ ਰੀਤ ਤਸ ਗਏ ਪਾਪ ਵਿਕਾਰ ਹਰ ਮਿਲੇ ਪਰਮ ਕਾਰ ਭ੍ਰਮ ਵਿਖੀ ਐ ਸਮਾਧ

ਹਰ ਸਰਨਾਇ ਪਹਿ ਭਜਨਾ ਮੁਰਾਰ ਕਰ ਦਇਆ ਪਤ ਸੁਧਾਰ ਮੇਰੀ ਦੁੱਖ ਨਿਨ ਜਾਇ ਹਰ ਬਿਨਾ ਕਥਨ ਸਮਾਇ ਗਏ ਓਟ ਚਿਤਵੀ ਆ ਨਾਥ ਗਏ ਓਟ ਚਿਤਵੀ ਨਾਥ ਨਾਨਕਾਂ ਦੇ ਰਖਾਤ ਹਰ ਗੁਣਿੰਦ ਗੋਪਾਲ ਸਰਬ ਕਟਾ ਪ੍ਰਤਪਾਲ ਮਨ ਪ੍ਰੀਤ ਤਰਸੁਨ ਪਿਆਸ ਗੋਬਿੰਦ ਪੂਰਨ ਆਸ

ਸੂਰਜ ਆਸ ਨਾਨਕ ਚਰਨ ਪਿਆਸ ਜਿਉਂ ਤਰਨ ਭਰਨ ਪ੍ਰਾਣ ਜਿਉਂ ਲੋਭੀ ਆਏ ਧਨ ਦਾਨ ਜਿਉਂ ਦੁਦਾਇ ਜਲਹਿ ਸੰਜੋਗ ਜਿਉਂ ਮਹਾਂ ਜੋ ਮਹਾਂ

ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਨਿਤ ਲਿਖਦੇ ਸੋ ਫਲ ਸਰਬ ਫਲੇ ਕੁਲ ਸਮੂਹ ਕਰਤ ਉਧਾਰੂ ਸੰਸਾਰ ਉਤਰ ਸਪਾਰ ਹਰ ਚਰਨ ਬੋਤਾਏ ਮਿਲ ਸਾਧ ਸੰਗ ਜਸ ਗਾਏ ਹਰ ਪੈਜ ਰੱਖੈ ਮੁਰਾਰੂ ਹਰ ਨਾਨਕ ਸਰਨ ਦਵਾਰੂ ਬਿਲਾਵਲ ਮੁਹੱਲਾ ਪਹਿਲਾ ਥਿਤੀ ਵਾਰ

ਕਿਆ ਲੈ ਜਾਏ ਸਾ ਜਿਸ ਸਿਰਕ ਸਕਾਲ ਸੇ ਚੋਟਾਂ ਖਾਏ ਬਿਨ ਗੁਰ ਸ਼ਬਦ ਨਾ ਛੂਟ ਸਕਾਏ ਕੋਏ ਪਾਖੰਡ ਕਿਨੈ ਮੁਕਤ ਨਾ ਹੋਏ ਆਪੇ ਸੱਚ ਕੀ ਅਸ ਤੋੜ ਅੰਡਜ ਪੋੜ ਜੋੜ ਵਿਛੋੜ ਧਰਨ ਕਾਸ ਕੀਏ ਵੈਸਨ ਕੋ ਥਾਓ ਰਾਧਨੰਤ ਕੀਏ ਪਾਓ ਪਾਓ ਜਿਨ

ਭਰਪੂਰ ਕਿਸ ਨੇੜਾ ਕਿਸ ਆਕਾ ਦੂਰ। ਚੌਥ ਪਾਏ ਚਾਰੇ ਬੇਦਾਂ ਖਾਣੀ ਚਾਰੇ ਬਾਣੀ ਬੇਦਾਂ ਅਸ਼ਟ ਦਸਾਂ ਖੱਟ ਤੀਨੂੰ ਪਾਏ ਸੋ ਬੂਝਾ ਜਸਿਆ ਬੁਝਾਏ ਤੀਨ ਸਮਾਵਾ ਚੌਥਾ ਵਾਸਾ ਪਰਮ ਨਾਨਕ ਹਮਦਾਂ ਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ।

21 ਖਪਹਿ ਜਲ ਜਾਵੇ ਸਾਚੇ ਸਾਚਾ ਸਾਚੇ ਸਾਥ ਸੰਭਾਵੈ ਸਪਤਮੀ ਸਾ ਸੰਤੋਖ ਸਰੀਰ ਸਾ ਸਮੁੰਦ ਭਰੇ ਮਨ ਮਨੀਰ ਮੱਜਨ ਸੀਲ ਸੱਚ ਹਿਰਦੈ ਵਿਚਾਰ ਗੁਰ ਕੈ ਸ਼ਬਦ ਭਾਵੈ ਪਾਰ ਸੱਚ ਮਨ ਸਾਚਾ ਮੁਖ ਸੱਚ ਪਾਏ ਸੱਚ ਨਿਸ਼ਾਨੈ ਠਾਕਨ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸੱਚ ਨੇ ਕੇਵਲ ਕੰਮ ਅਰਾਧੈ ਪਾਉਣ ਪਾਣੀ ਅਗਨੀ ਬਿਸਰਾਓ ਤੋਹੀ ਨਿਰੰਜਨ ਸਾਚੋ ਨਾਓ ਤਿਸ ਮੈਂ ਮਨੁਆ ਰਹਿ ਲਿਵਲਾਏ ਪ੍ਰਮਤ ਨਾਨਕ ਕਾਲ ਨ ਖਾਏ ਨਾਓ ਨਵੇਂ ਨਵੇਂ ਨਾਥ ਨਵ ਖੰਡਾ ਘੜਘੜ ਨਾਥ ਮਹਾਂ

ਮਜਨ ਸੱਚਾ ਗੁਣ ਗਿਆਨ ਸੱਚ ਮੈਲ ਲਾਗੈ ਪ੍ਰਭੂ ਭਾਗੈ ਬਿਲ ਮਨ ਤੂਟਸ ਕਾਚੈ ਤਹਗੈ ਜਉ ਤਾਗਾ ਜਾਗੀ ਭਾਪੋ ਜਾਵੋ ਅਸਤਿਰ ਚੀਤ ਸਾਚ ਰੰਗ ਮਾਲ ਏਕਾਦਸ਼ੀ ਇੱਕ

ਜਾਵੇ। ਚੌਦ ਚੌਥੀ ਥਾਵੇ ਲੈ ਪਾਵੇ, ਰਾਜਸ ਤਮ ਸਤਿ ਕਾਲ ਸਮਾਵੈ, ਸਚਿਰ ਕੇ ਕਰ ਸੂਰ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੈ, ਚੌਦਸ ਭਵਨ ਪਾਤਾਲ ਸਮਾਏ, ਖੰਡ ਬ੍ਰਹਮੰਡ ਹਿਲ ਮਿਲਾਈ, ਮਵਸਿਆ ਚੰਦ ਗੁਪਤ ਗਿਆਨਾਰ, ਬੂਝੋ ਗਿਆਨੀ ਸ਼ਬਦ ਵਿਚਾਰ।

ਦਾਸਾ ਪਰਮ ਪ੍ਰਧਾਨ ਸੰਤਾਂ ਕੇ ਦਾਸਾ। ਬਿਲਾਵਲ ਮਹੱਲਾ ਤੀਜਾ ਵਾਰ ਸੱਤ ਘਰ ਦਸਵਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ।